ਵੀਰ ਬਹਾਦਰ ਨੇ, ਬਹੁਤੇ ਵੱਡੇ ਸੂਰਮੇ ਨੇ ਔਰ ਬਹੁਤੇ ਜ਼ਿਆਦਾ ਤਾਕਤ ਵਾਲੇ ਸਨ। ਹਰ ਸਮੇਂ ਜਿਨ੍ਹਾਂ ਦੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਅਭਿਆਸ ਚੱਲਦਾ ਸੀ, ਉਹਨਾਂ ਨੇ ਇੱਕ ਬਚਨ ਮੁਬਾਰਕ ਰਸਨਾ ਤੋਂ ਕੀਤਾ ਸੀ, ਖਾਲਸਾ ਜੀ ਜਿੱਧਰ ਮਲੇਰ ਕੋਟਲੀਏ ਤੇ ਜੈਣ ਖਾਏ ਨਾ, ਇਸ ਪਾਸੇ ਮੈਂ ਇਕੱਲਾ ਹੀ ਬਥੇਰਾ ਹਾਂ, ਮੈਂ ਇਕੱਲਾ ਹੀ ਟੱਕਰ ਲੈ ਲਵਾਂਗਾ।

ਬਾਕੀ ਦੀਆਂ ਮਿਸਲਾਂ ਜਿਹੜੀਆਂ ਨੇ, ਕਰੋੜੀਆਂ ਦੀ ਮਿਸਲ ਹੈ, ਤਰਨਾ ਦਲ ਹੈ, ਬੁੱਢਾ ਦਲ ਹੈ, ਸ਼ੁਕਰਚਰੀਆਂ ਦੀ ਮਿਸਲ ਹੈ, ਇਤ ਆਦਿਕ ਹੋਰ ਜਿੰਨੀਆਂ ਵੀ ਨੇ, ਨੌ ਮਿਸਲਾਂ ਸਨ, ਉਹ ਸਾਰੀਆਂ ਇੱਕ ਪਾਸੇ ਤੁਸੀਂ ਤਿੰਨਾਂ ਪਾਸੇ ਤੇ ਟੱਕਰ ਲੈਣਾ ਕਰੋ। ਔਰ ਇੱਧਰੋਂ ਮੈਂ ਲਵਾਂਗਾ। ਜਿਸ ਵੇਲੇ ਧੱਕ ਧੱਕ ਕੇ ਬਾਬਾ ਸ਼ਾਮ ਸਿੰਘ ਜੀ ਮਲੇਰਕੋਟਲੀਆਂ ਨੂੰ ਅਗਾਂਹ ਲਈ ਜਾਂਦੇ ਸਨ, ਬਹੀਰ ਨਿਕਲਦੀ ਜਾ ਰਹੀ ਸੀ,

ਤਾਂ ਥੋੜੇ ਨਜ਼ਰ ਆਉਂਦੇ ਨੇ, ਪਰ ਜਦੋਂ ਜੰਗ ਯੁੱਧ ਹੁੰਦਾ ਹੈ ਨਾ, ਸਾਨੂੰ ਨਹੀਂ ਪਤਾ ਲੱਗਦਾ ਫੌਜਾਂ ਕਿੱਧਰੋਂ ਆ ਜਾਂਦੀਆਂ ਨੇ, ਸਾਨੂੰ ਨਹੀਂ ਪਤਾ ਲੱਗਦਾ ਫੌਜਾਂ ਕਿੱਧਰੋਂ ਆ ਜਾਂਦੀਆਂ ਨੇ। ਸ਼ਹੀਦੀ ਫੌਜਾਂ ਦੇ ਪਹਿਰੇ ਹੋਇਆ ਕਰਦੇ ਨੇ। ਉਸ ਵੇਲੇ ਜੈਨ ਖਾਨ ਨੇ ਇੱਕ ਗੱਲ ਕਹੀ ਵੀ ਬਾਦਸ਼ਾਹ ਸਲਾਮਤ ਮੇਰੀ ਇੱਕ ਰਹਿ, ਤੂੰ ਬਹੀਰ ਨੂੰ ਛੱਡ ਕੇ, ਕਿਉਂਕਿ ਅਬਦਾਲੀ ਨੇ ਕਸਮ ਖਾਧੀ ਸੀ, ਖਾਸ ਕਰਕੇ ਭੈਣਾਂ ਬੀਬੀਆਂ ਮਾਵਾਂ ਵਾਲੀ ਉਹਦੀ ਨਿਗਾਹ ਸੀ ਵੀ ਮੈਂ ਜੀਉਂਦੀਆਂ ਨਹੀਂ ਛੱਡਣੀਆਂ, ਇਹ ਸਿੱਖਾਂ ਨੂੰ ਜਨਮ ਦਿੰਦੀਆਂ ਨੇ, ਜਨਮ ਦੇਣ ਵਾਲੀਆਂ ਦੀ ਸਮਾਪਤੀ ਹੋ ਗਈ ਤਾਂ ਸਿੱਖ ਕੌਮ ਜਿਹੜੀ ਆਪਣੇ ਆਪ ਖਤਮ ਹੋ ਜਾਵੇਗੀ। ਦੁਪਹਿਰ ਦੀ ਕਥਾ ਅੰਦਰ ਵੀ ਬੇਨਤੀ ਪਾ ਰਿਹਾ ਸੀ ਵੀ ਇਹ ਸਤਿਗੁਰੂ ਮਹਾਰਾਜ ਨੇ ਸਾਜਿਆ ਹੋਇਆ ਬਲੀ ਪੁਰਖ ਦਾ ਖਾਲਸਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਵੇਂ ਸੁੰਮੇ

ਲੋਕ ਬਾਦਸ਼ਾਹ ਯਤਨ ਕਰਦੇ ਆਏ ਨੇ, ਪਰ ਇਹ ਖਾਲਸਾ ਕਿਸੇ ਦੇ ਮੁਕਾਇਆ ਮੁੱਕ ਨਹੀਂ ਸਕਦਾ। ਉਸ ਵੇਲੇ ਗੁਰੂ ਖਾਲਸਾ ਜੀ ਜਿਹੜਾ ਅਬਦਾਲੀ ਹੈ, ਉਸ ਜੈਨ ਖਾਂ ਦੀ ਗੱਲ ਨੂੰ ਮੰਨ ਕੇ ਉਸ ਪਾਸੇ ਹੋਇਆ ਹੈ। ਬਾਬਾ ਚੜ੍ਹਤ ਸਿੰਘ ਜੀ ਬਾਬਾ ਨੌਧ ਸਿੰਘ ਜੀ ਦੇ ਸਪੁੱਤਰ ਨੇ ਔਰ ਮਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਨੇ। ਉਹ ਜਿਵੇਂ ਮੁਕਾਬਲਾ ਕਰਦੇ ਨੇ, ਜਿਵੇਂ ਲੜਦੇ ਭਿੜਦੇ ਗਹਿਲਾ ਨਗਰ ਤੱਕ ਪਹੁੰਚਦੇ ਹੈ, ਤਕਰੀਬਨ 30 ਮੀਲ ਦਾ ਸਫ਼ਰ ਜੰਗ ਯੁੱਧ ਹੋਇਆ ਹੈ, ਜਿਹਦੇ ਵਿੱਚ ਅਬਦਾਲੀ ਦੀਆਂ ਫੌਜਾਂ ਵੀ ਜ਼ਰੂਰ ਮਰੀਆਂ ਸਨ, ਪਰ ਸਾਡੀਆਂ ਮਾਵਾਂ ਭੈਣਾਂ ਵੀਰ ਬਜ਼ੁਰਗ ਬਹੁਤ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਇਸ ਇਤਿਹਾਸ ਨੂੰ ਕਲਮ ਕਾਬੰਦ ਕਰਦੇ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਭੰਗੂ। ਜਿਵੇਂ ਅੱਜ ਦੀ ਕਥਾ ਗੁਰੂ ਖਾਲਸਾ ਜੀ ਆ ਰਹੀ ਹੈ, ਗੁਰੂ ਬਖਸ਼ਿਸ਼ ਦੁਆਰੇ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਤੁਸੀਂ ਦੂਰ ਦਰੇਡੇ

ਸਕਦੇ ਹੋ, ਗੁਰਸਿੱਖ ਵੀ ਕਹਿ ਸਕਦੇ ਹੋ, ਗੁਰਮੁਖ ਵੀ ਕਹਿ ਸਕਦੇ ਹੋ। ਕਹਿੰਦੇ ਸਤਿਕਾਰਯੋਗ ਭਾਈ ਚੜ੍ਹਤ ਸਿੰਘ ਜੀ ਬਹੀਰ ਦੇ ਨਾਲ ਹੈ ਔਰ ਹੱਲੇ ਤੇ ਹੱਲਾ ਚੱਲਦਾ ਹੈ, ਭਾਵ ਜਦੋਂ ਅਬਦਾਲੀ ਦੀ ਫੌਜ ਇਕਦਮ ਹੱਲਾ ਕਰਦੀ ਹੈ ਏਡਾ

ਸਾਰੀ ਬਹਿਰ ਨੂੰ ਖਾਲਸਾ ਜੀ ਜਲਦੀ ਕਰੋ, ਛੇਤੀ ਕਰੋ, ਅੱਗੇ ਤੁਰੋ, ਭਾਵ ਘੇਰੇ ਦੇ ਵਿੱਚੋਂ ਨਿਕਲਣਾ ਹੈ। ਜਿਵੇਂ ਦਲੇਰੀ ਕਿਸੇ ਨੂੰ ਦੇਈਦੀ ਹੈ ਜਿਹਨੂੰ ਕਹਿੰਦੇ ਹੱਲਾ ਸ਼ੇਰੀ ਦੇਣੀ, ਭਾਵੇਂ ਬੰਦਾ ਡਿੱਗਦਾ ਢਹਿੰਦਾ ਵੀ ਹੋਵੇ, ਜਦੋਂ ਉਹਨੂੰ ਦਲੇਰੀ ਮਿਲ ਜਾਂਦੀ, ਹੱਲਾ ਮਿਲ ਜਾਂਦਾ, ਉਹ ਫਿਰ ਬਲ ਆ ਜਾਂਦਾ ਹੈ, ਫਿਰ ਸਕੂਨ ਮਿਲ ਜਾਂਦਾ। ਕਈ ਵਾਰ ਤੁਸਾਂ ਨੇ ਦੇਖਿਆ ਬੰਦਾ ਡਿੱਗਦਾ ਡਿੱਗਦਾ ਹੱਲਾ ਦੇ ਦੇਵੇ ਤੇ ਉਹ ਸਿਰੇ ਤੇ ਮੰਜ਼ਲ ਤੇ ਪਹੁੰਚ ਜਾਂਦਾ ਹੈ। ਦਲੇਰੀ ਦਿੰਦਾ ਨੇ ਖਾਲਸਾ ਜੀ ਜਲਦੀ ਕਰੋ, ਅਗਾਂਹ

ਬਾਬਾ ਜੱਸਾ ਸਿੰਘ ਜੀ ਵੀ ਬਹੁਤ ਤਕੜੇ ਜਰਨੈਲ ਨੇ ਆਲੂ ਵਾਲੀਏ, ਜਿਨ੍ਹਾਂ ਨੇ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਤੋਂ ਵਿਦਿਆ ਪੜ੍ਹੀ ਹੈ, ਬ੍ਰਹਮ ਬੇਤੇ ਨੇ, ਨਾਮ ਅਭਿਆਸੀ ਨੇ, ਉਹ ਵੀ ਤਕੜੇ ਹੋ ਕੇ

0: ਭਾਵੇਂ ਬਹੁਤੀਆਂ ਫੌਜਾਂ ਨੇ, ਪਰ ਸਤਿਕਾਰਯੋਗ ਬਾਬਾ ਜੱਸਾ ਸਿੰਘ ਜੀ ਦੇ ਅੰਦਰ ਖੂਬ ਦਲੇਰੀ ਹੈ, ਖੂਬ ਹੌਸਲਾ ਹੈ, ਜਿਵੇਂ ਬਾਬਾ ਚੜ੍ਹਤ ਸਿੰਘ ਦੇ ਅੰਦਰ ਹੈ, ਜਿਵੇਂ ਬਾਬਾ ਸ਼ਾਮ ਸਿੰਘ ਨਾਰਲੇ ਵਾਲਿਆਂ ਦੇ ਅੰਦਰ ਹੈ, ਤਿਵੇਂ ਆਲੂ ਵਾਲੀਏ ਬਾਬਾ ਜੱਸਾ ਸਿੰਘ ਜੀ ਦੇ ਅੰਦਰ ਵੀ ਦਲੇਰੀ ਹੈ।
1: ਫੌਜ ਕਾਏ ਹਮ ਖੜੇ ਬਚੇ ਨਾਈ।
0: ਇਸ ਤਰ੍ਹਾਂ ਸਿੱਖ ਨੇ ਲਾਗੂ ਬਚਨ ਕੀਤਾ, ਬਾਬਾ ਜੀ ਬੇਨਤੀ ਹੈ, ਜ਼ਖਮ ਬਹੁਤੇ ਹੋ ਗਏ ਨੇ, ਤੁਸੀਂ ਖੜ ਕੇ ਜੰਗ ਯੁੱਧ ਕਰਦੇ ਹੋ, ਤੇ ਸਾਡੀ ਰਾਏ ਹੈ ਵੀ ਇਸ ਜਗ੍ਹਾ ਤੇ ਖਲੋਈਏ ਨਾ, ਅਗਾਂਹ ਅਗਾਂਹ ਤੁਰ ਕੇ ਆਪਾਂ ਜੰਗ ਯੁੱਧ ਕਰਦੇ ਅਗਾਂਹ ਨੂੰ ਚੱਲੀਏ।
1: ਕਿਛਕ ਹੋਣ ਹਮ ਦਿਉ ਅਗਾਈ,
0: ਕਿਛਕ ਅੱਗੇ ਹੋਣ ਦਾ ਯਤਨ ਕਰੋ ਇੱਕ ਥਾਂ ਤੇ, ਬਾਬਾ ਜੀ ਆਪਾਂ ਜੰਗ ਯੁੱਧ ਨਾ ਕਰੀਏ, ਵੈਰੀ ਦਲ ਦੀਆਂ ਬਹੁਤੀਆਂ ਫੌਜਾਂ ਨੇ, ਇੱਕ ਥਾਂ ਤੇ ਆਪਣਾ ਨੁਕਸਾਨ ਹੋ ਸਕਦਾ ਹੈ। ਸਿੱਖਾਂ ਨੇ ਬੇਨਤੀ ਸਿੰਘਾਂ ਨੇ ਕੀਤੀ, ਬਾਬਾ ਜੀ ਥੋੜਾ ਥੋੜਾ ਘੋੜੇ ਨੂੰ ਅੱਡੀ ਲਾ ਕੇ ਅਗਾਂਹ ਅਗਾਂਹ ਤੋਰਦੇ ਚੱਲੋ, ਭਾਵ ਉਸ ਇਲਾਕੇ ਵਿੱਚ ਪਹੁੰਚ ਚੱਲੀਏ ਜਿੱਥੇ ਸਾਨੂੰ ਪਾਣੀ ਵੀ ਮਿਲ ਜਾਵੇਗਾ, ਇਹਦੀਆਂ ਫੌਜਾਂ ਨੂੰ ਆਪਾਂ ਨੇੜੇ ਨਹੀਂ ਆਉਣ ਦਿਆਂਗੇ, ਅਬਦਾਲੀ ਦੀਆਂ ਨੂੰ ਆਪਣੀ ਜਿੱਤ ਹੋ ਸਕਦੀ ਹੈ, ਬਹੀਰ ਬਚ ਸਕਦੀ ਹੈ।
1: ਜ਼ਖਮ ਬਹੁਤ ਜੱਸਾ ਸਿੰਘ ਖਾਏ।
0: ਵਾਹਿਗੁਰੂ ਵਾਹਿਗੁਰੂ। ਸਤਿਕਾਰਯੋਗ ਭਾਈ ਜੱਸਾ ਸਿੰਘ ਜੀ ਦੇ ਸਰੀਰ ਤੇ ਗੁਰੂ ਖਾਲਸਾ ਜੀ ਜੰਗ ਯੁੱਧ ਕਰਦਿਆਂ ਬਹੁਤੇ ਜ਼ਿਆਦਾ ਜ਼ਖਮ ਆ ਗਏ ਨੇ, ਭਾਵ ਜਿਹੜੇ ਕੱਪੜੇ ਨੇ ਇਉਂ ਸਮਝ ਲਓ ਜਿਵੇਂ ਹੋਲੀ ਖੇਡੀ ਦੀ ਹੈ,

ਬਾਜ ਤੜਾਓ ਜੇ ਉਹ ਚਾਹੇ ਤੇ ਚੜੀਆਂ ਜੜੀਆਂ ਨੇ ਬਾਜਾਂ ਦੀਆਂ ਬੋਟੀਆਂ ਤੋੜ ਲੈਂਦੀਆਂ ਨੇ। ਇਹ ਗੁਰੂ ਦੀ ਕਿਰਪਾ ਵਰਤਦੀ ਹੈ। ਤੇਵੇਂ ਭਾਈ ਜੱਸਾ ਸਿੰਘ ਜੀ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਕਿਰਪਾ, ਸੁਲਤਾਨੇ ਕੌਮ ਪਾਤਸ਼ਾਹ

0: ਤੇ ਸਰੀਰ ਤੇ ਤਲਵਾਰ ਦੇ ਛੋਟੇ ਵੱਡੇ ਫੱਟ ਵੀ ਲੱਗੇ ਹਨ ਜੀ।
1: ਆਪ ਮਾਰੇ ਔਰ ਉਨਕੇ ਚੇਲੇ।
0: ਭਾਈ ਰਤਨ ਸਿੰਘ ਜੀ ਲਿਖਦੇ ਨੇ, ਭਾਈ ਜੱਸਾ ਸਿੰਘ ਜੀ ਦੁਸ਼ਮਣ ਦਾ ਵਾਰ ਆਪਣੇ ਸ਼ਸਤਰ ਢਾਲਾਂ ਤੇ ਨੇਜੇ ਤੇ ਖੰਡੇ ਤੇ ਝੱਲਦੇ ਵੀ ਨੇ, ਫਿਰ ਝੱਲ ਕੇ ਜਦੋਂ ਦਾ ਲੱਗਦਾ ਦਾ ਨਾਲ ਹੀ ਵਾਰ ਲਾਇਆ ਜਾਂਦਾ ਹੈ। ਜਿਵੇਂ ਗਤਕਾ ਸਿੰਘ ਤਕਾਈ ਖੇਡਦੇ ਨੇ, ਜਦੋਂ ਦਾ ਲੱਗਦਾ ਤਾਂ ਵਾਰ ਲੱਗ ਜਾਂਦਾ ਹੈ। ਕਹਿੰਦੇ ਉਧਰ ਵੀ ਕਿਹੜੇ ਕੋਈ ਘੱਟ ਸਨ ਅਬਦਾਲੀ ਦੀਆਂ ਫੌਜਾਂ, ਉਹਨਾਂ ਕੋਲ ਵੀ ਸ਼ਸਤਰ ਸਨ, ਉਹ ਵੀ ਦਲੇਰੀ ਨਾਲ ਜੰਗ ਯੁੱਧ ਕਰਦੇ ਸੀ, ਦੋਨੋਂ ਪੱਖ ਲੈਣੇ ਪੈਂਦੇ ਨੇ। ਪਰ ਜਦੋਂ ਦਾ ਲੱਗਦਾ ਭਾਈ ਜੱਸਾ ਸਿੰਘ ਜੀ ਆਪਣਾ ਵਾਰ

0: ਘੋੜੋਏ
1: ਜਿਸ ਘੋੜੇ ਤੇ ਸਤਵਾ ਸਤਕਾਰ ਯੋਗ ਸੁਲਤਾਨ ਪਾਤਸ਼ਾਹ ਬਾਬਾ ਜੱਸਾ ਸਿੰਘ ਸਵਾਰ ਸੀ ਨਾ ਖਾਲਸਾ ਜੀ। ਘੋੜਾ ਬੜਾ ਦੌੜ ਤੇਜ਼ ਦੌੜਨ ਵਾਲਾ ਸੀ ਔਰ ਘੋੜੇ ਨੂੰ ਪਾਣੀ ਵੀ ਸਮੇਂ ਸਿਰ ਨਹੀਂ ਮਿਲਿਆ ਕਿਉਂਕਿ ਜੰਗ ਯੁੱਧ ਕਰਦਿਆਂ ਕਹਿੰਦੇ ਬਾਬਾ ਜੀ ਦਾ ਘੋੜਾ ਜਿਹੜਾ ਸੀ ਨਾ ਉਹ ਖਾਲਸਾ ਜੀ ਥੱਕ ਜਾਣਾ ਕੀਤਾ ਹੈ।
0: ਕਰਤ ਜੰਗ ਥੋ ਸੋ ਬਹੁਤ ਦੌੜੇ
1: ਕਹਿੰਦੇ ਜੰਗ ਕਰਦਿਆਂ ਕਰਦਿਆਂ ਬਾਬਾ ਜੀ ਨੇ ਘੋੜਾ ਬਹੁਤ ਦੌੜਾਉਂਦੇ ਸਨ ਕਿਉਂਕਿ ਦੁਸ਼ਮਣ ਦੇ ਵਿਚਕਾਰ ਵੀ ਘੋੜਾ ਲੈ ਜਾਂਦੇ ਸਨ ਫਿਰ ਕਦੇ ਪਿੱਛੇ ਵੀ ਲੈ ਜਾਂਦੇ ਸੀ ਜਿਵੇਂ ਬਿਜਲੀ ਨਹੀਂ ਚਮਕਦੀ ਕਦੇ ਇੱਧਰ ਕਦੇ ਉੱਧਰ ਕਦੇ ਉੱਧਰ ਕਦੇ ਇੱਧਰ ਤੇਵੇਂ ਬਾਬਾ ਜੱਸਾ ਸਿੰਘ ਜੀ ਘੋੜਾ ਦੌੜਾਇਆ ਕਰਦੇ ਸਨ। ਕਹਿੰਦੇ ਘੋੜਾ ਜਿਹੜਾ ਹੈ ਦੌੜ ਦੌੜ ਕੇ ਥੱਕ ਗਿਆ ਸੀ। ਕਮਾਲ ਦੀ ਗੱਲ ਹੈ ਘੋੜਾ ਤਾਂ ਥੱਕ ਗਿਆ ਹੈ ਪਰ ਘੋੜੇ ਤੇ ਸਵਾਰ ਸਤਿਕਾਰਯੋਗ ਬਾਬਾ ਜੀ ਉਹਨਾਂ ਥਕਾਵਟ ਨਹੀਂ ਮੰਨੀ। ਇਹ ਧੰਨ ਕਲਗੀਆਂ ਵਾਲੇ ਪਾਤਸ਼ਾਹ ਜੀ ਦੀ ਕਿਰਪਾਲਤਾ ਹੈ ਗੁਰਮੁਖੋ।
0: ਜੱਬੈ ਸਿੰਘ ਉਸ ਅੱਡੀ ਲਗਾਵੇ
1: ਜਿਸ ਵੇਲੇ ਬਾਬਾ ਜੱਸਾ ਸਿੰਘ ਜੀ ਖਾਲਸਾ ਜੀ ਘੋੜੇ ਨੂੰ ਅੱਡੀ ਲਾਉਂਦੇ ਆ ਨਾ ਵੀ ਗਾਂਹ ਤੁਰੇ ਜਿਵੇਂ ਅੱਡੀ ਲਾਈਏ ਤੇ ਘੋੜਾ ਇਕਦਮ ਦੌੜਦਾ ਹੈ। ਬਾਬਾ ਜੱਸਾ ਸਿੰਘ ਜੀ ਘੋੜੇ ਨੂੰ ਅੱਡੀਆਂ ਤਾਂ ਬਹੁਤ ਲਾਉਂਦੇ ਨੇ ਭਾਵ ਅੱਡੀ ਨਾਲ ਘੋੜੇ ਨੂੰ ਮਾਰਦੇ ਨੇ ਹਿੱਕਦੇ ਨੇ ਵੀ ਅਗਾਂਹ ਨੂੰ ਤੁਰ ਪਵੇ ਪਰ
0: ਨਾ ਮਾਨੇ ਕਛੋ ਅੱਗੇ ਨਾ ਧਾਵੇ।
1: ਘੋੜਾ ਇੰਨਾ ਹੀ ਥੱਕ ਚੁੱਕਾ ਵੀ ਅੱਡੀ ਨੂੰ ਮੰਨਦਾ ਹੀ ਕੁਝ ਨਹੀਂ ਉਹ ਦੌੜਦਾ ਹੀ ਨਹੀਂ ਹੈ ਇੱਕ ਪੌੜ ਵੀ ਕਦਮ ਜਿਹੜਾ ਘੋੜਾ ਗਾਂਹ ਨਹੀਂ ਪੱਟਦਾ ਜਿਹਨੂੰ ਕਹਿੰਦੇ ਅੜੀ ਕਰ ਲੈਣੀ ਘੋੜੇ ਨੇ ਅੜੀ ਕੀਤੀ ਹੋਈ ਹੈ ਭਾਵੇਂ ਬਾਬਾ ਜੀ ਚਾਹੁੰਦੇ ਨੇ ਪਰ ਘੋੜਾ ਥੱਕ ਚੁੱਕਾ ਅੱਗੇ ਨਹੀਂ ਤੁਰਦਾ।
0: ਦੋਹਰਾ ਜੱਸਾ ਸਿੰਘ ਕੋ ਪਾਲ ਕੋ
1: ਸਤਿਕਾਰਯੋਗ ਬਾਬਾ ਜੱਸਾ ਸਿੰਘ ਜੀ ਦਾ ਗੜਵਈ ਸਿੰਘ ਜਿਸ ਨੂੰ ਬਾਬਾ ਜੱਸਾ ਸਿੰਘ ਜੀ ਨੇ ਖੁਦ ਆਪਣੇ ਹੱਥਾਂ ਨਾਲ ਬੁਰਕੀਆਂ ਦੇ ਕੇ ਪਾਲਿਆ ਸੀ ਜਿਹਨੂੰ ਕਹਿੰਦੇ ਜੀ ਇਹਨਾਂ ਨੇ ਹੈ ਤੇ ਫਲਾਨੇ ਦਾ ਪੁੱਤਰ ਹੈ ਪਰ ਫਲਾਨੇ ਨੇ ਇਹਨੂੰ ਬੁਰਕੀਆਂ ਦੇ ਕੇ ਪਾਲਿਆ ਪਾਲ ਕੋ ਪੁੱਤਰ ਭਾਵ ਉਹਨਾਂ ਦਾ ਗੜਵਈ ਸਿੰਘ ਜਿਹੜਾ ਸੀ ਉਹਦਾ ਨਾਮ ਕੀ ਸੀ ਦੱਸੋ।
0: ਗੁਰਮੁਖ ਸਿੰਘ ਜੇ ਨਾਮ
1: ਜਿਸ ਗੜਵਈ ਦਾ ਪਾਲ ਕੋ ਪੁੱਤਰ ਦਾ ਪਾਲਿਆ ਸੀ ਜਿਸ ਨੂੰ ਆਪਣੇ ਹੱਥਾਂ ਦੇ ਨਾਲ ਬਾਬਾ ਜੀ ਬਾਬਾ ਜੱਸਾ ਸਿੰਘ ਜੀ ਨੇ ਉਸ ਪਿਆਰੇ ਸਿੰਘ ਦਾ ਨਾਮ ਹੈ ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਗੁਰਮੁਖ ਸਿੰਘ ਜੀ।
0: ਤਿੰਨ ਸਿੰਘ ਜੀ ਕੋ ਆਖਿਓ
1: ਉਸ ਵੇਲੇ ਸਤਿਕਾਰਯੋਗ ਭਾਈ ਗੁਰਮੁਖ ਸਿੰਘ ਜੀ ਨੇ ਆਪਣੇ ਪਿਤਾ ਸਮਾਨ ਬਾਬਾ ਜੱਸਾ ਸਿੰਘ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਬੇਨਤੀ ਹੈ ਘੋੜਾ ਅਗਾਂਹ ਤੋਰੋ ਇੱਥੇ ਰੁਕਣ ਨਾ ਦਿਓ। ਜਿਸ ਵੇਲੇ ਗੁਰਮੁਖ ਸਿੰਘ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ
0: ਤਾਂ
1: ਭਾਈ ਗੁਰਮੁਖ ਸਿੰਘ ਜੀ ਕਹਿੰਦੇ ਨੇ ਹੁਣ ਇਸ ਜਗ੍ਹਾ ਤੇ ਪਿਤਾ ਜੀ ਜਾਂ ਬਾਬਾ ਜੀ ਇਸ ਜਗ੍ਹਾ ਤੇ ਖੜਨਾ ਆਪਣਾ ਕੰਮ ਨਹੀਂ ਹੈ ਕਿਉਂਕਿ ਦੁਸ਼ਮਣ ਬਾਹਰੋਂ ਅੱਗੋਂ ਦਾਦਾ ਜ਼ਿਆਦਾ ਆ ਰਿਹਾ ਹੈ ਤੁਸੀਂ ਘੋੜੇ ਨੂੰ ਤੋਰੋ ਤੇ ਘੋੜੇ ਨੂੰ ਤੋਰ ਕੇ ਅਗਾਂਹ ਅਗਾਂਹ ਤੋਰਨ ਦਾ ਯਤਨ ਕਰੋ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਇਹ ਬਚਨ ਸਤਿਕਾਰ ਯੋਗ ਭਾਈ ਗੁਰਮੁਖ ਸਿੰਘ ਜੀ ਨੇ ਬਾਬਾ ਜੱਸਾ ਸਿੰਘ ਜੀ ਦੇ ਨਾਲ

0: ਕੰਮ ਹੈ ਵੀ ਆਪਾਂ ਬਹੀਰ ਨੂੰ ਬਚਾਉਣਾ ਹੈ। ਜਿਵੇਂ ਕਿਵੇਂ ਆਪਣੇ ਵੱਡੇ ਛੋਟੇ ਜਿਹੜੇ ਬਹੀਰ ਹੈ ਜਿਹਨਾਂ ਕੋਲ ਸ਼ਸਤਰ ਨਹੀਂ ਹੈ ਉਹ ਕੇਵਲ ਬਚ ਜਾਵਣ ਜੀ, ਪਰ ਉਪਕਾਰ ਵਾਸਤੇ ਵੱਡਾ ਇਹ ਯਤਨ ਕੀਤਾ ਜਾ ਰਿਹਾ। ਗੁਰੂ ਸਵਾਰੀ ਸੰਗਤ ਜੀ,
1: ਤੁਮ ਅਮਰੀ ਇਮਾ ਜਾਨ ਗਵਾਹੀ।
0: ਬਾਬਾ ਜੀ, ਜੇ ਆਪਾਂ ਇੱਥੇ ਲੜਦੇ ਰਹੀਏ ਤੇ ਹੋ ਸਕਦਾ ਆਪਣੀ ਸਾਰਿਆਂ ਦੀ ਜਾਨ ਜਿਹੜੀ ਹੈ ਇੱਥੇ ਚਲੇ ਜਾਵੇਗੀ, ਆਪਾਂ ਸ਼ਹੀਦ ਹੋ ਜਾਵਾਂਗੇ। ਇਸ ਕਰਕੇ ਜਿਵੇਂ ਕਿਵੇਂ ਤੁਸੀਂ ਘੋੜੇ ਨੂੰ ਅਗਾਂਹ ਤੋਰੋ ਅਤੇ ਤੁਰਦਿਆਂ ਤੁਰਦਿਆਂ ਜੰਗ ਯੁੱਧ ਕਰਦੇ ਅੱਗੇ ਨੂੰ ਵਧਣਾ ਕਰੀਏ।
1: ਮੋਹ ਸਿੰਘ ਜੀ ਫਿਰੇ ਮਾਂ ਫਰਮਾਵੇ।
0: ਜਿਸ ਵੇਲੇ ਭਾਈ ਗੁਰਮੁਖ ਸਿੰਘ ਆਪਣੇ ਪਾਲਕੋ ਪੁੱਤਰ ਦੇ ਬੋਲ ਬਾਬਾ ਜੱਸਾ ਸਿੰਘ ਆਲੂ ਵਾਲੀਆਂ ਨੇ ਸੁਣੇ ਨੇ, ਉਸ ਵੇਲੇ ਭਾਈ ਗੁਰਮੁਖ ਸਿੰਘ ਜੀ ਦੇ ਇਹਨਾਂ ਬੋਲਾਂ ਨੂੰ ਸੁਣ ਕੇ ਗੁਰੂ ਸਵਾਰੀ ਸੰਗਤ ਜੀ, ਬਾਬਾ ਜੱਸਾ ਸਿੰਘ ਜੀ ਆਪਣੇ ਪਾਲਕੋ ਪੁੱਤਰ ਭਾਈ ਗੁਰਮੁਖ ਸਿੰਘ ਨੂੰ ਕਹਿੰਦੇ ਨੇ, ਕੀ ਕਹਿੰਦੇ ਨੇ ਜੀ?
1: ਅਮਰੋ ਘੋੜੋ ਅੱਗੇ ਨਾ ਧਾਵੇ।
0: ਭਾਈ ਗੁਰਮੁਖ ਸਿੰਘ ਜੀ, ਸਾਡਾ ਘੋੜਾ ਥੱਕ ਗਿਆ ਹੈ, ਅਸੀਂ ਯਤਨ ਤਾਂ ਕਰਦੇ ਹਾਂ, ਘੋੜੇ ਨੂੰ ਅੱਡੀਆਂ ਤਾਂ ਲਾਉਂਦੇ ਹਾਂ, ਪਰ ਘੋੜਾ ਅਗਾਂਹ ਨਹੀਂ ਤੁਰਦਾ। ਅੱਗੋਂ ਜਵਾਬ ਕਿਹਨੇ ਦਿੱਤਾ ਹੈ? ਬਾਬਾ ਜੱਸਾ ਸਿੰਘ ਜੀ ਨੇ ਜਵਾਬ ਦਿੱਤਾ, ਭਾਈ ਗੁਰਮੁਖ ਸਿੰਘ ਜੀ ਬੇਟਾ, ਯਤਨ ਤਾਂ ਕਰ ਰਹੇ ਹਾਂ ਪਰ ਘੋੜਾ ਜਿਹੜਾ ਤੁਰਦਾ ਹੀ ਨਹੀਂ, ਹੁਣ ਅਸੀਂ ਕੀ ਕਰੀਏ?
1: ਤਬ ਗੁਰਮੁਖ ਸਿੰਘ ਚਾਬਕ ਉਠਾਇਆ।
0: ਜਿਸ ਵੇਲੇ ਬਾਬਾ ਜੱਸਾ ਸਿੰਘ ਜੀ ਨੇ ਇਹ ਗੱਲ ਕਹੀ ਵੀ ਘੋੜਾ ਗਾਹ ਨਹੀਂ ਤੁਰਦਾ, ਤੇ ਭਾਈ ਗੁਰਮੁਖ ਸਿੰਘ ਜੀ ਵੀਰ ਰਸਤੇ ਚ ਥੋੜਾ ਜਿਹਾ ਆਏ, ਉਹਨਾਂ ਕੋਲ ਚਾਬਕ ਸੀ, ਸੋਟਾ ਸੀ, ਜਾਂ ਜਿਵੇਂ ਉਹ ਪਾਏ ਹੁੰਦੀ ਹੈ ਲਗਾਮ ਪਾਈ ਹੁੰਦੀ ਉਹਨੂੰ ਵੀ ਚਾਬਕ ਕਹਿ ਦਿੰਦੇ ਜਾਂ ਡੰਡੇ ਨੂੰ ਕਹਿੰਦੇ। ਉਸ ਵੇਲੇ ਵੀਰ ਰਸ ਵਿੱਚ ਆ ਕੇ ਬਾਬਾ ਜੀ ਨੇ ਭਾਈ ਗੁਰਮੁਖ ਸਿੰਘ ਜੀ ਨੇ ਚਾਬਕ ਸੋਟਾ ਮਾਰਨ ਦਾ ਯਤਨ ਕੀਤਾ ਘੋੜੇ ਨੂੰ ਵੀ ਘੋੜਾ ਅਗਾਂਹ ਤੁਰੇ। ਜਿਸ ਵੇਲੇ ਉਹ ਤਾਂ ਹੀ ਚਾਬਕ ਨੂੰ ਚੁੱਕਿਆ ਤਾਂ ਫਿਰ ਕੀ ਕਹਿਣਾ ਕੀਤਾ ਬਾਬਾ ਜੱਸਾ ਸਿੰਘ ਆਲੂ ਵਾਲੀ ਨੇ ਅੱਗੋਂ
1: ਚਾਤ ਘੋੜੇ ਤਨ ਕੋ ਲਾਇਆ।
0: ਅਤੇ ਚਾਹੁੰਦੇ ਨੇ ਭਾਈ ਗੁਰਮੁਖ ਸਿੰਘ ਜੀ ਮੈਂ ਚਾਬਕ ਮਾਰ ਕੇ ਘੋੜੇ ਨੂੰ ਦਰਦ ਹੋਵੇਗੀ, ਘੋੜਾ ਅਗਾਂਹ ਤੁਰੇਗਾ, ਨੱਠ ਪਵੇਗਾ। ਜਿਸ ਵੇਲੇ ਘੋੜੇ ਨੂੰ ਲਾਉਣ ਦਾ ਯਤਨ ਕੀਤਾ ਤਾਂ ਭਾਈ ਗੁਰਮੁਖ ਸਿੰਘ ਜੀ ਨੇ ਤਾਂ
1: ਤਬ ਸਿੰਘ ਜੀ ਨਿਜ ਦੇਖ ਹਟਾਇਆ।
0: ਬਾਬਾ ਜੱਸਾ ਸਿੰਘ ਆਲੂ ਵਾਲੀਆਂ ਜੀ ਦੀ ਨਿਗਾਹ ਗਈ ਇਕਦਮ ਭਾਈ ਗੁਰਮੁਖ ਸਿੰਘ ਵੱਲੇ, ਜਦੋਂ ਚਾਬ ਕਰਾਉਣ ਵਾਲੇ ਕਹਿੰਦੇ ਨਾ ਨਾ ਭਾਈ ਗੁਰਮੁਖ ਸਿੰਘਾ, ਸਾਡੇ ਘੋੜੇ ਨੂੰ ਡੰਡਾ ਨਾ ਮਾਰੀ, ਸਾਡੇ ਘੋੜੇ ਨੂੰ ਚਾਬਕ ਨਾ ਮਾਰੀ। ਇਕਦਮ ਬਾਬਾ ਜੱਸਾ ਸਿੰਘ ਜੀ ਨੇ ਰੋਕ ਦਿੱਤਾ। ਦੇਖੋ ਫੌਜ ਦਲ ਕਿੰਨੀ ਹੈ ਪਰ ਪਰਵਾਹ ਨਹੀਂ ਹੈ ਜਾਣਦੀ, ਵੀ ਜਾਣ ਜਾਂਦੀ ਹੈ ਤੇ ਜਾਂਦੀ ਰਵੇ, ਬਹਾਦਰੀ ਨਾਲ ਜੰਗ ਯੁੱਧ ਕਰਨਾ। ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਗੁਰਮੁਖ ਸਿੰਘਾ, ਸਾਡੇ ਘੋੜੇ ਨੂੰ ਚਾਬਕ ਨਹੀਂ ਮਾਰਨਾ।
1: ਚਾਹੇ ਹਮਕੋ ਤੂੰ ਚਟਕ ਲਗਾਇਓ,
0: ਤੂੰ ਸਾਨੂੰ ਚਾਹੁੰਦਾ ਝਟਕ ਲਾਉਣਾ ਵੀ ਜੱਸਾ ਸਿੰਘ ਜਿਹੜਾ ਜੰਗ ਮੈਦਾਨੇ ਚੋਂ ਭੱਜ ਜਾਵੇ, ਜਾਂ ਸਾਡੇ ਘੋੜੇ ਨੂੰ ਤੂੰ ਮਾਰਨਾ ਚਾਹੁੰਦਾ ਹੈ? ਗੁਰਮੁਖ ਸਿੰਘਾ, ਬਿਲਕੁਲ ਵੀ ਸਾਡੇ ਘੋੜੇ ਨੂੰ ਤੂੰ ਚਾਬਕ ਨਹੀਂ ਮਾਰਨਾ।
1: ਪੰਥ ਸੁਣੇ ਹਮਕੋ ਕਰਨ ਠਾ,
0: ਜਿਸ ਵੇਲੇ ਤੂੰ ਘੋੜੇ ਨੂੰ ਚਾਬਕ ਮਾਰੇਗਾ ਤੇ ਘੋੜਾ ਸੁਭਾਵਕ ਦੌੜੇਗਾ ਤੇ ਫਿਰ ਸਾਨੂੰ ਪੰਥ ਕੀ ਆਕੇਗਾ? ਅਸੀਂ ਪਾਤਸ਼ਾਹ ਸੁਲਤਾਨ ਕਹਾਉਂਦੇ ਹਾਂ, ਸਾਰਾ ਪੰਥ ਕਵੇਗਾ ਬਾਬਾ ਜੱਸਾ ਸਿੰਘ ਆਲੂ ਵਾਲੀਆ, ਕਹਾਉਣ ਵਾਲਾ ਘੋੜੇ ਨੂੰ ਕੁੱਟ ਕੁੱਟ ਕੇ ਭਜਾ ਕੇ ਤੇ ਮੈਦਾਨੇ ਜੰਗ ਛੱਡ ਕੇ ਦੌੜ ਗਿਆ। ਜੋ ਸੂਰਾ ਤੇ ਸੀ ਹੋਏ ਮਰਨ, ਜੋ ਭਾਗੈ ਤਿਸ ਜੋਨੇ ਫਿਰਨਾ, ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪ੍ਰਵਾਣੂ। ਬੇਸ਼ੱਕ ਸ਼ਹੀਦ ਹੋ ਜਾਈਏ ਪਰ ਮੈਦਾਨੇ ਜੰਗ ਛੱਡ ਕੇ ਨਹੀਂ ਜਾਣਾ। ਭਾਈ ਗੁਰਮੁਖ ਸਿੰਘ, ਪੰਥ ਸਾਨੂੰ ਕਵੇਗਾ ਵੀ ਜੱਸਾ ਸਿੰਘ ਘੋੜਾ ਭਜਾ ਕੇ ਮੈਦਾਨੇ ਜੰਗ ਚੋ ਨੱਠ ਗਿਆ ਸੀ।
1: ਘੋੜਾ ਗੁੱਡਾ ਏ ਜੱਸਾ ਸਿੰਘ ਨੱਠਾ,
0: ਘੋੜਾ ਭਜਾ ਕੇ ਜੱਸਾ ਸਿੰਘ ਨੇ ਨੱਠ ਜਾਣਾ ਕੀਤਾ ਤੇ ਪੰਥ ਸਾਨੂੰ ਠੱਠਾ ਕਰਿਆ ਕਰੇਗਾ। ਠੱਠਾ ਸਮਝਦੇ ਹੋ? ਮਖੌਲ, ਮਸ਼ਕਰੀ, ਇਹੋ ਸਾਨੂੰ ਮਖੌਲ ਕਰਿਆ ਕਰਨਗੇ। ਦੇਖੋ ਕਿੱਡਾ ਬਹਾਦਰ ਕਹਾਉਂਦਾ ਸੀ ਆਪਣੇ ਆਪ ਨੂੰ ਜੱਸਾ ਸਿੰਘ, ਪਰ ਮੈਦਾਨੇ ਜੰਗ ਵਿੱਚੋਂ ਘੋੜਾ ਭਜਾ ਕੇ ਆਪਣੀ ਜਾਨ ਬਚਾ ਲਈ ਸੀ।
1: ਮੈਂ ਬਹੁ ਦੀਵਾਨਾ,
0: ਭਾਈ ਜੱਸਾ ਸਿੰਘ ਜੀ ਕਹਿਣ ਲੱਗੇ ਗੁਰਮੁਖਾ, ਅਗਰ ਜੇ ਮੈਂ ਘੋੜਾ ਭਜਾ ਕੇ ਮੇਰੀ ਜਾਨ ਹੀ ਬਚ ਗਈ ਤੇ ਮੈਂ ਦੀਵਾਨ ਹਾਂ, ਖਾਲਸੇ ਦਾ ਸੁਲਤਾਨ ਕਹਾਉਂਦਾ, ਤੇ ਮੈਂ ਖਾਲਸੇ ਚ ਕਿਹੜਾ ਮੂੰਹ ਲੈ ਕੇ ਬਵਾਂਗਾ? ਖਾਲਸਾ ਮੇਰੇ ਸਾਹਮਣੇ ਹੋਵੇਗਾ ਤਾਂ ਖਾਲਸਾ ਮੈਨੂੰ ਕਵੇਗਾ ਤੂੰ ਉਹੀ ਹੈ ਜਿਹੜਾ ਮੈਦਾਨੇ ਜੰਗ ਚੋਂ ਘੋੜਾ ਭਜਾ ਕੇ ਨੱਠ ਆਇਆ, ਦੌੜ ਆਇਆ? ਨਾ ਨਾ, ਮੈਂ ਸ਼ਹੀਦੀ ਤਾਂ ਬੇਸ਼ੱਕ ਪ੍ਰਾਪਤ ਕਰ ਜਾਵਾਂ ਪਰ ਮੈਂ ਘੋੜਾ ਭਜਾ ਕੇ ਮੈਦਾਨੇ ਜੰਗ ਚੋ ਨਹੀਂ ਜਾਵਾਂਗਾ, ਮੈਂ ਦੀਵਾਨ ਹਾਂ, ਮੈਂ ਪਾਤਸ਼ਾਹ ਸੁਲਤਾਨ ਕਹਾਉਂਦਾ, ਇਸ ਕਰਕੇ ਮੇਰੇ ਘੋੜੇ ਨੂੰ ਦੇਖੀ ਕਿਤੇ ਚਾਬਕ ਨਾ ਲਾਵੀ।
1: ਕਰੇ ਮਸ਼ਕਰੀ ਹਮਕੋ ਆਣਾ।
0: ਅਤੇ ਖਾਲਸਾ ਜਿਹੜਾ ਸਾਨੂੰ ਮਸ਼ਕਰੀਆਂ ਕਰੇਗਾ, ਵੇਖੋ ਜੀ ਵੱਡਾ ਸਰਦਾਰ ਬਣਿਆ ਫਿਰਦਾ ਜਿਹੜਾ।

0: ਮੇਰੇ ਕੋਲ ਪਾਤਸ਼ਾਹੀ ਦਾ ਕਿਤਾਬ ਹੈ, ਜਿਵੇਂ ਸਰਦਾਰ ਕਪੂਰ ਸਿੰਘ ਜੀ ਕੋਲ ਨਵਾਬੀ ਦਾ ਕਿਤਾਬ ਸੀ, ਤੇਵੇਂ ਬਾਬਾ ਜੱਸਾ ਸਿੰਘ ਜੀ ਕੋਲ ਪਾਤਸ਼ਾਹੀ ਕੌਮੇ ਸੁਲਤਾਨ ਨੇ, ਸਾਰਾ ਖਾਲਸਾ ਇਹਨਾਂ ਨੂੰ ਪਾਤਸ਼ਾਹ ਕਹਿੰਦਾ। ਇਹੀ ਗੱਲ ਤਾਂ ਕਹੀ ਸੀ ਨਾ ਨਵਾਬ ਕਪੂਰ ਸਿੰਘ ਜੀ ਨੇ, ਜੱਸਾ ਸਿੰਘ ਜੀ ਘੋੜਿਆਂ ਨੂੰ ਦਾਣਾ ਪਾਇਆ ਕਰੋ, ਤੁਹਾਨੂੰ ਹਮਕੋ ਤੁਮਕੋ ਕਹਿੰਦੇ ਪ੍ਰਵਾਨਾ ਕਰਿਆ ਕਰੋ, ਮੈਂ ਤੇ ਘੋੜਿਆਂ ਦੀ ਲਿੱਦ ਚੱਕ ਚੱਕ ਕੇ ਸੇਵਾ ਕਰਕੇ ਨਵਾਬੀ ਮਿਲ ਗਈ ਹੈ, ਤੁਸੀਂ ਘੋੜਿਆਂ ਨੂੰ ਦਾਣਾ ਪਾਓਗੇ ਤੇ ਖਾਲਸੇ ਦੇ ਪਾਤਸ਼ਾਹ ਬਣ ਜਾਓਗੇ। ਉਹ ਬੋਲ ਪੂਰੇ ਹੋਏ ਸਨ, ਇਸ ਕਰਕੇ ਮੈਂ ਪਾਤਸ਼ਾਹ ਕਹਾਉਂਦਾ ਹਾਂ।
1: ਤੁਮ ਚਾਦਮ ਗਿੱਦੀ ਬਣਾਇਆ,
0: ਗੀਤੀ ਗੀਤੀ ਕਹਿੰਦੇ ਗਿੱਦੜ ਡਰਪੋਕ ਕਾਇਰ। ਭਾਈ ਗੁਰਮੁਖ ਸਿੰਘ ਤੂੰ ਮੈਨੂੰ ਗਿੱਦੜ ਕਾਇਰ ਡਰਪੋਕ ਬਣਾਉਣਾ ਚਾਹੁੰਦਾ, ਮੈਂ ਕਾਇਰ ਨਹੀਂ ਆ, ਮੇਰੀਆਂ ਰਗਾਂ ਦੇ ਵਿੱਚ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੀ ਪੌਲ ਹੈ, ਅੰਮ੍ਰਿਤ ਬਾਣੀ ਦੀ ਦਾਤ ਦੀ ਤਾਕਤ ਹੈ, ਮੈਂ ਗਿੱਧੀ ਨਹੀਂ ਹਾਂ, ਮੈਂ ਤਕੜਾ ਹੋ ਕੇ ਅਬਦਾਲੀ ਦੀਆਂ ਫੌਜਾਂ ਨਾਲ ਖੰਡਾ ਖੜਕਾਵਾਂਗਾ।
1: ਇਸ ਜੀਵਨ ਤੇ ਮਰਨੋ ਬੇਸਾ,
0: ਬਾਬਾ ਜੱਸਾ ਸਿੰਘ ਜੀ ਕਹਿਣ ਲੱਗੇ ਜੀਵਨ ਜਿਹੜਾ ਹੈ ਇੱਥੋਂ ਮੈਂ ਦੌੜ ਕੇ ਨੱਠ ਜਾਵਾਂ ਤੇ ਕੀ ਮੈਂ ਮਰਨਾ ਨਹੀਂ ਹੈ, ਮਰਨਾ ਤੇ ਫਿਰ ਵੀ ਹੈ, ਭਾਵੇਂ ਕਿਧਰੇ ਵੀ ਚਲੇ ਜਾਵੇ ਮੌਤ ਆ ਵਸ਼ ਆਉਣੀ ਹੈ, ਮੈਂ ਇੱਥੋਂ ਜਾ ਕੇ ਉੱਧਰ ਕਵਾਂ ਦੌੜ ਜਾਵਾਂ ਵੀ ਮੈਂ ਬਚ ਜਾਵਾਂਗਾ, ਬਚਣਾ ਫਿਰ ਵੀ ਨਹੀਂ ਹੈ, ਮੌਤ ਇੱਕ ਦਿਨ ਵਸ਼ ਹੀ ਆਉਣੀ ਹੈ, ਮਰਨ ਲਿਖਾਏ ਮੰਡਲ ਮਿਆਏ। ਕਿਉਂ ਨਾ ਹੋਵੇ ਦਲੇਰੀ ਵਾਲੀ ਸ਼ਹੀਦਾਂ ਵਾਲੀ ਪੁਰਜਾ ਪੁਰਜਾ ਕੱਟਣ ਵਾਲੀ ਮੌਤ ਮਰਾਂ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਹਾਂਜੀ, ਪੁਰਜਾ ਪੁਰਜਾ ਕੱਟ ਮਰੈ ਕਬੂ ਨ ਛੱਡ ਖੇਤ, ਮੈਂ ਮੈਦਾਨੇ ਜੰਗ ਨਹੀਂ ਛੱਡਾਂਗਾ, ਤੇ ਮੈਂ ਇੱਥੋਂ ਦੌੜ ਕੇ ਜਾਣ ਬਚਾ ਲਵਾਂ ਤਾਂ ਫਿਰ ਕਿਧਰੇ ਮੌਤ ਨਹੀਂ ਆਉਣੀ, ਮੌਤ ਤਾਂ ਅਵਸ਼ ਹਰ ਇੱਕ ਨੂੰ ਹੀ ਆਉਣੀ ਹੈ।
1: ਰਹਿ ਜਸ ਜਿਸ ਜਗ ਮੈਂ ਦੇਸ਼,
0: ਉਹ ਮੌਤ ਮਰਨਾ ਚਾਹੀਦਾ ਹੈ। ਬਾਬਾ ਜੱਸਾ ਸਿੰਘ ਜੀ ਕਹਿੰਦੇ ਗੁਰਮੁਖ ਸਿੰਘ ਜੀ ਜਿਹੜੀ ਜਸ ਵਾਲੀ ਮੌਤ ਹੋਵੇ, ਵਾਕਿਆ ਹੀ ਸੰਸਾਰ ਵਿੱਚ ਕੁਝ ਨਾ ਕੁਝ ਕਰਕੇ ਗਏ ਨੇ, ਜਬ ਤੁਮ ਆਏ ਜਗਤ ਮੈਂ ਜਗਤ ਹੱਸੇ ਤੁਮ ਰੋਏ, ਐਸੀ ਕਰਨੀ ਕਰ ਚੱਲੋ ਤੁਮ ਹੱਸੋ ਜਗ ਰੋਏ, ਕਬੀਰ ਜਿਸ ਮਰਨੇ ਤੇ ਜਗ ਡਰ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮ ਨੰਦ। ਇਸ ਕਰਕੇ ਭਾਈ ਗੁਰਮੁਖ ਸਿੰਘ ਜੀ ਹਮੇਸ਼ਾ ਜਸ ਵਾਲੀ ਮੌਤ ਮਰਨਾ ਚਾਹੀਦਾ, ਸ਼ਹੀਦ ਦਾ ਤੇ ਹਮੇਸ਼ਾ ਹੀ ਜਸ ਹੁੰਦਾ, ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਉਹ ਹਯਾਤ ਹੈ ਉਹ ਮੌਤ ਵੀ ਹਯਾਤ ਹੈ ਕਿ ਅੰਮ੍ਰਿਤ ਬਣ ਜਾਂਦੀ ਹੈ, ਸ਼ਹੀਦ ਤਾਂ ਹਮੇਸ਼ਾ ਅਮਰ ਹੋ ਜਾਂਦਾ ਹੈ। ਇਸ ਕਰਕੇ ਭਾਈ ਜੱਸਾ ਸਿੰਘ ਮੇਰੇ ਘੋੜੇ ਨੂੰ ਚਾਬਕ ਨਾ ਲਾਵੀ, ਇਸ ਕਰਕੇ ਦੁਨੀਆਂ ਦੇ ਲੋਕ ਏਦਾਂ ਨਾ ਕਹਿਣ ਜੱਸਾ ਸਿੰਘ ਦੌੜ ਗਿਆ ਸੀ।
1: ਦੋਹਰਾ ਗੁਰਮੁਖ ਸਿੰਘ ਨੇ ਜੋ ਚੜ ਤੁਰਾ,
0: ਉਸ ਵੇਲੇ ਜਦੋਂ ਬਾਬਾ ਜੱਸਾ ਸਿੰਘ ਕੌਮੇ ਸੁਲਤਾਨ ਦੇ ਬੋਲ ਸੁਣੇ, ਭਾਈ ਗੁਰਮੁਖ ਸਿੰਘ ਘੋੜੇ ਤੇ ਸਵਾਰ ਸਨ, ਇਹਨਾਂ ਦੇ ਪਾਲੇ ਹੋਏ ਪਾਲਕੂ ਪੁੱਤਰ ਸਨ, ਤੇ ਉਸ ਵੇਲੇ ਭਾਈ ਗੁਰਮੁਖ ਸਿੰਘ ਜੀ ਛਾਲ ਮਾਰੀ ਆਪਣੇ ਘੋੜੇ ਤੋਂ ਥੱਲੇ ਉਤਰ ਗਏ, ਕਹਿਣ ਲੱਗੇ ਬਾਬਾ ਜੀ ਬਾਬਾ ਜੀ ਆਹ ਮੇਰਾ ਘੋੜਾ ਤੁਹਾਡੇ ਕੋਲ ਹੈ, ਤੁਸੀਂ ਇਹ ਘੋੜਾ ਛੱਡ ਦਿਓ, ਜਿਹੜੇ ਘੋੜੇ ਤੇ ਤੁਸੀਂ ਸਵਾਰ ਹੋ ਨਾ ਥੱਕ ਚੁੱਕਾ ਤੁਰਦਾ ਨਹੀਂ ਹੈ, ਤੁਸੀਂ ਛੱਡ ਦਿਓ। ਬਾਬਾ ਜੀ ਆ ਮੈਂ ਥੱਲੇ ਹੋ ਉਤਰਿਆ, ਤੁਸੀਂ ਮੇਰੇ ਵਾਲੇ ਘੋੜੇ ਤੇ ਸਵਾਰ ਹੋ ਜਾਣਾ ਕਰੋ, ਗੁਰਮੁਖ ਸਿੰਘ ਜੀ ਨੇ ਕਹਿਣਾ ਕੀਤਾ ਪਿਆਰਿਓ।
1: ਸਿੰਘ ਜੀ ਲਇਓ ਚੜਾ,
0: ਸਿੰਘ ਜੀ ਲਇਓ ਚੜਾਏ, ਸਤਿਕਾਰਯੋਗ ਬਾਬਾ ਜੱਸਾ ਸਿੰਘ ਜੀ ਨੇ ਨੂੰ ਭਾਈ ਗੁਰਮੁਖ ਸਿੰਘ ਜੀ ਨੇ ਆਪਣੇ ਵਾਲੇ ਘੋੜੇ ਤੇ ਸਵਾਰੀ ਦੇ ਦੇਣਾ ਕੀਤੀ। ਭਾਈ ਜੱਸਾ ਸਿੰਘ ਬਾਬਾ ਜੱਸਾ ਸਿੰਘ ਜੀ ਆਪਣਾ ਘੋੜਾ ਛੱਡ ਕੇ ਭਾਈ ਗੁਰਮੁਖ ਸਿੰਘ ਜੀ ਵਾਲੇ ਘੋੜੇ ਤੇ ਖਾਲਸਾ ਜੀ ਸਵਾਰ

0: ਕੋਪਹਰੀੜਾ ਬਾਹਮਣੀ ਪਿੰਡ ਜਿੱਥੇ ਕਹਿਲੇ ਨਗਰ ਜਾ ਕੇ ਜਲ ਛਕਿਆ ਸੀ, ਉਸ ਪਾਸੇ ਬਰਨਾਲੇ ਵਾਲੀ ਸਾਈਡ ਨੂੰ ਗੁਰੂ ਕਾ ਖਾਲਸਾ ਬਹੀਰ ਲੈ ਕੇ ਤੁਰ ਪਿਆ ਹੈ।
1: ਤੁਰਤ ਜੋਖੋ ਸਿਰ ਨਿਜ ਤਿਖਾਏ,
0: ਇਹਦੇ ਤੁਰਦੇ ਨੇ ਜੋਖ ਹੈ, ਜ਼ਖਮ ਬਹੁਤ ਜ਼ਖਮ ਨੇ, ਪਰ ਪਰਵਾਹ ਨਹੀਂ ਹੈ, ਸਰੀਰ ਜਾ ਰਿਹਾ ਤੇ ਜਾ ਰਿਹਾ ਹੈ। ਪਰ ਕਹਿੰਦੇ ਫਿਰ ਵੀ ਖੰਡਾ ਖੜਕਾਉਂਦੇ ਗੁਰੂ ਕੀ ਫੌਜ ਬਹੀਰ ਦਾ ਮੁਕਾਬਲਾ, ਬਹੀਰ ਨੂੰ ਬਚਾਉਂਦੀ ਹੋਈ ਅਬਦਾਲੀ ਮਲੇਰਕੋਟਲੇ ਜੈਨ ਖਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਦੇ ਬਰਨਾਲੇ ਵਾਲੀ ਸਾਈਡ ਨੂੰ ਬਹੀਰ ਤੁਰ ਪਈ ਹੈ।
1: ਚੁਪਈ ਜੱਸਾ ਸਿੰਘ ਖਾਏ ਬਾਈ ਖਾਏ,
0: ਆਖੋ ਸਤਨਾਮ ਸ਼੍ਰੀ। ਦੇਖੋ ਖਾਲਸਾ ਜੀ, ਸਾਡੇ ਕਿਤੇ ਅਚਾਨਕ ਉਂਗਲ ਤੇ ਕਰਦ ਲੱਗ ਜੇ ਨਾ ਤੇ ਬੰਦਾ ਛਾਤੀ ਨਾਲ ਐ ਲਾਈ ਫਿਰਦਾ, ਉਹਨੂੰ ਮੂੰਹ ਚ ਪਾਈ ਫਿਰਦਾ, ਹਾਏ ਕਰਦ ਵੱਜ ਗਈ। ਕਿੱਡਾ ਵੱਡਾ ਸੂਰਮਾ ਦਲੇਰ ਸੀ ਬਾਬਾ ਜੱਸਾ ਸਿੰਘ। ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਬਾਬਾ ਮਹਿਤਾਬ ਸਿੰਘ ਜੀ ਦੇ ਪੋਤਰੇ, ਕਹਿੰਦੇ ਬਾਈ ਜ਼ਖਮ, ਬਾਈ ਜ਼ਖਮ ਥੋੜੇ ਨਹੀਂ ਹੁੰਦੇ, ਜਰਾ ਖਿਆਲ ਕਰੋ, ਬਾਈ ਫੱਟ ਜਿਹੜੇ ਨੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਦੇ ਸਰੀਰ ਤੇ ਲੱਗ ਚੁੱਕੇ ਨੇ। ਕਿਹੜੀ ਤਾਕਤ ਦੇ, ਕਿਹੜੀ ਮਿੱਟੀ ਦਾ ਗੁਰੂ ਕਾ ਖਾਲਸਾ ਬਣਿਆ ਹੋਇਆ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ 1708 ਵਿੱਚ ਜੋਤੀ ਜੋਤ ਸਮਾਉਂਦੇ ਨੇ, ਤੇ ਇਹ ਸਾਰਾ ਜਿਹੜਾ ਆਪਾਂ ਹਿਸਟਰੀ ਪੜ੍ਹ ਰਹੇ ਹਾਂ ਇਹ ਕਦੋਂ ਦਾ ਮੁਕਾਬਲਾ ਚੱਲ ਰਿਹਾ ਹੈ, 1761 ਦਾ ਚੱਲ ਰਿਹਾ ਹੈ। 5 ਫਰਵਰੀ ਨੂੰ ਇਹ ਵੱਡਾ ਜਿਹੜਾ 5 ਫਰਵਰੀ ਨੂੰ 1762 ਨੂੰ ਇਹ ਮੁਕਾਬਲਾ ਹੋਇਆ ਹੈ, ਵੱਡਾ ਘੱਲੂ ਘਰ ਆ। ਕਿੰਨੇ ਸਾਲ ਹੋਏ ਨੇ ਸਾਰੇ, ਅਜੇ ਤਕਰੀਬਨ 50-52 ਸਾਲਾਂ ਦੀ ਬਾਤ ਹੈ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕੈਸਾ ਮੇਰੇ ਸਾਹਿਬਾਂ ਨੇ ਖਾਲਸਾ ਸਾਜਿਆ ਹੈ, ਤੇ ਜਿਹੜਾ ਇਤਿਹਾਸ ਚੱਲ ਰਿਹਾ ਹੈ ਨਾ ਇਹ ਅੱਖੀ ਡਿੱਠਾ ਇਤਿਹਾਸ ਹੈ। ਲਿਖਿਆ ਉਸਨੇ ਹੈ, ਕਿਸ ਨੇ? ਭਾਈ ਰਤਨ ਸਿੰਘ ਭੰਗੂ ਨੇ, ਜਿਸ ਮੈਦਾਨੇ ਜੰਗ ਦੇ ਵਿੱਚ ਉਹਦੇ ਪਿਤਾ ਵੀ ਮੌਜੂਦ ਸਨ ਭਾਈ ਰਾਏ ਸਿੰਘ, ਤੇ 2 ਚਾਚੇ ਵੀ ਮੌਜੂਦ ਸਨ, ਆਪਣੇ ਚਾਚਿਆਂ ਤੋਂ ਤੇ ਆਪਣੇ ਪਿਤਾ ਤੋਂ ਦਾਦੀ ਵੀ ਵਿੱਚ ਮੌਜੂਦ ਸੀ, ਉਹਨਾਂ ਤੋਂ ਸੁਣ ਕੇ ਤੇ ਇਤਿਹਾਸ ਲਿਖਿਆ ਹੈ। ਇੱਕ ਤੇ ਦੂਰ ਦੀਆਂ ਗੱਲਾਂ ਹੁੰਦੀਆਂ ਨੇ ਨਾ, ਇੱਕ ਹੁੰਦੀਆਂ ਨੇ ਹੱਡ ਬੀਤੀਆਂ, ਹੱਡ ਬੀਤੀ ਵਿੱਚ ਤੇ ਦੂਰ ਦੀ ਗੱਲ ਵਿੱਚ ਫਰਕ ਹੋਇਆ ਕਰਦਾ ਹੈ, ਇਹ ਹੱਡ ਬੀਤਾ ਇਤਿਹਾਸ ਹੈ। ਕਿਹੜੀ ਮਿੱਟੀ ਦਾ ਖਾਲਸਾ ਬਣਿਆ ਹੋਇਆ ਜੇ, ਬਾਈ ਜ਼ਖਮ ਆਉਣ ਦੇ ਬਾਵਜੂਦ ਵੀ ਖੰਡਾ ਖੜਕਾ ਰਹੇ ਨੇ। ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਵਡਿਆਈ ਹੈ ਖਾਲਸਾ ਜੀ।
1: ਤੋਂ ਪੀ ਸਿੰਘ ਜੀ ਲੜੋ
0: ਜਾਈ, ਸਖਮ ਲੱਗਣ ਦੇ ਬਾਵਜੂਦ ਵੀ ਤੋ ਪੀ ਸਿੰਘ ਜੀ ਲੜਤੋ ਜਾਏ, ਤਦੋਂ ਵੀ ਪਿਆਰਾ ਗੁਰਸਿੱਖ ਗੁਰਮੁਖ ਬਾਬਾ ਜੱਸਾ ਸਿੰਘ ਜੀ ਖੰਡਾ ਖੜਕਾਉਂਦੇ ਬਰਨਾਲੇ ਵਾਲੀ ਸਾਈਡ ਨੂੰ ਖਾਲਸਾ

0: ਜਖਮੀ ਸੁਣਿਓ।
1: ਜਿਸ ਵੇਲੇ ਬਾਕੀ ਦੀਆਂ ਮਿਸ਼ਨਾਂ ਨੇ ਗੁਰੂ ਖਾਲਸਾ ਜੀ ਸੁਣਿਆ, ਪਤਾ ਲੱਗਾ ਗੁਰਮੁਖ ਸਿੰਘ ਜੀ ਤੋਂ ਆਵਾਜ਼ ਦਿੱਤੀ ਵੀ ਬਾਬਾ ਜੱਸਾ ਸਿੰਘ ਜੀ ਬਹੁਤੇ ਜ਼ਿਆਦਾ ਜ਼ਖਮੀ ਹੋ ਗਏ ਨੇ, ਜਿਨ੍ਹਾਂ ਦੇ ਸਰੀਰ ਤੇ ਖੂਨ ਖੂਨ ਹੋਇਆ ਹੈ। ਜਦੋਂ ਬਾਕੀ ਮਿਸਲਾਂ ਨੇ ਸੁਣਿਆ ਵੀ ਸਾਡਾ ਪਾਤਸ਼ਾਹ ਸੁਲਤਾਨ ਕੌਮੇ ਬਹੁਤੇ ਜ਼ਖਮੀ ਹੋ ਚੁੱਕਾ ਹੈ, ਤਾਂ ਉਹਨਾਂ ਨੇ ਕੀ ਕੀਤਾ ਹੈ ਦੱਸੋ।
0: ਸਭ ਸਰਦਾਰਨ ਸੁਣ ਸਿਰ ਧੁਨਿਓ,
1: ਕਹਿੰਦੇ ਉਸ ਵੇਲੇ ਸਾਰੇ ਸਰਦਾਰ ਜਿਹੜੇ ਸਨ, ਬਾਬਾ ਸ਼ਾਮ ਸਿੰਘ ਜੀ, ਬਾਬਾ ਚੜ੍ਹਤ ਸਿੰਘ ਜੀ, ਭਾਈ ਜੈ ਸਿੰਘ ਜੀ, ਭਾਈ ਸੁਖਚੈਨ ਸਿੰਘ ਜੀ, ਬੜੇ ਬੜੇ ਗੁਰਮੁਖ ਸਨ, ਜਰਨੈਲ ਸਨ, ਉਹ ਸਾਰਿਆਂ ਨੇ ਇੱਕ ਵਾਰ ਆਪਣੇ ਸਿਰ ਨੂੰ ਹਿਲਾਇਆ ਵੀ ਕਿਧਰੇ ਐਸਾ ਭਾਣਾ ਨਾ ਵਰਤ ਜਾਵੇ, ਬਾਬਾ ਜੱਸਾ ਸਿੰਘ ਜੀ ਅੰਨੂ ਵਾਲੀਏ ਸ਼ਹੀਦ ਨਾ ਹੋ ਜਾਣ। ਭਾਈ ਜੱਸਾ ਸਿੰਘ ਜੀ ਰਾਮ ਗੜੀਆ, ਉਹਨਾਂ ਨੇ ਵੀ ਆਪਣਾ ਸਿਰ ਹਿਲਾਇਆ, ਤਾਂ ਕੀ ਕੀਤਾ?
0: ਵਿੱਚ ਤੰਨੇ ਸਭ ਆਣ ਗਲੋਏ,
1: ਥੰਨੇ ਹੁੰਦਾ ਜਥਾ, ਬੰਨਾ ਜਾ ਥੰਨਾ, ਜਿੱਥੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਖੰਡਾ ਖੜਕਾ ਰਹੇ ਸੀ ਨਾ, ਬਾਕੀ ਦੇ ਸਾਰੇ ਸਰਦਾਰ ਜਿਹੜੇ ਸਨ, ਜਰਨੈਲ ਜਿਹੜੇ ਸਨ, ਉਹ ਸਾਰੀਆਂ ਦੀਆਂ ਸਾਰੀਆਂ ਮਿਸਲਾਂ ਉਸ ਤਰਫ ਹੱਲਾ ਬੋਲ ਕੇ ਅਬਦਾਲੀ ਨਾਲ ਮੁਕਾਬਲਾ ਕਰਦੇ ਹੋਏ ਬਾਬਾ ਜੱਸਾ ਸਿੰਘ ਆਲੂ ਵਾਲੀਏ ਦੇ ਚਾਰ ਸਵੇਰੇ ਆ ਕੇ ਉਹਨਾਂ ਨੇ ਘੇਰਾ ਘੱਤ ਕੇ ਤਾਂ ਦੁਸ਼ਮਣ ਨਾਲ ਲੜ ਲੱਗੇ। ਕੌਣ ਕੌਣ ਆਏ ਦੱਸੋ?
0: ਪੰਗੀ ਕਣੀਏ,
1: ਭੰਗੀਆਂ ਦੀ ਮਿਸਲ, ਕਨਈਆਂ ਦੀ ਮਿਸਲ, ਭੰਗੀਆਂ ਦੀ ਮਿਸਲ ਉਹ ਜੇ ਭਾਈ ਹਰੀ ਸਿੰਘ ਜੀ ਪੰਜਵੜ ਵਾਲੇ, ਇਹ ਭੰਗੀਆਂ ਦੀ ਮਿਸਲ ਸੀ। ਇਹਨਾਂ ਨੇ ਹੀ ਅਹਿਮਦ ਸ਼ਾਹ ਅਬਦਾਲੀ ਦੀ ਤੋਪ ਜਿਹੜੀ ਜਮ ਜਮਾ ਤੋਪ ਅੱਜ ਲਾਹੌਰ ਵਿੱਚ ਪਈ ਹੋਈ ਹੈ, ਇਹ ਭੰਗੀਆਂ ਦੀ ਮਿਸਲ ਨੇ ਖੋਈ ਸੀ। ਏਡੇ ਵੱਡੇ ਦਲੇਰੀ ਸਨ, ਉਹੀ ਕੌਮ ਹੈ। ਪੰਜਵੜ ਦਾ ਇਤਿਹਾਸ ਦੇਖੋ ਤੇ ਅੱਜ ਤੱਕ ਵੀ ਦਲੇਰੀ ਵਿੱਚ ਹੀ ਚੱਲਦਾ ਆਇਆ। ਕਿਧਰੇ ਉਸੇ ਪਿੰਡ ਦੇ ਹੋਏ ਨੇ ਜਨਰਲ ਲਾਭ ਸਿੰਘ ਜੀ, ਕਿਧਰੇ ਉਸੇ ਪਿੰਡ ਦੇ ਹੋਏ ਨੇ ਭਾਈ ਪਰਮਜੀਤ ਸਿੰਘ ਜੀ ਪੰਜਵੜ, ਕਿੰਨੇ ਹੋਏ ਨੇ। ਕਹਿੰਦੇ ਇਸ ਤਰ੍ਹਾਂ ਭੰਗੀਆਂ ਦੀ ਮਿਸਲ, ਕਨਈਆਂ ਦੀ ਮਿਸਲ ਜਿਹੜੀ ਹੈ, ਇਹ ਵੀ ਪਹੁੰਚ ਜਾਣਾ ਕੀਤਾ। ਦੋ ਦੋ ਬੋਲ ਕਰਕੇ ਪੜ੍ਹੀ ਚੱਲੋ।
0: ਰਾਮ ਗੜੀਏ ਜੋ,
1: ਅਤੇ ਰਾਮ ਗੜੀਏ ਜਿਹੜੇ ਨੇ ਭਾਈ ਜੱਸਾ ਸਿੰਘ ਜੀ ਰਾਮ ਗੜੀਆ, ਇਹ ਵੀ ਜਿਹੜੇ ਨੇ ਇਸ ਪਾਸੇ ਬਾਬਾ ਜੱਸਾ ਸਿੰਘ ਆਲੂ ਵਾਲੇ ਵੱਲੇ ਆ ਗਏ ਨੇ, ਭੰਗੀ ਵੀ ਆ ਗਏ ਨੇ, ਰਾਮ ਗੜੀਏ ਵੀ ਆ ਗਏ, ਕਨਈਆਂ ਦੀ ਮਿਸਲ ਨੇ ਵੀ ਉਸ ਪਾਸੇ ਆ ਜਾਵਣਾ ਕੀਤਾ ਜੀ।
0: ਕਈ ਨਿਸਾਹ ਦੱਚੀ ਡੱਲੇਵਾਲ,
1: ਕਹਿੰਦੇ ਡੱਲੇ ਵਾਲਿਆਂ ਦੀ ਮਿਸਲ, ਨਕਈਆਂ ਦੀ ਮਿਸਲ, ਨਿਸ਼ਾਨਚੀਆਂ ਦੀ ਮਿਸਲ, ਇਹ ਸਾਰੀਆਂ ਮਿਸਲਾਂ ਦੇ ਨਾਂ ਆ ਰਹੇ ਨੇ। ਇਹ ਸਾਰੇ ਦੇ ਸਾਰੇ ਬਾਬਾ ਜੱਸਾ ਸਿੰਘ ਆਲੂ ਵਾਲੀਏ ਜੀ ਦੀ ਤਰਫ ਨੂੰ ਆਉਣਾ ਕੀਤਾ ਵੀ ਜ਼ਖਮੀ ਸਾਡਾ ਜੋਧਾ ਹੋ ਚੁੱਕਾ ਹੈ।
0: ਕਪੂਰ ਸਿੰਘ ਉਹ ਆਲੂ ਜੋ ਵਾਲ,
1: ਕਹਿੰਦੇ ਸਤਿਕਾਰਯੋਗ ਬਾਬਾ ਕਪੂਰ ਸਿੰਘ ਜੀ ਨਵਾਬ, ਇਹ ਵੀ ਵਿੱਚ ਆ ਗਏ ਨੇ, ਜਿਨ੍ਹਾਂ ਨੂੰ ਨਵਾਬੀ ਦਾ ਖਿਤਾਬ ਮਿਲਿਆ ਸੀ ਘੋੜਿਆਂ ਦੀ ਲਿੱਦ ਚੁੱਕ ਚੁੱਕ ਕੇ, ਇਹ ਵੀ ਉੱਥੇ ਪਹੁੰਚ ਗਏ ਨੇ। ਕਹਿੰਦੇ ਇਸੇ ਤਰ੍ਹਾਂ ਹੋਰ ਕੌਣ ਜੀ? ਕਪੂਰ ਸਿੰਘ ਆਲੂਵਾਲ ਤੇ ਆਲੂਵਾਲੀਆਂ ਦੀ ਬਾਕੀ ਜਿਹੜੀ ਮਿਸਲ ਸੀ ਬਾਬਾ ਜੱਸਾ ਸਿੰਘ ਜੀ ਖੁਦ ਦੀ ਮਿਸਲ, ਉਹਨੇ ਵੀ ਉੱਥੇ ਪਹੁੰਚ ਜਾਣਾ ਕੀਤਾ।
0: ਸ਼ੁਕਰ ਚੱਕੀਏ ਸ਼ਾਮ ਸਿੰਘੀਏ ਸਾਰੇ,
1: ਕਹਿੰਦੇ ਸਤਿਕਾਰਯੋਗ ਸ਼ੁਕਰ ਚੱਕੀਏ ਬਾਬਾ ਨੌਧ ਸਿੰਘ ਦੀ ਮਿਸਲ, ਬਾਬਾ ਚੜ੍ਹਤ ਸਿੰਘ ਜੀ, ਇਹਨਾਂ ਨੂੰ ਸ਼ੁਕਰ ਚੱਕੀਏ ਕਹਿੰਦੇ ਨੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਕਹਿੰਦੇ ਇਹਨਾਂ ਦੀ ਮਿਸਲ ਵੀ ਆ ਗਈ ਹੈ। ਸ਼ਾਮ ਸਿੰਘ ਜੀ ਨਾਰਲੇ ਵਾਲੇ, ਜੋ ਗੁਰੂ ਸਵਾਰੀ ਸੰਗਤ ਜੀ ਭਾਈ ਰਤਨ ਸਿੰਘ ਜੀ ਦੇ ਨਾਨਾ ਲੱਗਦੇ ਨੇ, ਉਹਨਾਂ ਨੇ ਵੀ ਉਸ ਜਗ੍ਹਾ ਪਹੁੰਚ ਜਾਣਾ ਕੀਤਾ ਹੈ।
0: ਸ਼ਹੀਦ ਨਿਹੰਗ ਉਹ ਗੁਰੂ ਪਿਆਰੇ,
1: ਕਹਿੰਦੇ ਸ਼ਹੀਦਾਂ ਦੀ ਮਿਸਲ, ਸਤਿਕਾਰ ਯੋਗ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਿਸਲ, ਜਿਉਂਦਿਆਂ ਸ਼ਹੀਦੀ ਖਿਤਾਬ ਮਿਲਿਆ ਸੀ, ਕਹਿੰਦੇ ਉਹ ਸ਼ਹੀਦਾਂ ਦੀ ਮਿਸਲ, ਉਹ ਵੀ ਤੱਥੇ ਪਹੁੰਚ ਜਾਣਾ ਕੀਤਾ। ਗੁਰੂ ਪਿਆਰੇ, ਗੁਰੂ ਨਾਲ ਪਿਆਰ ਕਰਨ ਵਾਲੇ ਸੂਰਮੇ ਜਿਹੜੇ ਨੇ, ਇੱਕਦਮ ਬਾਬਾ ਜੱਸਾ ਸਿੰਘ ਆਲੂ ਵਾਲੀਏ ਜੀ ਤਰਫ ਨੂੰ ਖਾਲਸਾ ਜੀ ਆਵਣਾ ਕੀਤਾ ਹੈ।
0: ਅੰਮ੍ਰਿਤਸਰੀਏ ਔਰ ਪੁਰੀਓ ਆਨੰਦ,
1: ਕਹਿੰਦੇ ਇਸੇ ਤਰ੍ਹਾਂ ਅੰਮ੍ਰਿਤਸਰੀਆਂ ਦੀ ਮਿਸਲ ਤੇ ਆਨੰਦਪੁਰੀਏ, ਭਾਈ ਆਨੰਦਪੁਰੀਏ ਕਿਹੜੇ ਸਨ? ਸੋਢੀਆਂ ਦੀ ਮਿਸਲ, ਬਾਬਾ ਸੂਰਜਮਲ, ਧੰਨ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸੁਪੁੱਤਰ, ਇਹਨਾਂ ਦੀ ਜਿਹੜੇ ਸਨ ਜਥੇਬੰਦੀ, ਸੋਢੀਆਂ ਦੀ ਮਿਸਲ ਨੇ ਵੀ ਤਿੱਥੇ ਪਹੁੰਚ ਜਾਣਾ ਕੀਤਾ।
0: ਰਮਦਾਸੀਏ ਰੰਗਰੇਟੇ ਔਰ ਮਸਾਂਦਾ,
1: ਕਹਿੰਦੇ ਰਮਦਾਸੀਏ ਤੇ ਰੰਗਰੇਟੇ ਗੁਰੂ ਕੇ ਬੇਟੇ, ਜਿਹਨਾਂ ਨੂੰ ਖਿਤਾਬ ਮਿਲਿਆ ਸੀ ਬਾਬਾ ਜੀਵਨ ਸਿੰਘ ਜੀ, ਬਾਬਾ ਜੈਤਾ ਸਿੰਘ ਜੀ, ਇਹ ਵੀ ਲੜਦੇ ਸਨ। ਇਹਨਾਂ ਬੜੀ ਬਹਾਦਰੀ ਵਿਖਾਈ ਹੈ, ਬਹਾਦਰੀ ਦਾ ਸਦਕਾ ਹੀ ਤਾਂ ਮੇਰੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਿੱਲੀ ਤੋਂ ਸੀਸ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚ ਗਏ ਸਨ। ਰੰਗ ਰੇਟੇ ਗੁਰੂ ਕੇ ਬੇਟੇ ਔਰ ਰਮਦਾਸੀਏ ਜਿਹੜੇ ਨੇ ਇਹ ਵੀ ਇਸ ਮੈਦਾਨੇ ਜੰਗ ਵਿੱਚ ਟੱਕਰ ਲੈ ਰਹੇ ਨੇ।
0: ਬੇਦੀ ਸੋਢੀ ਤਿੰਨ ਉਹ ਭੱਲੇ,
1: ਇਹਦੇ ਬੇਦੀ ਤੇ ਸੋਢੀ ਜਿਹੜੇ ਨੇ, ਹੁਣ ਇਸ ਆਪ ਜੀ ਨੂੰ ਸੂਰਜਮਲ ਜੀ ਦਾ ਜ਼ਿਕਰ ਕੀਤਾ ਹੈ ਤੇ ਤ੍ਰੇਹਣ ਜਿਹੜੇ ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਡੂਰੀਏ, ਇਹ ਵੀ ਨਾਲ ਗੁਰੂ ਖਾਲਸੇ ਦੇ ਮੋਢੇ ਨਾਲ ਮੋਢਾ ਲਾ ਕੇ ਵੈਰੀ ਦਲ ਨਾਲ ਜੰਗ ਕਰਿਆ ਕਰਦੇ ਸਨ।

ਕੋਈ ਸ਼ਹੀਦ ਹੋ ਰਿਹਾ ਹੈ, ਕੋਈ ਜ਼ਖਮੀ ਹੋ ਰਿਹਾ ਹੈ, ਇਸ ਤਰ੍ਹਾਂ ਸੁਭਾਵਿਕ ਹੈ। ਮੈਦਾਨੇ ਜੰਗ ਵਿੱਚ ਯੁੱਧ ਹੁੰਦਿਆਂ ਤਾਂ ਸ਼ਹੀਦੀ ਤੇ ਵਾਕਿਆ ਹੀ ਹੈ, ਅਸਲੀ ਸ਼ਹੀਦੀ ਤਾਂ ਉਹੀ ਹੈ ਸਾਹਮਣੇ ਡਟ ਕੇ ਲੜਨਾ, ਅਤੇ ਕੋਈ ਜ਼ਖਮੀ ਹੋ ਰਿਹਾ ਵੀ ਬਾਤ ਸਾਹਮਣੇ ਹੈ। ਮੈਦਾਨੇ ਜੰਗ ਵਿੱਚ ਜਾਵੇਗਾ ਤੇ ਜ਼ਖਮੀ ਹੋਵੇਗਾ, ਘਰ ਬੈਠਾ ਥੋੜੀ ਜ਼ਖਮੀ ਹੋ ਜਾਵੇਗਾ। ਕਹਿੰਦੇ ਕੋਈ ਸ਼ਹੀਦ ਹੋ ਰਿਹਾ ਹੈ, ਕੋਈ ਜ਼ਖਮੀ ਹੋ ਰਿਹਾ ਜੇ।

ਕੇ ਲੜਨ ਲੱਗ ਪੈਂਦਾ ਹੈ ਤੇ ਕਦੇ ਸਹਿਜੇ ਸਹਿਜੇ ਕਦਮ ਬਰਨਾਲੇ ਵਾਲੀ ਸਾਈਡ ਨੂੰ ਪੱਟਣਾ ਸ਼ੁਰੂ ਕਰ ਦਿੰਦਾ ਹੈ, ਫਿਰ ਰੁਕ ਜਾਂਦਾ ਹੈ, ਫਿਰ ਲੜਦਾ ਹੈ। ਕਹਿੰਦੇ ਕਮਾਲ ਹੈ, ਇੰਨੀ ਲੰਮੀ ਫੌਜ ਨਾਲ 30 ਮੀਲ ਦਾ ਪੈਂਡਾ ਤੈਅ ਕਰਦਿਆਂ ਕਰਦਿਆਂ ਖੰਡਾ ਖੜਕਾਉਂਦਿਆਂ ਕੋਈ ਸੌਖੀ ਬਾਤ ਨਹੀਂ ਹੈ। ਜਿਹਨੂੰ ਆਹ ਪੰਜਾਬੀ ਦੀ ਕਹਾਵਤ ਹੈ, ਖਾਲਾ ਜੀ ਦਾ ਵਾੜਾ ਨਹੀਂ ਹੈ ਇੰਨਾ ਯੁੱਧ ਕਰਨਾ। ਕਹਿੰਦੇ ਇਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਅਬਦਾਲੀ ਦੀਆਂ ਫੌਜਾਂ ਨਾਲ ਖੰਡਾ

0: ਪਿਛਲੇ ਦੀਵਾਨਾਂ ਅੰਦਰ ਬੇਨਤੀ ਕੀਤੀ ਸੀ, ਗੁਰੂ ਖਾਲਸੇ ਵਿੱਚ ਅੱਜ ਵੀ ਰਵਾਇਤ ਹੈ ਵੀ ਜਿਸ ਵੇਲੇ ਗੁਰੂ ਖਾਲਸੇ ਦੇ ਘਰ ਬੱਚਾ ਜਨਮ ਲੈਂਦਾ ਹੈ ਉਸ ਨੂੰ ਪਹਿਲਾਂ ਵੀ ਅੰਮ੍ਰਿਤ ਦਿੱਤਾ ਜਾਂਦਾ, ਫਿਰ ਵੀ ਖੰਡੇ ਬਾਟੇ ਦੀ ਪੌਲ ਗੁਰਸਿੱਖ ਛਕਾਉਂਦੇ ਨੇ, ਪਰ ਨਾਲ ਦੀ ਨਾਲ ਸ਼ਸਤਰ ਵਿਦਿਆ ਵੀ ਆਰੰਭ ਹੋ ਜਾਂਦੀ ਹੈ। ਭਾਵੇਂ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਦਸਤਾਰ ਬਣਨੀ ਬਾਅਦ ਵਿੱਚ ਸਿੱਖ ਦਾ ਪਿੱਛੇ ਬਚਨ ਆਏ ਸਨ, ਪਰ ਤਲਵਾਰ ਚਲਾਉਣੀ ਪਹਿਲਾਂ ਸਿਖਾਉਂਦੇ ਨੇ। ਭਾਈ ਰਤਨ ਸਿੰਘ ਜੀ ਲਿਖਦੇ ਨੇ ਜਿਹੜੇ ਗੁਰੂ ਖਾਲਸੇ ਬਹੀਰ ਛੋਟੇ ਛੋਟੇ ਬੱਚੇ ਸਨ ਉਹਨਾਂ ਕੋਲ ਵੀ ਖੰਜਰਾਂ ਸਨ, ਛੋਟੇ ਛੋਟੀਆਂ ਕਿਰਪਾਨਾਂ ਸਨ, ਜਦੋਂ ਦਾ ਲੱਗਦਾ ਸੀ ਕਿਹੋ ਜਿਹੇ ਮਿੱਟੀ ਦੇ ਬਣੇ ਸੀ ਛੋਟੇ ਛੋਟੇ ਭਚੰਗੀ ਵਿੱਚੋਂ ਦੀ ਲੰਘ ਕੇ ਤੇ ਅਬਦਾਲੀ ਦੀਆਂ ਫੌਜਾਂ ਦੇ ਵੱਖੀ ਵਿੱਚ ਜਾ ਕੇ ਲੰਘਾ ਦਿਆ ਕਰਦੇ ਸਨ। ਕਹਿੰਦੇ ਛੋਟੇ ਵੱਡੇ ਮਾਈਆਂ ਬੀਬੀਆਂ ਜੋ ਜੋ ਕਿਸੇ ਕੋਲ ਮੁੱਕਦੀ ਗੱਲ ਸ਼ਸਤਰ ਸੀ ਉਹ ਆਪਣੀ ਪੂਰੀ ਵਾਹ ਲਾ ਰਿਹਾ ਸੀ ਵੀ ਇਹਨਾਂ ਦਾ ਮੁਕਾਬਲਾ ਕਰਨਾ ਹੈ ਅੱਗੇ, ਭਾਵ ਨਿਭਣਾ ਨਹੀਂ ਹੈ। ਇਹ ਖਾਲਸੇ ਦੀ ਰਵਾਇਤ ਹੁੰਦੀ ਹੈ, ਕਦੇ ਨਿਭਦਾ ਨਹੀਂ ਹੈ। ਮੈਂ ਦੁਪਹਿਰ ਦੀ ਕਥਾ ਅੰਦਰ ਇੱਕ ਬਚਨ ਕੀਤਾ ਸੀ, ਨਾਣਾ ਰਾਣ ਰੂਤੋ ਨਰ ਨਹੀਂ ਕਰੇ ਨਾ ਨਿਵੇ ਨਾ ਫੁੱਲ ਸੰਚਰੈ ਧਨ ਜਨਮ ਤਾਹੀ ਕੋਗਣੈ। ਨਾਣੇ ਅੱਖਰ ਦੁਆਰੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਖਾਲਸੇ ਦੀ ਪਰਿਭਾਸ਼ਾ ਕੀ ਹੈ, ਨਾ ਤੇ ਦੁਸ਼ਮਣ ਦੇ ਨਾਲ ਸੰਧੀ ਕਰਦਾ ਜੇ, ਵੀ ਕਿਧਰੇ ਜ਼ਿਆਦੀਆਂ ਫੌਜਾਂ ਆ ਗਈਆਂ ਨੇ ਜਾਂ ਕਿਧਰੇ ਕੋਈ ਲੈਣ ਦੇਣ ਦੀ ਬਾਤ ਬਣ ਗਈ ਹੈ। ਆਮ ਹੁੰਦਾ ਜੀ ਦੂਜੀਆਂ ਫੌਜਾਂ ਨੂੰ ਪੈਸੇ ਨਾਲ ਖਰੀਦਿਆ ਜਾਂਦਾ ਹੈ, ਤੇ ਗੁਰੂ ਕਾ ਖਾਲਸਾ ਜਿਹੜਾ ਹੈ ਨਾ ਤੇ ਪੈਸੇ ਨਾਲ ਖਰੀਦਿਆ ਜਾਂਦਾ ਜੇ ਤੇ ਨਾ ਸ਼ਹੀਦੀ ਤੋਂ ਡਰਦਾ ਜੇ, ਨਾ ਸੰਚਰੈ ਨਾ ਨਿਵੈ ਤੇ ਨਾ ਉਹਦੇ ਅੱਗੇ ਕਦੇ ਝੁਕਦਾ ਹੀ ਹੈ। ਜੇ ਦੁਸ਼ਮਣ ਕਵੇ ਨਾ ਵੀ ਮੇਰੇ ਅੱਗੇ ਝੁਕ ਜਾ, ਨਾ ਬਿਲਕੁਲ ਨਹੀਂ, ਸ਼ਹੀਦੀ ਤਾਂ ਪ੍ਰਾਪਤ ਕਰ ਜਾਵੇਗਾ ਪਰ ਵੈਰੀ ਦਲ ਅੱਗੇ ਕਦੇ ਸਿਰ ਨਹੀਂ ਝੁਕਾਉਂਦਾ। ਇਹ ਗੁਰੂ ਕੇ ਖਾਲਸੇ ਦੀ ਮਰਜ਼ਾਦਾ ਹੈ। ਕਹਿੰਦੇ ਨਿੱਕੇ ਵੱਡੇ ਜਿੰਨੇ ਵੀ ਨੇ ਜਿਵੇਂ ਜਿਵੇਂ ਸ਼ਸਤਰ ਨੇ ਉਹ ਲੜ ਰਹੇ ਨੇ।
1: ਅੱਗੇ ਉਵਾ ਤੇ ਤੋ ਤੁਰੈ ਇੱਕ ਇੱਕ ਦੋ ਦੋ ਮਾਰ।
0: ਕਹਿੰਦੇ ਅੱਗੇ ਤੁਰਦੇ ਨੇ ਭਾਵੇਂ ਜਿੰਨਾ ਚ ਬਲ ਵੀ ਨੀ ਨਾ, ਬਜ਼ੁਰਗ ਸਾਡੇ ਨੇ ਸ਼ਸਤਰ ਜ਼ਰੂਰ ਨੇ, ਕਹਿੰਦੇ ਇੱਕ ਅੱਧੇ ਨੂੰ ਤੇ ਗੱਡੀ ਚਾੜ ਹੀ ਦਿੰਦੇ ਆ ਨਾ, ਭਾਵ ਜਿਹੜਾ ਆਵੇਗਾ ਇੱਕ ਅੱਧੇ ਨੂੰ ਤੇ ਨਾਲ ਹੀ ਲੈ ਤੁਰੇ। ਕਹਿੰਦੇ ਇੱਕ ਦੋ ਨੂੰ ਮਾਰ ਕੇ ਅਗਾਂਹ ਤੁਰ ਪੈਂਦੇ ਨੇ, ਕੁਝ ਸ਼ਹੀਦ ਵੀ ਹੋ ਜਾਂਦੇ ਹਨ।
1: ਤੱਬੈ ਕਿਸੇ ਨੇ ਕਹਿ ਦਿਓ ਚੜ ਪਿਆ ਵੀਰ ਸੁਨਾ।
0: ਇੰਨੇ ਚਿਰ ਨੂੰ ਕਿਸੇ ਨੇ ਆ ਕੇ ਸਤਿਕਾਰਯੋਗ ਬਾਬਾ ਜੀ ਬਾਬਾ ਚੜ੍ਹਤ ਸਿੰਘ ਜੀ ਨੂੰ ਇੱਕ ਗੱਲ ਕਹਿ ਦਿੱਤੀ ਜਿਹੜੀ ਬੜੀ ਚੁਭੀ ਸੀ ਗੱਲ ਸੀ। ਉਸ ਵੇਲੇ ਉਸਨੇ ਆ ਕੇ ਕੀ ਕਹਿਣਾ ਕੀਤਾ, ਬਾਬਾ ਚੜ੍ਹਤ ਸਿੰਘ ਜੀ ਤੁਹਾਨੂੰ ਇੱਕ ਮੈਂ ਬੇਨਤੀ ਕਰਦਾ, ਕਿਸੇ ਸਿੰਘ ਨੇ ਬੋਲੀ ਦੇਣਾ ਕੀਤੀ ਹੈ।
1: ਤੂੰ ਜੋ ਕਹਿ ਤੋ ਮੈਂ ਲੜਾਂ ਜੈ ਹੋਵੇ ਅਹਿਮਦ ਸ਼ਾਏ।
0: ਚੜ੍ਹਤ ਸਿੰਘ ਵੀਰ ਸੁਣਾਏ ਸੂਰਮੇ ਵੀਰ ਬਹਾਦਰ ਨੂੰ, ਬਾਬਾ ਚੜ੍ਹਤ ਸਿੰਘ ਜੀ ਨੂੰ ਗੱਲ ਕਹੀ ਕਿ ਬਾਬਾ ਚੜ੍ਹਤ ਸਿੰਘ ਜੀ ਤੁਸੀਂ ਇਹ ਗੱਲ ਬੜੀਆਂ ਟਾਰਾਂ ਮਾਰਦੇ ਹੁੰਦੇ ਸੀ ਵੀ ਜਿੱਧਰ ਅਬਦਾਲੀ ਹੋਵੇਗਾ ਉੱਧਰ ਮੈਂ ਜਾ ਕੇ ਅਬਦਾਲੀ ਦਾ ਸਿਰ ਕਲਮ ਕਰਾਂਗਾ, ਮੈਂ ਅਬਦਾਲੀ ਨਾਲ ਇਕੱਲਾ ਲੜਾਂਗਾ। ਬਾਬਾ ਚੜ੍ਹਤ ਸਿੰਘ ਜੀ ਹੁਣ ਕੀ ਹੋ ਗਿਆ ਜੇ, ਹੁਣ ਤੁਸੀਂ ਅਗਾਂਹ ਕਿਉਂ ਨਹੀਂ ਜਾਂਦੇ? ਜਿਸ ਵੇਲੇ ਬਾਬਾ ਚੜ੍ਹਤ ਸਿੰਘ ਜੀ ਨੂੰ ਇਹ ਸ਼ਬਦ ਕੰਨਾਂ ਦੇ ਵਿੱਚ ਸੁਣਿਆ, ਬਹੁਤੇ ਦਲੇਰ ਸਨ, ਕਹਿੰਦੇ ਉਸ ਵੇਲੇ ਕੀ ਕੀਤਾ,
1: ਸੋ ਸੁਣ ਚੜ੍ਹਤ ਸਿੰਘ ਗੁੱਸਾ ਖਾਇਆ।
0: ਜਦੋਂ ਬਾਬਾ ਚੜ੍ਹਤ ਸਿੰਘ ਜੀ ਨੇ ਬਚਨ ਸੁਣਿਆ ਤੇ ਬਾਲਾ ਹੀ ਵੀਰ ਰਸ ਵਿੱਚ ਗੁਰੂ ਕਾ ਖਾਲਸਾ ਬਾਬਾ ਚੜ੍ਹਤ ਸਿੰਘ ਜੀ ਨੇ ਆ ਜਾਵਣਾ ਕੀਤਾ ਹੈ।
1: ਅਹਿਮਦ ਸ਼ਾਹ ਵੱਲ ਘੋੜੋ ਚਲਾਇਆ।
0: ਉਸ ਵੇਲੇ ਅਹਿਮਦ ਸ਼ਾਹ ਵੱਲੇ ਖਾਲਸਾ ਜੀ ਘੋੜਾ ਚੜਾ ਦਿੱਤਾ। ਥੋੜਾ ਪ੍ਰਸੰਗ ਇਹ ਲੰਮਾ ਹੈ, ਜੇ ਮੈਂ ਥੋੜਾ ਅਗਾਂਹ ਤੁਰਦਾ ਤੇ ਵਿਚਕਾਰ ਰਹਿ ਜਾਣਾ ਹੈ। ਇਹ ਜਿਹੜੀ ਕਥਾ ਹੈ ਬੜੀ ਮਜ਼ੇਦਾਰ ਹੈ, ਆਪਾਂ ਕੱਲ ਸਾਂਝੀ ਕਰਾਂਗੇ ਕਿਵੇਂ ਬਾਬਾ ਚੜ੍ਹਤ ਸਿੰਘ ਜੀ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਤੱਕ ਅਹਿਮਦ ਸ਼ਾਹ ਦੇ ਕੋਲ ਪਹੁੰਚਦੇ ਨੇ। ਇਹ ਸਾਰੀ ਜਿਹੜੀ ਵਿਚਾਰ ਹੈ, ਕਿਉਂਕਿ ਜੇ ਥੋੜਾ ਵਿੱਚ ਰਹਿ ਗਿਆ ਤੇ ਉਹਦਾ ਰਸ ਅਧੂਰਾ ਰਹੇਗਾ, ਇਹਦਾ ਰਸ ਆਪਾਂ ਕੱਲ ਨੂੰ ਲਵਾਂਗੇ। ਜੋ ਅੱਜ ਆਪਾਂ ਪ੍ਰਸੰਗ ਵਿਚਾਰ ਕੀਤੀ ਹੈ ਇਹ ਤੋਂ ਵਿਸ਼ੇਸ਼ ਕਰਕੇ ਸਾਨੂੰ ਉਪਦੇਸ਼ ਮਿਲਦਾ ਹੈ, ਗੁਰੂ ਕਾ ਖਾਲਸੇ ਤੇ ਭਾਵੇਂ ਭਾਰੀਆਂ ਤੋਂ ਭਾਰੀਆਂ ਮੁਸੀਬਤਾਂ ਆਈਆਂ ਨੇ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਉਹਨਾਂ ਮੁਸੀਬਤਾਂ ਨੂੰ ਸਿਰ ਮੱਥੇ ਤੇ ਝੱਲਣਾ ਕੀਤਾ ਹੈ। ਕਿਰਪਾ ਕਿਹਦੀ ਹੈ? ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਤਾਂ ਹੀ ਤਾਂ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕੰਮ ਹੈ, ਹਰ ਚੰਦ ਮੇਰੇ ਹੱਥ ਮੈਂ ਪਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੂ ਵਾ ਸੁਭ ਕਾਹੇ ਤਾਂ ਬੇਰਕਮ ਹੈ, ਏਕ ਆਂਖ ਸੋ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸੈਲ ਕੋ ਦੇਖੇ, ਮੰਜ ਧਾਰ ਕੋ ਦੇਖੇ ਜਾਂ ਲਹਿਰ ਕੋ ਦੇਖੇ। ਅੱਖ ਚੋ ਨਿਕਲਣ ਵਾਲਾ ਅਥਰੂ, ਕਲਗੀਆਂ ਵਾਲੇ ਪਾਤਸ਼ਾਹ, ਤੂੰ ਸਮੁੰਦਰ ਵਰਗਾ ਹੈ, ਕੀ ਸਮੁੰਦਰ ਨੂੰ ਵੇਖੇਗਾ, ਕੀ ਕਿਨਾਰੇ ਨੂੰ ਵੇਖੇਗਾ, ਕੀ ਸਮੁੰਦਰ ਚੋਂ ਚਲਦੀਆਂ ਹੋਈਆਂ ਛੱਲਾਂ ਨੂੰ ਵੇਖੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਗੁਰੂ ਕੇ ਖਾਲਸੇ ਨੇ, ਗੁਰੂ ਖਾਲਸਾ ਜੀ ਜਿਹੜਾ ਵੱਡਾ ਘੱਲੂ ਘਾਰਾ ਚੱਲ ਰਿਹਾ ਹੈ, ਉਸ ਦੀ ਕਥਾ ਸਤਿਕਾਰਯੋਗ ਭਾਈ ਰਤਨ ਸਿੰਘ ਜੀ ਨੇ ਕਲਮ ਬੰਦ ਕੀਤੀ ਹੈ। ਆਪਾਂ ਸਹਿਜੇ ਸਹਿਜੇ ਦੀ ਵਿਚਾਰ ਕਰਦੇ ਚੱਲ ਰਹੇ ਹਾਂ। ਗੁਰੂ ਕਿਰਪਾ ਕਰੇ ਕੱਲ੍ਹ ਦੀ ਕਥਾ ਅੰਦਰ ਬਾਬਾ ਚੜ੍ਹਤ ਸਿੰਘ ਜੀ ਜਿਵੇਂ ਮੈਦਾਨੇ ਜੰਗ ਵਿੱਚ ਪਹੁੰਚਦੇ ਨੇ ਉਹਦੀ ਸਾਂਝ ਪਾਵਾਂਗੇ। ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਦੋਹਰੇ ਤੋਂ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਾਵਨ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਵਾ ਰਹੇ ਸਨ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ। ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ। ਹੁਣ ਸਮਾਂ ਹੈ ਢਾਡੀ ਸਿੰਘਾਂ ਦਾ। ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਉਹਨਾਂ ਦੇ ਜਥੇ ਪਾਸੋਂ ਪਾਵਨ ਚੱਲ ਰਹੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਲੜੀ ਦੇ ਵਿੱਚੋਂ ਕੁਝ ਪ੍ਰਸੰਗ ਸਰਵਣ ਕਰੀਏ। ਕਵਿਤਾਵਾਂ ਢਾਡੀ ਵਾਰਾਂ ਸਤਿਗੁਰੂ ਜੀ ਦੇ ਪਿਆਰ ਦੇ ਵਚਨ ਉਹਨਾਂ ਪਾਸੋਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਉਣ ਵਾਲੀ 18 ਅਕਤੂਬਰ ਦਿਨ ਐਤਵਾਰ ਦੁਪਹਿਰ 2 ਵਜੇ ਜੋ ਗੁਰਦੁਆਰਾ ਪ੍ਰਬੰਧ ਦੀ ਸਾਲਾਨਾ AGM ਹੁੰਦੀ ਹੈ, ਸੋ ਉਹਦੇ ਵਾਸਤੇ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀਆਂ ਨੇ ਆਪਣੇ ਆਪਣੇ ਸੁਝਾਅ ਦੇਣ ਵਾਸਤੇ ਅਤੇ ਗੁਰੂ ਘਰ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਜਾਣਕਾਰੀ ਵਾਸਤੇ 18 ਅਕਤੂਬਰ ਦਿਨ ਐਤਵਾਰ ਦੁਪਹਿਰ 2 ਵਜੇ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਜੀ। ਆਓ ਢਾਡੀ ਜਥੇ ਪਾਸੋਂ ਲਾਹਾ ਲਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਵਾਹਿਗੁਰੂ। ਪੰਧ ਜੇਤੋ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓ ਉਤਾਰ ਗੰਢ। ਪੰਧ ਜੇਤੂ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਓਏ, ਵੇਖ ਕਿਵੇਂ ਦਾਣਿਆਂ ਦੀ ਬੰਨ ਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਿਰਫ਼ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਵਾਲੀਏ ਕੁਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਅੱਜ ਐਤਵਾਰ ਵਾਲੇ ਦਿਨ ਬਹੁਤ ਹੀ ਸਤਿਕਾਰਯੋਗ ਪ੍ਰੇਮ ਵਾਲੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੇ ਦਰਬਾਰ ਵੱਲ ਆ ਰਹੀਆਂ। ਅੱਜ ਸਾਡੇ ਨੌਜਵਾਨਾਂ ਨੂੰ, ਅੱਜ ਸਾਡੇ ਸਰਦਾਰਾਂ ਨੂੰ, ਅੱਜ ਸਾਡੀਆਂ ਭੈਣਾਂ ਨੂੰ, ਬੱਚਿਆਂ ਨੂੰ ਛੁੱਟੀ ਹੋਣ ਦਾ ਕਰਕੇ ਗੁਰੂ ਪਿਆਰਿਓ ਤੁਸੀਂ ਇਸ ਚੀਜ਼ ਦਾ ਲਾਹਾ ਲੈ ਰਹੇ ਹੋ। ਦਾਤਾ ਜੀ ਤੁਸੀਂ ਕਿਰਪਾ ਕੀਤੀ ਹੈ, ਉਦੋਂ ਬਖਸ਼ਿਆ, ਅਸੀਂ ਤੁਹਾਡੇ ਚਰਨਾਂ ਵਿੱਚ ਆਏ ਹਾਂ ਅਤੇ ਸਾਡੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਿਓ। ਇਸ ਸ਼ਰਧਾ ਨੂੰ ਲੈ ਕੇ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਆਏ। ਗੁਰੂ ਮਹਾਰਾਜ ਕਿਰਪਾ ਕਰਨ, ਹਰ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਸਾਨੂੰ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਆਓ ਇਤਿਹਾਸ ਦੀ ਲੜੀ ਤੁਹਾਡੇ ਨਾਲ ਆਪਾਂ ਰੁਟੀਨ ਦੇ ਨਾਲ ਜਿਹੜੀ ਸਾਂਝੀ ਕਰਦੇ ਆ ਰਹੇ ਹਾਂ, ਉਸੇ ਨੂੰ ਜਿੱਥੋਂ ਕੱਲ੍ਹ ਆਪਾਂ ਛੱਡਣ ਦਾ ਯਤਨ ਕੀਤਾ ਸੀ ਉੱਥੋਂ ਹੀ ਆਪਾਂ ਅੱਜ ਚੱਕਾਂਗੇ। ਕੱਲ੍ਹ ਵਾਲਾ ਪ੍ਰਸੰਗ ਪੂਰਾ ਹੋ ਗਿਆ ਸੀ। ਜਿਹੜੇ ਰੁਟੀਨ ਦੇ ਨਾਲ ਆਉਣ ਵਾਲੇ ਸੱਜਣ ਹੈ, ਜਿਹੜੇ ਪ੍ਰੇਮੀ ਜਨ ਨਿੱਤ ਆਉਂਦੇ ਨੇ ਸਰਵਣ ਕਰਦੇ ਨੇ ਕਿ ਧੰਨ ਗੁਰੂ ਨਾਨਕ ਮਹਾਰਾਜ ਉੱਤਰਾਖੰਡ ਦੀ ਧਰਤੀ ਉਦੋਂ ਯੂਪੀ ਸੀ ਔਰ ਗੁਰੂ ਪਿਆਰਿਓ ਉਸ ਜਗ੍ਹਾ ਦੇ ਉੱਤੇ ਨਾਨਕ ਮੱਤੇ ਅਸਥਾਨ ਨੂੰ ਪ੍ਰਗਟ ਕਰਦੇ ਆ। ਇਹ ਯੋਗੀਆਂ ਦਾ ਗੜ ਹੁੰਦਾ ਸੀ, ਇਹਨੂੰ ਗੋਰਖ ਮੱਤਾ ਕਦੀ ਆਖਿਆ ਜਾਂਦਾ ਸੀ, ਪਰ ਸਤਿਗੁਰੂ ਮਹਾਰਾਜ ਦੀ ਉੱਥੇ ਆਮਦ ਹੁੰਦੀ ਹੈ ਤੇ ਵੱਡੇ ਵੱਡੇ ਯੋਗੀਆਂ ਦੀ ਹਾਰ ਹੋ ਜਾਂਦੀ ਹੈ ਤੇ ਗੁਰੂ ਪਿਆਰਿਓ ਉਹ ਫਿਰ ਧਰਤੀ 'ਚੋਂ ਆਵਾਜ਼ਾਂ ਆਈਆਂ, ਕਹਿੰਦੇ ਇਹ ਹੁਣ ਯੋਗ ਮੱਤਾ ਨਹੀਂ ਰਹਿ ਗਿਆ, ਇਹ ਹੁਣ ਯੋਗੀਆਂ ਦਾ ਗੜ ਨਹੀਂ ਰਹਿ ਗਿਆ, ਇਹ ਹੁਣ ਨਾਨਕ ਮੱਤਾ ਬਣ ਗਿਆ। ਇੱਥੇ ਨਾਨਕ ਦੀ ਮੱਤ ਦਾ ਪ੍ਰਚਾਰ ਹੋਵੇਗਾ। ਨਾਨਕ ਮੱਤੇ ਦਾ ਭਾਵ ਇਹ ਹੈ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਉਸ ਜਗ੍ਹਾ ਦੇ ਉੱਤੇ ਕਿਤੇ ਜਾ ਕੇ ਦੇਖਿਓ, ਪੀਲੀਭੀਤ ਜ਼ਿਲ੍ਹਾ ਪੈਂਦਾ ਹੈ ਔਰ ਇਸ ਵੇਲੇ ਮਿੰਨੀ ਪੰਜਾਬ ਬਣਿਆ ਹੋਇਆ। ਬੜੀ ਕਿਰਪਾ ਹੈ, ਉੱਥੇ ਸਾਡੇ ਪੰਜਾਬੀ ਵੱਸਦੇ ਨੇ ਭਰਾ ਸਾਡੇ ਔਰ ਬੜੀਆਂ ਤਰੱਕੀਆਂ ਕੀਤੀਆਂ, ਕਮਾਈਆਂ ਕੀਤੀਆਂ ਦੂਜੀਆਂ ਸਟੇਟਾਂ ਦੇ ਵਿੱਚ ਜਾ ਜਾ ਕੇ। ਧੰਨ ਗੁਰੂ ਮਹਾਰਾਜ ਇੱਥੇ ਸੱਚ ਦਾ ਉਪਦੇਸ਼ ਦੇ ਕੇ ਇਸ ਤੋਂ ਅੱਗੇ ਵਧੇ ਨੇ। ਜੰਗਲੀ ਏਰੀਆ ਸਾਰਾ ਔਰ ਜੰਗਲਾਂ ਦੇ ਵਿੱਚ ਦੀ ਅੱਗੇ ਹੁੰਦੇ ਹੁੰਦੇ ਭਾਈ ਮਰਦਾਨਾ ਜੀ ਨਾਲ ਹੈ ਤੇ ਫਿਰ ਯੋਗੀਆਂ ਦੇ ਨਾਲ ਵਾਹ ਪੈ ਜਾਂਦਾ ਉੱਥੇ ਅੱਗੇ ਜਾ ਕੇ। ਫਿਰ ਜੋ ਹੁਣ ਇਹ ਏਰੀਆ ਸਾਰਾ ਯੋਗੀਆਂ ਦਾ ਸੀ, ਅੱਗੇ ਜਾ ਕੇ ਫਿਰ ਯੋਗੀ ਮਿਲਦੇ ਆ ਔਰ ਗੁਰੂ ਮਹਾਰਾਜ ਜੀ ਦੇ ਨਾਲ ਫਿਰ ਗੱਲਾਂ ਬਾਤਾਂ ਕਰਦੇ ਆ। ਹੁਣ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਵੀ ਪਿੱਛੇ ਸਾਡੀ ਹਾਰ ਹੋ ਚੁੱਕੀ ਆ, ਇੱਥੇ ਕਿਤੇ ਨਾ ਕਿਸੇ ਕਿਸੇ ਨਾ ਕਿਸੇ ਤਰ੍ਹਾਂ ਕਿਤੇ ਇੱਕ ਸਵਾਲ ਦੇ ਵਿੱਚ ਹੀ ਅਸੀਂ ਜਿੱਤ ਜਾਈਏ ਨਾ ਤੇ ਫਿਰ ਬਾਬੇ ਨੂੰ ਅਸੀਂ ਕਹਾਂਗੇ ਵੀ ਵੇਖੋ ਤੁਹਾਡਾ ਮਤ ਛੋਟਾ ਹੈ, ਸਾਡਾ ਮਤ ਬਹੁਤ ਵੱਡਾ ਹੈ, ਤੁਸੀਂ ਸਾਡੇ ਮਤ ਦੇ ਵਿੱਚ ਆ ਜਾਵੋ। ਤੇ ਇਹ ਜਦੋਂ ਨੌਜਵਾਨ ਗੁਰੂ ਬਾਬੇ ਨਾਨਕ ਜੀ ਬਾਰੇ ਸੋਚਦੇ ਆ ਵੀ ਜਦੋਂ ਇਹ ਸਾਡੇ ਮਤ ਦੇ ਵਿੱਚ ਆ ਜਾਏਗਾ, ਯੋਗ ਮਤ ਵਿੱਚ ਆ ਜਾਏਗਾ ਤੇ ਇੱਦਾਂ ਦਾ ਵਧੀਆ ਪ੍ਰਚਾਰਕ ਸਾਨੂੰ ਹੋਰ ਕਿਤੇ ਨਹੀਂ ਲੱਭਣਾ ਤੇ ਸਾਡੇ ਮਤ ਦਾ ਜਿਹੜਾ ਫੈਲਾਅ ਜਿਹੜਾ ਉਹ ਬਹੁਤ ਦੂਰ ਤੱਕ ਹੋ ਜਾਏਗਾ। ਇੱਦਾਂ ਦੀ ਸੋਚ ਰੱਖਦੇ ਨੇ ਯੋਗੀ। ਗੁਰੂ ਮਹਾਰਾਜ ਜੀ ਨਾਲ ਇੱਥੇ ਗੱਲਾਂ ਬਾਤਾਂ ਦੇ ਨਾਲ ਫਿਰ ਹਾਰ ਜਾਂਦੇ ਆ। ਹੁਣ ਸਤਿਗੁਰੂ ਨੂੰ ਕਹਿੰਦੇ ਆ ਮਹਾਰਾਜ ਭੁੱਖ ਲੱਗੀ ਆ ਕੁਛ ਛਕਣ ਵਾਸਤੇ, ਹੁਣ ਤੁਸੀਂ ਬੜੀ ਕਹਿੰਦੇ ਤੁਹਾਡੇ ਉੱਤੇ ਬੜੀ ਰਹਿਮਤ ਹੈ, ਤੁਸੀਂ ਖੁਦਾ ਦਾ ਵਾਹਿਗੁਰੂ ਦਾ ਰੂਪ ਹੋ, ਸਾਨੂੰ ਕੁਛ ਛਕਣ ਛਕਾਉਣ ਵਾਸਤੇ ਇੱਥੋਂ ਪੈਦਾ ਕਰ ਦਿਓ। ਹੁਣ ਚਾਹੁੰਦੇ ਤੇ ਪਰਖ ਕਰਨੀ ਸੀ ਵੀ ਜੰਗਲ ਵਿੱਚੋਂ ਕੀ ਮਿਲ ਸਕਦਾ ਹੈ। ਹੁਣ ਗੁਰੂ ਮਹਾਰਾਜ ਆਖਣਗੇ ਵੀ ਮੈਂ ਤੁਹਾਨੂੰ ਇੱਥੋਂ ਕੀ ਦੇ ਸਕਦਾ ਹਾਂ, ਇੱਦਾਂ ਸਤਿਗੁਰਾਂ ਦੇ ਮੂੰਹ ਚੋਂ ਜ਼ਬਾਨ ਦੇ ਵਿੱਚੋਂ ਰਸਨਾ ਚੋਂ ਸੁਣਨਾ ਚਾਹੁੰਦੇ ਨੇ ਵੀ ਸ਼ਾਇਦ ਗੁਰੂ ਮਹਾਰਾਜ ਇੱਕ ਵਾਰ ਨਾ ਕਰ ਦੇਣਗੇ ਤਾਂ ਫਿਰ ਆਪਣੀਆਂ ਕਰਾਮਾਤਾਂ ਦੇ ਨਾਲ ਅਸੀਂ ਇੱਥੇ ਭੋਜਨ ਪੈਦਾ ਕਰ ਦੇਵਾਂਗੇ। ਪਰ ਸਤਿਗੁਰਾਂ ਨੇ ਆਖਿਆ ਹੁਣ ਉਹ ਜਿਹੜਾ ਸਾਰਾ ਏਰੀਆ ਸੀ ਨਾ, ਇਸ ਜੰਗਲ ਦੇ ਵਿੱਚ ਬਹੁਤ ਇਹ ਦਰਖਤ ਜਿਹੜੇ ਉਹ ਰੀਠਿਆਂ ਦੇ ਸੀ, ਰੀਠੇ। ਸਤਿਕਾਰਯੋਗ ਸਿਆਣੇ ਬਜ਼ੁਰਗ ਬੈਠੇ ਆ
ਰੀਠਾ ਇੱਕ ਯਹਿਰ ਵਰਗਾ ਇਹਦਾ ਸਵਾਦ ਹੈ, ਬੜਾ ਕਸੈਲਾ ਹੁੰਦਾ ਹੈ। ਤੇ ਗੁਰੂ ਮਹਾਰਾਜ ਜੀ ਨੇ ਇਸ਼ਾਰਾ ਕਹਿੰਦੇ ਕਹਿੰਦੇ ਆ ਵੇਖੋ ਫਲ ਕਿੰਨਾ ਲੱਗਾ ਰੀਟਿਆਂ ਦਾ, ਇਹਨਾਂ ਨੂੰ ਛਕ ਲਓ ਗਾ। ਤੇ ਕਹਿੰਦੇ ਮਹਾਰਾਜ ਟਿੱਚਰ ਕਰਦੇ ਆ, ਪਰ ਸੱਚੇ ਸਤਿਗੁਰਾਂ ਨੇ ਉਹ ਰੀਠਾ ਪਹਿਲਾਂ ਆਪ ਖਾਧਾ, ਕਹਿੰਦੇ ਹੁਣ ਖਾ ਲਓ, ਹੁਣ ਤਾਂ ਤੁਹਾਨੂੰ ਤਸੱਲੀ ਹੋ ਗਈ ਹੈ। ਤੇ ਗੁਰੂ ਪਿਆਰਿਓ ਉਹ ਸੱਚੀ ਰੀਠੇ ਜਿਹੜੇ ਉਹ ਮਿੱਠੇ ਬਣ ਗਏ। ਅੱਜ ਵੀ ਦੁਨੀਆਂ ਦੇ ਇਤਿਹਾਸ ਦੇ ਅੰਦਰ ਕਿਤੇ ਚਲੇ ਜਾਵੋ, ਰੀਠੇ ਜਿਹੜੇ ਹਮੇਸ਼ਾ ਕੌੜੇ ਰਹਿਣਗੇ, ਪਰ ਉਹ ਇੱਕੋ ਹੀ ਦਰਖਤ ਹੈ ਜਿਹਦੇ ਨਾਲ ਅੱਜ ਵੀ ਰੀਠੇ ਮਿੱਠੇ ਲੱਗਦੇ ਆ। ਉਹ ਕਿਹਦੀ ਕਿਰਪਾ ਹੈ? ਇਹ ਸ਼ਹਿਨਸ਼ਾਹ ਦੀ। ਬਸ ਦੁਨੀਆਂ 'ਤੇ ਇੱਕੋ ਹੀ ਰੀਠੇ ਦਾ ਦਰਖਤ ਹੈ ਜਿਹਨੂੰ ਰੀਠੇ ਮਿੱਠੇ ਲੱਗਦੇ ਆ, ਬਾਕੀ ਸਾਰੇ ਕੌੜੇ ਆ। ਹੁਣ ਗੁਰਦੇਵ ਪਾਤਸ਼ਾਹ ਇਸ ਤੋਂ ਅੱਗੇ ਅਯੁੱਧਿਆ ਜਾਂਦੇ ਆ। ਇੱਥੇ ਦਰਅਸਲ ਅਯੁੱਧਿਆ ਇੱਕ ਸ਼ਹਿਰ ਜਿਹੜਾ ਬੜਾ ਪੁਰਾਤਨ ਹੈ। ਇੱਕ ਵਕਸ਼ਕ ਰਾਜਾ ਹੋਇਆ, ਸੂਰਜਵੰਸ਼ੀ ਰਾਜਾ, ਉਹਨੇ ਇਸ ਨਗਰ ਨੂੰ ਵਸਾਇਆ ਸੀ। ਤੇ ਗੁਰੂ ਪਿਆਰਿਓ ਉਹਦੀ ਕੁੱਲ ਦੇ ਵਿੱਚ ਬਾਅਦ ਵਿੱਚ ਰਾਜਾ ਦਸ਼ਰਥ ਹੋਇਆ, ਤੇ ਰਾਜੇ ਦਸ਼ਰਥ ਦੇ ਘਰ ਦੇ ਵਿੱਚ ਰਾਜਾ ਰਾਮ ਚੰਦਰ ਹੋਇਆ। ਇਹ ਅਯੁੱਧਿਆ ਦੇ ਰਹਿਣ ਵਾਲੇ ਸੀ। ਅਯੁੱਧਿਆ ਦੇ ਬਾਰੇ ਹੁਣ ਤੇ ਤਕਰੀਬਨ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਯੁੱਧਿਆ ਦੇ ਵਿੱਚ ਕਿੱਡਾ ਘਮਸਾਨ ਹੋਇਆ ਸੀਗਾ। ਇਹ ਰਾਜ ਦੀਆਂ ਗੱਲਾਂ ਹੁੰਦੀਆਂ, ਮੈਂ ਹਮੇਸ਼ਾ ਬੇਨਤੀ ਕਰਿਆ ਕਰਦਾ, ਔਰ ਜਦੋਂ ਬੰਦਾ ਗੁਲਾਮ ਹੁੰਦਾ ਉਦੋਂ ਸਭ ਕੁਝ ਬਰਦਾਸ਼ਤ ਕਰਦਾ, ਤੇ ਅਗਲਿਆਂ ਦਾ ਪਤਾ ਨਹੀਂ 500-600 ਸਾਲਾਂ ਦੀ ਉਹ ਬਣੀ ਹੋਈ ਮਸਜਿਦ ਨੂੰ ਅਗਲਿਆਂ ਨੇ ਰਾਜ ਆਇਆ ਢਾਹ ਕੇ ਮਿੱਟੀ ਦੇ ਵਿੱਚ ਮਿਲਾ ਦਿੱਤਾ। ਇਹ ਅਯੁੱਧਿਆ ਦੀ ਘਟਨਾ। ਕਹਿੰਦੇ ਇੱਥੇ ਸਾਡਾ ਰਾਮ ਚੰਦਰ ਪੈਦਾ ਹੋਇਆ ਸੀਗਾ, ਇਹ ਕਹਿੰਦੇ ਸਾਡਾ ਮੰਦਿਰ ਢਾਹ ਕੇ ਇੱਥੇ ਮਸਜਿਦ ਬਣਾਈ ਗਈ ਸੀ, ਇਸ ਕਰਕੇ ਕਹਿੰਦੇ ਸਾਡਾ ਹੱਕ ਆ। ਹੁਣ ਅਦਾਲਤਾਂ ਅਗਲਿਆਂ ਦੀਆਂ, ਜੱਜ ਉਹਨਾਂ ਦੇ ਉੱਥੇ ਅਪੀਲ ਦਲੀਲ ਕਿਹਦੀ ਚੱਲਣੀ ਸੀ, ਤੇ ਜਿਹੜੇ ਕੋਈ ਮਾੜੇ ਮੋਟੇ ਮੁਸਲਮਾਨ ਅੱਗੇ ਆਏ ਵੀ ਅਗਲਿਆਂ ਨੇ ਡਰਾ ਕੇ ਚੁੱਪ ਕਰਾਤੇ ਜਾਂ ਪੈਸੇ ਦੇ ਕੇ ਚੁੱਪ ਕਰਾਤੇ। ਹੁਣ ਗੁਰੂ ਪਿਆਰਿਓ ਇਹ ਇਕੱਲੀ ਅਯੁੱਧਿਆ ਦੀ ਗੱਲ ਨਹੀਂ ਹੈ, ਇਹ ਸਿੱਖਾਂ ਨੂੰ ਵੀ ਇਸ ਬਾਰੇ ਸੁਚੇਤ ਹੋਣਾ ਚਾਹੀਦਾ, ਕਿਤੇ ਆਉਣ ਵਾਲਾ ਸਮਾਂ ਜਾਂ ਸਾਡਾ ਵੀ ਨਾ ਇੱਦਾਂ ਦਾ ਹੋ ਜਾਵੇ। ਅੱਜ ਜਿਹੜੀ ਅਸੀਂ ਦਰਬਾਰ ਸਾਹਿਬ ਨੂੰ ਹਰੀ ਮੰਦਰ ਕਹਿਣ ਦੀ ਭੁੱਲ ਕਰ ਰਹੇ ਹਾਂ ਨਾ, ਇਹ ਕਿਤੇ ਸਾਨੂੰ ਹਰਜ਼ਾਨਾ ਨਾ ਭੁਗਤਣਾ ਪੈ ਜਾਵੇ। ਸ਼੍ਰੀ ਦਰਬਾਰ ਸਾਹਿਬ ਹੈ ਨਾ, ਜਦੋਂ ਆਪਾਂ ਹਰੀ ਮੰਦਰ ਹਰੀ ਮੰਦਰ ਹਰੀ ਮੰਦਰ ਆਖਦੇ ਹਾਂ, ਤੇ ਗੁਰੂ ਪਿਆਰਿਓ ਅਗਲਿਆਂ ਨੇ ਦੱਖਣ ਵੱਲ ਜਾ ਕੇ, ਹੁਣ ਉੱਧਰ ਜਿਹੜਾ ਟੂਰਿਜ਼ਮ ਆ ਰਿਹਾ ਨਾ ਦਰਬਾਰ ਸਾਹਿਬ ਅੰਮ੍ਰਿਤਸਰ, ਦਰਅਸਲ ਅਗਲਿਆਂ ਨੇ ਉੱਧਰ ਪ੍ਰਚਾਰ ਦੱਖਣ ਦੇ ਵਿੱਚ ਜਾ ਕੇ ਇੰਨਾ ਕੁ ਜ਼ਿਆਦਾ ਕਰਤਾ, ਕਹਿੰਦੇ ਆਪਣਾ ਹਰੀ ਮੰਦਰ ਹੈ ਅੰਮ੍ਰਿਤਸਰ ਦੇ ਵਿੱਚ, ਸਾਡੇ ਵੱਡੇ ਵਡੇਰਿਆਂ ਦਾ ਹਰੀ ਮੰਦਰ ਹੈ, ਔਰ ਸਿੱਖਾਂ ਨੇ ਉਹਦੇ ਉੱਤੇ ਧੱਕੇ ਨਾਲ ਕਬਜ਼ਾ ਕੀਤਾ। ਉਹ ਲੋਕ ਦਰਅਸਲ ਤੁਹਾਡੇ ਦਰਬਾਰ ਸਾਹਿਬ ਮੱਥਾ ਟੇਕਣ ਨਹੀਂ ਆਉਂਦੇ, ਉਹ ਸਿਰਫ ਦੇਖਣ ਆਉਂਦੇ ਨੇ ਕਿ ਅਸੀਂ ਹਰੀ ਮੰਦਰ ਦੇਖੀਏ, ਕਿਤੇ ਸਮਾਂ ਬਣੇ ਤੇ ਫਿਰ ਇਹਦੇ ਉੱਤੇ ਕਬਜ਼ਾ ਕਰਾਂਗੇ। ਤੇ ਸਾਡੀਆਂ ਜਿਹੜੀਆਂ ਆਪਣੀਆਂ ਕਮੇਟੀਆਂ ਆ, ਪਿੱਛੇ ਜਿਹਾ ਰੌਲਾ ਪਿਆ ਸੀ ਕਿ ਉਹਦੀਆਂ ਨੀਹਾਂ ਦੇ ਵਿੱਚ ਸ਼੍ਰੀ ਰਾਮ ਦੀਆਂ ਇੱਟਾਂ, ਸ਼੍ਰੀ ਰਾਮ ਲਿਖਿਆ ਇੱਟਾਂ ਦੇ ਉੱਤੇ, ਤੇ ਨੀਆਂ ਦੇ ਵਿੱਚ ਭਾਵੇਂ ਉਹ ਨਾਲੀਆਂ ਦੀਆਂ ਨੀਆਂ ਹੀ ਹੋਣ, ਉੱਥੇ ਲਿਖਿਆ ਗਿਆ, ਔਰ ਇੱਟਾਂ ਉਹਨਾਂ ਦੀ ਚਿਣਾਈ ਕੀਤੀ ਗਈ। ਫਿਰ ਵੀ ਸਾਡੇ ਜਾਗਰੂਕ ਸਿੱਖਾਂ ਨੇ ਇਸ ਗੱਲ ਨੂੰ ਪਕੜ ਦੇ ਵਿੱਚ ਲਿਆਂਦਾ ਵੀ ਸੱਜਣੋ ਅੱਜ ਤੁਸੀਂ ਸ਼੍ਰੀ ਰਾਮ ਲਿਖ ਦਿੱਤਾ, ਤੇ ਕੱਲ੍ਹ ਨੂੰ ਜਿੱਥੋਂ ਮਰਜ਼ੀ ਤੁਸੀਂ ਸ਼ਿਵਲਿੰਗ ਪ੍ਰਗਟ ਕਰ ਲੈਂਦੇ ਹੋ, ਤੇ ਕੱਲ੍ਹ ਨੂੰ ਤੁਸੀਂ ਇੱਥੇ ਆਖੋਗੇ ਖੁਦਾਈ ਕਰੋ, ਇਹ ਸਾਡਾ ਹਰੀ ਦਾ ਮੰਦਰ ਹੈ, ਤੇ ਜਦੋਂ ਸ਼੍ਰੀ ਰਾਮ ਵਾਲੀਆਂ ਇੱਟ ਨਿਕਲ ਗਈਆਂ ਤਾਂ ਲੋਕਾਂ ਨੇ ਆਪੇ ਤੁਹਾਡੇ ਪੱਖ ਵਿੱਚ ਖੜੀ ਹੋਣਾ ਵੀ ਵਾਕਈ ਇਹ ਤਾਂ ਰਾਮ ਦਾ ਮੰਦਰ ਹੈ। ਆਹ ਵੇਖੋ ਇੱਟਾਂ ਦੇ ਉੱਤੇ ਸ਼੍ਰੀ ਰਾਮ, ਭਾਵੇਂ ਇਹ ਗੱਲ 200 ਸਾਲ ਬਾਅਦ ਜਾਂ 300 ਸਾਲ ਬਾਅਦ ਵੀ ਹੋ ਜਾਵੇ, ਅਗਲਿਆਂ ਨੇ 500 ਸਾਲਾਂ ਬਾਅਦ ਮਸਜਿਦ ਅਗਲਿਆਂ ਦੀ ਢਾਹ ਕੇ ਰੱਖਤੀ ਹੈ। ਸੋ ਵਾਹਿਗੁਰੂ ਕਿਰਪਾ ਕਰੇ, ਸਾਨੂੰ ਸੁਚੇਤ ਹੋਣਾ ਚਾਹੀਦਾ ਹੈ, ਇਹ ਸਾਡੇ ਨਾਲ ਬਹੁਤ ਵੱਡੇ ਧੋਖੇ ਹੋ ਸਕਦੇ ਆ, ਪਰ ਗੁਰੂ ਮਹਾਰਾਜ ਜੀ ਦੀ ਕਿਰਪਾ ਹੋਣੀ ਚਾਹੀਦੀ ਹੈ, ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਗੁਰਦੇਵ ਪਾਤਸ਼ਾਹ ਤੇ, ਪਰ ਫਿਰ ਵੀ ਅਵੇਸਲੇ ਨਹੀਂ ਹੋਣਾ ਚਾਹੀਦਾ। ਹੁਣ ਇਸ ਜਗ੍ਹਾ ਦੇ ਉੱਤੇ ਗੁਰਦੇਵ ਮਹਾਰਾਜ ਜਾਂਦੇ ਆ, ਔਰ ਇਸ ਤੋਂ ਅੱਗੇ ਅਯੁੱਧਿਆ ਤੋਂ ਅੱਗੇ ਇੱਥੇ ਸਤਸੰਗ ਜੀ ਕੋਈ 12 ਸਾਲ ਕੋਈ 14 ਸਾਲ ਕਹਿੰਦੇ ਰਾਮ ਚੰਦਰ ਬਨਵਾਸ ਕੱਟ ਕੇ ਜਦੋਂ ਵਾਪਸ ਆਏ ਸੀ ਨਾ, ਤੇ ਲੋਕਾਂ ਨੇ ਪੂਜਾ ਕੀਤੀ ਸੀ, ਦੀਵੇ ਜਗਾਏ, ਕੱਤਕ ਦੀ ਪੂਰਨਮਾਸ਼ੀ, ਕੱਤਕ ਦੀ ਮੱਸਿਆ ਸੀ, ਕੱਤਕ ਦੀ ਮੱਸਿਆ ਨਹੀਂ ਪੂਰਨਮਾਸ਼ੀ ਵਾਲੇ ਦਿਨ ਉੱਥੇ ਉਹਨਾਂ ਦੇ ਆਉਣ ਦੇ ਵਿੱਚ ਸਵਾਗਤ ਕੀਤਾ ਗਿਆ, ਤੇ ਸਤਸੰਗ ਜੀ ਇੱਕ ਪੂਜਾ ਵਿਸ਼ੇਸ਼ ਤੌਰ ਦੇ ਉੱਤੇ ਪੂਜਾ ਕੀਤੀ ਉਹਨਾਂ ਨੇ, ਲਕਸ਼ਮੀ ਦੀ ਪੂਜਾ, ਲਕਸ਼ਮੀ ਮਾਇਆ ਨੂੰ ਕਹਿੰਦੇ ਨੇ, ਤੇ ਉਹਨਾਂ ਵੱਲ ਦੇਖ ਕੇ ਦੀਵਾਲੀ ਵਾਲੇ ਦਿਨ ਕਈ ਸਾਡੇ ਸਿੱਖ ਵੀ ਬੂਹੇ ਖੁੱਲ੍ਹੇ ਰੱਖਦੇ ਹੁੰਦੇ ਸੀ ਪੰਜਾਬ ਵਿੱਚ, ਤੁਸੀਂ ਤੇ ਚਲੋ ਇੱਥੇ ਨਹੀਂ ਦਰਵਾਜ਼ੇ ਖੁੱਲ੍ਹੇ ਰੱਖ ਸਕਦੇ ਵੀ ਲਕਸ਼ਮੀ ਆਉਣੀ ਹੈ। ਇਹ ਸਾਡਾ ਧਰਮ ਨਹੀਂ ਪਿਆਰਿਓ, ਜਿਹਨਾਂ ਦਾ ਹੋਵੇਗਾ ਮੁਬਾਰਕ, ਨਹੀਂ ਤੇ ਕਈ ਵਾਰ
ਹੋਰ ਲਕਸ਼ਮੀ ਅੜੀਕਦਾ ਅੜੀਕਦਾ ਬੰਦਾ ਘਰ ਦੇ ਭਾਂਡੇ ਵੀ ਚੁਕਾ ਪੈਂਦਾ, ਜਿੱਦਾਂ ਦਾ ਅੱਜ ਕੱਲ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ। ਸੋ ਵਾਹਿਗੁਰੂ ਸਮੱਤ ਬਖਸ਼ਣ ਸਾਨੂੰ ਕਰਮ ਕਾਂਡਾ ਚੋਂ ਸੱਚੇ ਸਤਿਗੁਰਾਂ ਨੇ ਕੱਢਿਆ ਸੀ, ਇਹਨਾਂ ਨੂੰ ਵੀ ਇਹ ਸਿੱਖਿਆ ਦਿੱਤੀ ਸੀ ਇਹਨਾਂ ਲੋਕਾਂ ਨੂੰ, ਉਹ ਭਾਈ ਇਹ ਲਕਸ਼ਮੀ ਕੋਈ ਏਦਾਂ ਦੀ ਚੀਜ਼ ਨਹੀਂ ਹੁੰਦੀ, ਲਕਸ਼ਮੀ ਇਹ ਪੱਥਰ ਕੋਈ ਪੂਜਾ ਕਰਨ ਦੀ ਜਗ੍ਹਾ ਨਹੀਂ ਹੈ, ਸਿਰਫ ਤੁਹਾਡੇ ਅੰਦਰ ਰੱਬ ਵਸਦਾ, ਉਹਨੂੰ ਅੰਦਰੋਂ ਲੱਭੋ। ਇਹ ਉਪਦੇਸ਼ ਸਤਿਗੁਰਾਂ ਨੇ ਗੁਰਮਾਰੀ ਰਾਹੀਂ ਇਹਨਾਂ ਨੂੰ ਦਿੱਤਾ। ਇਹਦੂ ਅੱਗੇ ਪ੍ਰਯਾਗਰਾਜ ਜਾਂਦੇ ਨੇ। ਹੁਣ ਮੈਂ ਹਰ ਜਗ੍ਹਾ ਦੇ ਉੱਤੇ ਤੁਹਾਨੂੰ ਦਰਸ਼ਨ ਕਰਾਉਣ ਦਾ ਯਤਨ ਕਰ ਰਿਹਾ ਵੀ ਗੁਰਦੇਵ ਪਾਤਸ਼ਾਹ ਕਿੱਥੋਂ ਕਿੱਥੋਂ ਦੀ ਹੋ ਕੇ ਕਿੱਥੇ ਕਿੱਥੇ ਗਏ ਆ। ਔਰ ਪਹਿਲੀ ਉਦਾਸੀ ਦੀ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ, ਪ੍ਰਯਾਗਰਾਜ। ਇਹਨੂੰ ਇਹਦਾ ਮੁਸਲਮਾਨਾਂ ਨੇ ਇਹਦਾ ਨਾਮ ਬਦਲ ਕੇ ਇਲਾਹਾਬਾਦ ਵੀ ਰੱਖ ਦਿੱਤਾ ਸੀ, ਇਲਾਹਾਬਾਦ ਵੀ ਕਿਹਾ ਜਾਂਦਾ, ਪ੍ਰਯਾਗਰਾਜ ਵੀ ਇਸ ਨੂੰ ਆਖਿਆ।

ਗੱਲ ਲੜਾਈ ਹੋਈ ਸੀ ਵੀ ਜਿਹੜਾ ਆਪਣਾ ਘਰ ਦਾਨ ਕਰਕੇ ਨਿਆਣੇ ਪਤਨੀ ਸਭ ਕੁਛ ਦਾਨ ਕਰਕੇ ਇਸ ਦਰਖਤ ਬੋਰਡ ਦੇ ਉੱਤੋਂ ਡਿੱਗ ਕੇ ਮਰ ਜਾਵੇ ਨਾ ਤੇ ਸਮਝ ਲਓ ਸਿੱਧਾ ਸਵਰਗ ਨੂੰ ਹੀ ਜਾਂਦਾ ਆ। ਏਦਾਂ ਦੇ ਵਹਿਮ ਏਦਾਂ ਦੇ ਭਰਮਾਂ ਪਖੰਡਾਂ ਦੇ ਨਾਲ ਭਰਿਆ ਹੋਇਆ ਸਾਡੇ ਭਰਾਵਾਂ ਦਾ ਇਤਿਹਾਸ ਹੈ। ਮੈਂ ਇਤਿਹਾਸ ਕਹਾਂਗਾ, ਮੈਂ ਇਤਿਹਾਸ ਨਹੀਂ, ਮੈਂ ਇਤਿਹਾਸ ਮੁਤਾਬਕ, ਭਾਵੇਂ ਇਹਦੇ ਨਾਲ ਸਾਡਾ ਮਤਲਬ ਨਹੀਂ, ਪਰ ਗੁਰੂ ਪਿਆਰਿਓ ਗੁਰੂ ਦੇਵ ਪਾਤਸ਼ਾਹ ਇਹਨਾਂ ਜਗ੍ਹਾ ਦੇ ਉੱਤੇ ਗਏ ਕੀ ਕਰਨ ਵਾਸਤੇ, ਇਹਨਾਂ ਲੋਕਾਂ ਨੂੰ ਅਕਲ ਦੇਣ ਵਾਸਤੇ। ਹੁਣ ਕਹਿੰਦੇ ਦਰਖਤ ਦੇ ਉੱਤੋਂ, ਬੋਰਡ ਦੇ ਦਰਖਤ ਦੇ ਉੱਤੋਂ ਡਿੱਗ ਕੇ ਬੰਦਾ ਮਰ ਜਾਵੇ ਨਾ ਤੇ ਬਸ ਸਿੱਧਾ ਉਹਨੂੰ ਮੁਕਤੀ ਮਿਲਦੀ ਹੈ। ਸ਼ੁਕਰ ਹੈ ਕਿ ਬਾਦਸ਼ਾਹ ਜਹਾਂਗੀਰ ਅਕਬਰ ਦਾ ਮੁੰਡਾ ਸੀ ਔਰ ਉਹ ਇਹ ਜ਼ੁਲਮ ਨੂੰ ਦੇਖ ਨਾ ਸਕਿਆ, ਉਹਨੇ ਮੁੱਢੋਂ ਇਹ ਬੋਰਡ ਵਢਾ ਦਿੱਤਾ ਸੀ, ਇਹਨੂੰ ਖਤਮ ਹੀ ਕਰ ਦਿੱਤਾ। ਹੁਣ ਗੁਰੂ ਮਹਾਰਾਜ ਇਸ ਤੋਂ ਅੱਗੇ ਚੱਲਦੇ ਨੇ ਤੇ ਬਨਾਰਸ ਜਾਂਦੇ ਨੇ। ਬਨਾਰਸ, ਬਨਾਰਸ ਹਿੰਦੂਆਂ ਦਾ ਗੁਰੂ ਪਿਆਰਿਓ ਧਾਰਮਿਕ ਪਵਿੱਤਰ ਅਸਥਾਨ ਹੈ, ਜਿੱਦਾਂ ਮੁਸਲਮਾਨਾਂ ਦਾ ਕਾਬਾ ਹੈ, ਸਾਡਾ ਦਰਬਾਰ ਸਾਹਿਬ ਹੈ, ਅੰਮ੍ਰਿਤਸਰ ਹੈ, ਔਰ ਇਹਨਾਂ ਲੋਕਾਂ ਦਾ ਕਾਂਚੀ ਆਖਦੇ, ਉਹਨੂੰ ਬਨਾਰਸ ਵੀ ਆਖਦੇ, ਵਾਰਾਨਸੀ ਵੀ ਆਖਦੇ, ਕਾਂਚੀ ਵੀ ਆਖਦੇ ਨੇ। ਔਰ ਵੱਡੇ ਵੱਡੇ ਪੰਡਿਤਾਂ ਵਿਦਵਾਨਾਂ ਦਾ ਉਹ ਜਗ੍ਹਾ ਦੇ ਉੱਤੇ ਗੜ ਹੈ ਔਰ ਉੱਥੇ ਹੀ ਸੰਸਕ੍ਰਿਤ ਦੀ ਸਿੱਖਿਆ ਜਿਹੜੀ ਉੱਥੇ ਹੀ ਦਿੱਤੀ ਜਾਂਦੀ ਹੈ, ਹੋਰ ਕਿਤੇ ਨਹੀਂ ਸੀ ਦਿੱਤੀ ਜਾਂਦੀ ਸੰਸਕ੍ਰਿਤ ਦੀ ਸਿੱਖਿਆ। ਵੱਡੇ ਵੱਡੇ ਪੁਜਾਰੀ ਉਹ ਜਗ੍ਹਾ ਦੇ ਉੱਤੇ ਰਹਿੰਦੇ ਸਨ, ਗਲੀ ਜਿਹਨਾਂ ਜਪ ਮਾਲੀਆਂ। ਹੁਣ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਆ ਵੀ ਇਕੱਲੇ ਉੱਥੇ ਭਾਗ ਆਪਣੇ ਸੰਤ ਮਹਾਂਪੁਰਸ਼ ਹੀ ਨਹੀਂ ਰਹਿੰਦੇ ਸੀਗੇ, ਉੱਥੇ ਠੱਗ ਵੀ ਰਹਿੰਦੇ ਸੀ। ਹੁਣ ਭਗਤ ਵੀ ਇੱਥੇ ਰਹਿੰਦੇ ਆ, ਸੰਤ ਵੀ ਇੱਥੇ ਰਹਿੰਦੇ ਆ, ਤੇ ਭਗਤ ਕਬੀਰ ਜੀ ਕਹਿੰਦੇ ਆ ਗਲੀ ਜਿਹਨਾਂ ਜਪ ਮਾਲੀਆਂ ਲੋਟੇ ਹੱਥਨ ਬੱਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਗਏ ਠੱਗ। ਬਨਾਰਸ ਦੇ ਵਿੱਚ ਠੱਗ ਵੀ ਰਹਿੰਦੇ ਸੀ ਤੇ ਗੁਰੂ ਮਹਾਰਾਜ ਇੱਥੇ ਸੰਤਾਂ ਨੂੰ ਵੀ ਮਿਲਣ ਗਏ ਤੇ ਇੱਥੇ ਠੱਗਾਂ ਨੂੰ ਵੀ ਮਿਲਣ ਗਏ। ਬੜੀ ਹੁਣ ਪਿਆਰੀ ਇੱਥੇ ਦੀ ਘਟਨਾ ਆਉਣੀ ਹੈ ਬਨਾਰਸ ਦੀ ਕਿ ਧੰਨ ਗੁਰੂ ਨਾਨਕ ਮਹਾਰਾਜ ਇੱਥੇ 1509 ਈਸਵੀ ਨੂੰ ਤਕਰੀਬਨ ਮਾਰਚ ਦੇ ਆਰੰਭ ਦੇ ਵਿੱਚ ਜਾਂਦੇ ਆ ਤੇ ਸੱਚੇ ਸਤਿਗੁਰੂ ਜਿੱਥੇ ਹੋਰ ਲੋਕਾਂ ਦੇ ਨਾਲ ਮੇਲ ਮਿਲਾਪ ਕਰਦੇ ਆ ਨਾ, ਉੱਥੇ ਭਗਤਾਂ ਨੂੰ ਮਿਲਦੇ ਆ, ਭਗਤ ਕਬੀਰ ਜੀ ਨੂੰ ਮਿਲਦੇ ਆ, ਭਗਤ ਰਵਿਦਾਸ ਜੀ ਨੂੰ ਮਿਲਦੇ ਆ। ਹੁਣ ਗੁਰੂ ਪਿਆਰਿਓ ਇੱਕ ਪਿਛਲੇ ਸ਼ਹਿਰ ਦੇ ਵਿੱਚ ਸਰੀ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਅਸੀਂ ਪ੍ਰੋਗਰਾਮ ਲਾ ਰਹੇ ਸਾਂ, ਇੱਦਾਂ ਗੱਲ ਕੀਤੀ ਕਿ ਗੁਰਦੇਵ ਪਾਤਸ਼ਾਹ ਬਨਾਰਸ ਗਏ, ਵਾਰਾਨਸੀ ਜਾਂ ਕਾਂਚੀ ਕੁਛ ਕਹਿ ਲੈ ਇੱਕੋ ਹੀ ਗੱਲ ਹੈ। ਮੈਂ ਕਿਹਾ ਉੱਥੇ ਗਏ ਤੇ ਭਗਤ ਰਵਿਦਾਸ ਮਹਾਰਾਜ ਜੀ ਦੀ ਔਰ ਗੁਰੂ ਦੇਵ ਪਾਤਸ਼ਾਹ ਨੇ ਮੰਗ ਕੇ ਬਾਣੀ ਲਈ, ਭਗਤ ਕਬੀਰ ਜੀ ਤੋਂ ਬਾਣੀ ਮੰਗ ਕੇ ਲਈ ਆ। ਔਰ ਇੱਕ ਬੜੇ ਸਿਆਣੇ ਸਰਦਾਰ ਜੀ ਇਤਿਹਾਸ ਸੁਣਦੇ ਹੋਣਗੇ, ਬਹੁਤ ਵਧੀਆ ਗੱਲ ਹੈ, ਸੁਣਨਾ ਚਾਹੀਦਾ। ਔਰ ਹਾਲੇ ਮੈਂ ਸਟੇਜ ਦੇ ਉੱਤੇ ਸਾਂ ਤੇ ਮੈਨੂੰ ਆ ਕੇ ਘੇਰ ਲਿਆ, ਕਹਿੰਦੇ ਬਾਬਾ ਜੀ ਨਵੀਆਂ ਹੀ ਗੱਲਾਂ ਕਰੀ ਜਾਂਦੇ ਹੋ। ਮੈਂ ਕਿਹਾ ਕਿਹੜੀ ਗੱਲ ਕਰਤੀ? ਕਹਿੰਦੇ ਵੀ ਤੁਸੀਂ ਕਹਿੰਦੇ ਆ ਵੀ ਰਵਿਦਾਸ ਮਹਾਰਾਜ ਨੂੰ, ਬਾਬੇ ਰਵਿਦਾਸ ਮਹਾਰਾਜ ਨੂੰ ਗੁਰੂ ਨਾਨਕ ਮਿਲੇ, ਅਸੀਂ ਤੇ ਕਹਿੰਦੇ ਅੱਜ ਤੱਕ ਕਿਸੇ ਕੋ ਸੁਣਿਆ ਹੀ ਨਹੀਂ, ਬੜੇ ਢਾਡੀ ਸੁਣੇ, ਬੜੇ ਪ੍ਰਚਾਰਕ ਸੁਣੇ, ਬੜੇ ਵਿਦਵਾਨ ਸੁਣੇ, ਸਾਨੂੰ ਅੱਜ ਤੱਕ ਇਹ ਗੱਲ ਸੁਣੀ ਨਹੀਂ, ਇਹ ਦੱਸੀ ਨਹੀਂ, ਤੁਸੀਂ ਕਿੱਥੋਂ ਪੜਿਆ? ਮੈਂ ਕਿਹਾ ਸੱਜਣਾ ਮੇਰੇ ਰੂਮ ਦੇ ਵਿੱਚ ਆ ਜੀ, ਉੱਥੇ ਮੈਂ ਤੈਨੂੰ ਦੱਸੂੰਗਾ। ਬਾਕੀ ਦੂਜੀ ਗੱਲ, ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਬਈ, ਤੈਨੂੰ ਕਿਸੇ ਪ੍ਰਚਾਰਕ ਨੇ ਨਹੀਂ ਦੱਸਿਆ, ਉਹਨਾਂ ਨੇ ਇੱਧਰ ਨੂੰ ਆਪਣਾ ਕਦਮ ਨਹੀਂ ਵਧਾਇਆ, ਉਹਨਾਂ ਨੇ ਗੱਲ ਕਰਨ ਦਾ ਨਹੀਂ ਯਤਨ ਕੀਤਾ, ਇਹਦੇ ਵਿੱਚ ਮੇਰਾ ਕਸੂਰ ਨਹੀਂ। ਪਰ ਉਸ ਵੇਲੇ ਭਗਤ ਰਵਿਦਾਸ ਜੀ ਮਹਾਰਾਜ ਮੌਜੂਦ ਸਨ। ਹੁਣ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਦੇ ਉੱਤੇ ਦੋ ਤਰ੍ਹਾਂ ਦੇ ਲੋਕ ਆਉਂਦੇ ਆ। ਪੰਜਵੇਂ ਪਾਤਸ਼ਾਹ ਦੇ ਸਮੇਂ ਉਹ ਲੋਕ ਵੀ ਆਏ, ਲਾਹੌਰ ਦੇ ਰਹਿਣ ਵਾਲੇ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ, ਜਿਹੜੇ ਸੱਚੇ ਸਤਿਗੁਰਾਂ ਨੂੰ ਧੱਕੇ ਨਾ ਕਹਿੰਦੇ, ਮਹਾਰਾਜ ਸਾਡੀ ਵੀ ਬਾਣੀ ਦਰਜ ਕਰ ਲਓ, ਸਾਨੂੰ ਪਤਾ ਲੱਗਾ ਕਿ ਤੁਸੀਂ ਗ੍ਰੰਥ ਬਣਾਇਆ ਤੇ ਗੁਰੂ ਮਹਾਰਾਜ ਜੀ ਨੇ ਨਾ ਤੋੜ ਦਿੱਤਾ, ਕਹਿੰਦੇ ਨਹੀਂ ਤੁਹਾਡੀ ਇਹ ਲਾਇਕ ਨਹੀਂ ਹੈ, ਤੁਹਾਡੀ ਇਹ ਬਾਣੀ ਇਸ ਗ੍ਰੰਥ ਦੇ ਵਿੱਚ ਰਚਨ ਲਈ ਲਾਇਕ ਨਹੀਂ ਹੈ, ਇਹਦੇ ਵਿੱਚੋਂ ਹੰਕਾਰ ਦੀ ਬੋਹ ਆਉਂਦੀ ਹੈ। ਤੇ ਗੁਰੂ ਪਿਆਰਿਓ ਦੂਸਰੇ ਉਹ ਲੋਕ ਸਨ ਜਿਨ੍ਹਾਂ ਦੇ ਕੋਲ ਗੁਰਦੇਵ ਪਾਤਸ਼ਾਹ ਆਪ ਚੱਲ ਕੇ ਜਾਂਦੇ ਨੇ, ਕਬੀਰ ਜੀ, ਰਵਿਦਾਸ ਜੀ, ਭਗਤ ਸੈਣ ਜੀ, ਭਗਤ ਪੀਪਾ ਜੀ, ਹੁਣ ਭਗਤ ਪੀਪਾ ਜੀ ਵੀ ਉੱਥੇ ਰਹਿੰਦੇ ਸਨ। ਇਹ ਰਾਜਸਥਾਨ ਦੇ ਵਿੱਚ ਇੱਕ ਗਗਰੌਨ ਸ਼ਹਿਰ ਹੈ, ਛੋਟੀ ਜਿਹੀ ਰਿਆਸਤ ਸੀ, ਔਰ ਉਹਦਾ ਇਹ ਰਾਜਾ ਸੀ ਭਗਤ ਪੀਪਾ। ਔਰ ਗੁਰੂ ਪਿਆਰਿਓ ਸੱਚ ਦੀ ਭਾਲ ਅੰਦਰ ਤੜਫ ਉੱਠੀ ਹੈ ਤੇ ਇਹਨੂੰ ਰੱਬ ਦੀ ਭਾਲ ਵਾਸਤੇ ਚੱਲ ਪਿਆ ਤੇ ਬਨਾਰਸ ਪਹੁੰਚ ਜਾਂਦਾ। ਇਹਨੂੰ ਪਤਾ ਲੱਗਾ ਸੀ ਵੀ ਉੱਥੇ ਚੰਗੇ ਭਗਤ ਰਹਿੰਦੇ ਨੇ, ਮਹਾਂਪੁਰਸ਼ ਰਹਿੰਦੇ ਨੇ, ਤੇ ਸਤਸੰਗ ਜੀ ਉੱਥੇ ਫਿਰ ਇਹ ਭਗਤ ਰਾਮਾਨੰਦ ਜੀ ਦਾ ਚੇਲਾ ਬਣਦਾ ਹੈ ਜਾ ਕੇ। ਔਰ ਉਸ ਜਗ੍ਹਾ ਦੇ ਉੱਤੇ ਬਹੁਤ ਮਹਾਂਪੁਰਸ਼ ਭਗਤ ਰਹਿੰਦੇ ਸਨ।

ਔਰ ਉਹਨਾਂ ਦੇ ਪਾਸੋਂ ਧੰਨ ਗੁਰੂ ਮਹਾਰਾਜ ਆਪ ਬਾਣੀ ਮੰਗ ਕੇ ਲੈਂਦੇ ਨੇ, ਕਹਿੰਦੇ ਰਵਿਦਾਸ ਜੀ ਕਬੀਰ ਜੀ ਤੁਸੀਂ ਆਪਣੇ ਪਵਿੱਤਰ ਖਿਆਲ ਮੈਨੂੰ ਦਿਓ, ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਤੇ ਹੰਕਾਰੀ ਲੋਕ ਤੁਹਾਡੀਆਂ ਆਵਾਜ਼ਾਂ ਨੂੰ ਦਬਾ ਨਾ ਦੇਣ, ਆਉਣ ਵਾਲੇ ਵਕਤ ਦੇ ਵਿੱਚ ਮੈਂ ਤੁਹਾਡੀ ਇਸ ਪਵਿੱਤਰ ਬਾਣੀ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਕਰਕੇ ਤੇ ਤੁਹਾਡੀ ਆਵਾਜ਼ ਨੂੰ ਜੁਗੋ ਜੁਗ ਅਟਲ ਕਰ ਦਿਆਂ। ਜੁਗੋ ਜੁਗ ਅਟਲ ਕਰਤੀ ਗੁਰੂ ਪਿਆਰਿਓ, ਦਰਬਾਰ ਸਾਹਿਬ ਦੇ ਵਿੱਚੋਂ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਆਵਾਜ਼ਾਂ ਆਉਂਦੀਆਂ ਤੇ ਭਗਤ ਰਵਿਦਾਸ ਮਹਾਰਾਜ ਉਹਨਾਂ ਦੀ ਨਿੱਤ ਆਰਤੀ ਪੜ੍ਹੀ ਜਾਂਦੀ ਆ, ਇੱਥੇ ਸਾਡੇ ਨਾਲ ਗੁਰੂ ਪਿਆਰਿਓ ਕਈ ਈਰਖਾ ਵਾਲੇ ਸੱਜਣ ਜਿਹੜੇ ਆ ਨਾ, ਕਹਿੰਦੇ ਕਹਿੰਦੇ ਗੁਰੂ ਸਾਹਿਬ ਨੇ ਸਾਡੇ ਨਾਲ ਧੱਕਾ, ਕਹਿੰਦਾ ਸਾਡੇ ਗੁਰੂ ਸਾਹਿਬ ਨੇ ਲਿਖਿਆ। ਗੁਰੂ ਪਿਆਰਿਓ ਨਹੀਂ, ਗੁਰੂ ਸਾਹਿਬ ਕਿਸੇ ਨਾਲ ਧੱਕਾ ਨਹੀਂ ਕਰਦੇ, ਗੁਰੂ ਤੇ ਪ੍ਰੇਮ ਨਾਲ ਆਪ ਬਾਣੀ ਜਾ ਕੇ ਲੈਂਦੇ ਨੇ, ਨਹੀਂ ਤਾਂ ਉਸ ਵੇਲੇ ਹੋਰ ਵੀ ਬਹੁਤ ਸਾਰੇ ਸੰਤ ਮਹਾਂਪੁਰਸ਼ ਸਨ ਔਰ ਉਸ ਵੇਲੇ ਹੋਰ ਧਰਮ ਸਨ ਕਿ ਹਿੰਦੂ ਅਜਗਰ ਨੇ ਉਹਨਾਂ ਧਰਮਾਂ ਨੂੰ ਆਪਣੇ ਵਿੱਚ ਸਮੇਟ ਦਿਆ, ਖਤਮ ਕਰਕੇ ਰੱਖ ਦਿੱਤਾ। ਜੇ ਕਿਤੇ ਧੰਨ ਗੁਰੂ ਨਾਨਕ ਮਹਾਰਾਜ ਇਹਨਾਂ ਭਗਤਾਂ ਦੇ ਕੋਲੋਂ ਪਾਵਨ ਬਾਣੀ ਨਾ ਲੈਂਦੇ ਤੇ ਹੋ ਸਕਦਾ ਕਿ ਇਹਨਾਂ ਦਾ ਨਾਂ ਵੀ ਦੁਨੀਆਂ ਦੇ ਉੱਤੇ ਨਾ ਹੁੰਦਾ। ਇਹਦੇ ਸਤਿਗੁਰਾਂ ਦਾ ਸ਼ੁਕਰ ਕਰਨਾ ਚਾਹੀਦਾ ਹੈ। ਹੁਣ ਕਹਿੰਦੇ ਭਗਤ ਲਿਖਿਆ, ਭਗਤ ਗੁਰੂ ਨਾਨਕ ਨੂੰ ਗੁਰੂ ਲਿਖਿਆ ਤੇ ਸਾਨੂੰ ਭਗਤ ਲਿਖਿਆ। ਗੁਰੂ ਪਿਆਰਿਓ ਮੈਂ ਬੇਨਤੀ ਕਰਦਾ ਹੁੰਦਾ, ਇਹ ਭਗਤੀ ਇੱਕ ਲਹਿਰ ਚੱਲੀ ਸੀ 1300 ਈਸਵੀ ਤੋਂ ਲੈ ਕੇ 1300 ਈਸਵੀ ਤੋਂ ਲੈ ਕੇ ਇੱਕ ਲਹਿਰ ਚੱਲੀ ਸੀ, ਉਸ ਲਹਿਰ ਦਾ ਨਾਂ ਸੀ ਭਗਤੀ ਲਹਿਰ। ਔਰ ਉਸ ਸਮੇਂ ਦੇ ਵਿੱਚ ਜਿਹੜੇ ਖੁਦਾ ਦੇ ਨਾਲ ਵਾਹਿਗੁਰੂ ਦੇ ਨਾਲ ਜੁੜੇ ਉਹਨਾਂ ਨੂੰ ਹਰ ਇੱਕ ਨੂੰ ਭਗਤ ਹੀ ਆਖਿਆ ਜਾਂਦਾ ਸੀ। ਹੁਣ ਸਤਸੰਗ ਜੀ ਇਸ ਜਗ੍ਹਾ ਦੇ ਉੱਤੋਂ ਗੁਰਦੇਵ ਪਾਤਸ਼ਾਹ ਇਹਨਾਂ ਦੇ ਕੋਲੋਂ ਪਾਵਨ ਪਵਿੱਤਰ ਬਾਣੀ ਲੈਂਦੇ, ਇੱਥੇ ਫਿਰ ਸਤਸੰਗ ਜੀ ਮੇਰੀ ਉਹ ਗੱਲ ਰਹਿ ਨਾ ਜਾਵੇ, ਇਸ ਕਾਂਚੀ ਦੇ ਵਿੱਚ ਵੀ ਇੱਕ ਕਰਵਟ ਲਾਇਆ ਹੋਇਆ ਸੀ, ਕਰਵਟ ਦਾ ਇੱਕ ਆਰਾ ਖੂਹ ਦੇ ਵਿੱਚ ਲਾਇਆ ਹੋਇਆ ਸੀ, ਖੂਹ ਦੇ ਵਿੱਚ ਆਰਾ, ਆ ਜਿਹੜੀ ਬੋਹੜ ਵਾਲੀ ਕਹਾਣੀ ਸੁਣਾ ਕੇ ਅੱਡਿਆ ਨਾ, ਔਰ ਏਦਾਂ ਹੀ ਇੱਥੇ ਕਾਂਚੀ ਦੇ ਵਿੱਚ ਵੀ ਏਦਾਂ ਹੀ ਸੀ, ਬੜਾ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਸੀ ਔਰ ਇੱਥੇ ਤੇ ਮਰਨਾ ਹੀ ਸੁਭਾਗ ਵਾਲੇ ਨੂੰ ਕਹਿੰਦੇ ਨਸੀਬ ਹੁੰਦਾ ਸੀ, ਔਰ ਇੱਕ ਆਰਾ ਲਾਇਆ ਸੀ ਖੂਹ ਦੇ ਵਿੱਚ ਔਰ ਉਹੀ ਬਿਮਾਰੀ ਇੱਥੇ ਸੀ ਬਈ ਜਿਹੜਾ ਪੰਡਿਤ ਨੂੰ ਦਾਨ ਕਰਕੇ ਆਪਣਾ ਘਰ ਆਪਣੀ ਜਨਾਨੀ ਨਿਆਣੇ ਤੇ ਆਪਣੀ ਜਾਇਦਾਦ ਆਪਣੇ ਦਾਨ ਕਰਕੇ ਤੇ ਇਸ ਆਰੇ ਦੇ ਨਾਲ ਖੂਹ ਦੇ ਵਿੱਚ ਉਤਰ ਕੇ ਚਿਰ ਜਾਵੇ ਉਹਨੂੰ ਵੀ ਸਵਰਗ ਨਸੀਬ ਹੁੰਦਾ। ਇੱਦਾਂ ਦੇ ਕਰਮ ਕਾਂਡਾਂ ਦੇ ਵਿੱਚੋਂ, ਇੱਦਾਂ ਦੇ ਦਲਿੱਦਰ ਪੁਣੇ ਦੇ ਵਿੱਚੋਂ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕੱਢਿਆ ਸੀ। ਲੋ ਆਪਣੇ ਇਤਿਹਾਸ ਦੀ ਲੜੀ ਨੂੰ ਮੈਂ ਅੱਗੇ ਤੋਰਨ ਦਾ ਯਤਨ ਕਰਾਂ, ਨਾਲ ਦੇ ਸਾਥੀਆਂ ਦੇ ਕੋਲੋਂ ਇੱਕ ਆਪਾਂ ਕਵਿਤਾ ਵੀ ਸਰਵਣ ਕਰਨ ਦਾ ਯਤਨ ਕਰਦੇ ਹਾਂ। ਗੁਰੂ ਮਹਾਰਾਜ ਇਸ ਤੋਂ ਅੱਗੇ ਫਿਰ ਤੁਰਦੇ ਤੁਰਦੇ ਜਗਨਨਾਥਪੁਰੀ ਤੋਂ ਅੱਗੇ ਜਾਂਦੇ, ਜਗਨਨਾਥਪੁਰੀ ਦਾ ਇਤਿਹਾਸ ਮੈਂ ਥੋੜਾ ਜਿਹਾ ਰੋਕ ਕੇ ਇੱਕ ਨਾਲ ਦੇ ਸਾਥੀਆਂ ਤੋਂ ਕਵਿਤਾ ਆਪਾਂ ਸੁਣਦੇ ਹਾਂ। ਗੁਰੂਦੇਵ ਪਾਤਸ਼ਾਹ ਇੱਥੋਂ ਫਿਰ ਸੰਘਣੇ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਕੌਡੇ ਦੇ ਕੋਲ ਜਾਂਦੇ ਨੇ, ਕੌਡਾ ਕੌਡਾ ਭੀਲ, ਤੇ ਗੁਰੂ ਪਿਆਰਿਓ ਇਸ ਜਗ੍ਹਾ ਤੇ ਜਦੋਂ ਪਹੁੰਚਦੇ ਆ ਨਾ ਤੇ ਭਾਈ ਮਰਦਾਨਾ ਜੀ ਇਹ ਰੁੱਸ ਜਾਂਦਾ ਸਤਿਗੁਰਾਂ ਦੇ ਨਾਲ, ਮਹਾਰਾਜ ਕਿੰਨਾ ਚਿਰ ਹੋ ਗਿਆ ਤੁਰੇ ਫਿਰਦਿਆਂ ਨੂੰ, ਕਈ ਕਈ ਦਿਨ ਹੋ ਗਏ ਭੁੱਖੇ ਤੁਹਾਡੇ ਨਾਲ ਤੁਰੇ ਫਿਰਨਾ ਪੈਂਦਾ, ਅੱਜ ਮੈਨੂੰ ਭੁੱਖ ਲੱਗੀ ਆ, ਤੇ ਸਤਿਗੁਰੂ ਤੁਸੀਂ ਆਖਦੇ ਆ ਕਿ ਅਗਲੇ ਪਿੰਡ ਜਾ ਕੇ ਜਗਾਂਗੇ, ਤੇ ਭਾਈ ਮਰਦਾਨਾ ਜੀ ਸੱਚੇ ਸਤਿਗੁਰਾਂ ਦੇ ਜਿਵੇਂ ਤਰਲੇ ਕਰਦਾ ਹੈ ਭੁੱਖ ਲੱਗਣ ਦੀ ਗੱਲ ਕਰਦਾ ਹੈ। ਸੋ ਉਸ ਵੇਲੇ ਦੀਆਂ ਕੁਝ ਸਤਰਾਂ ਢਾਡੀ ਜਦਾ ਤੁਹਾਡੇ ਨਾਲ ਇਉਂ

ਗੁਰੂ ਪਿਆਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦਾ ਤੁਸੀਂ ਇਤਿਹਾਸ ਸਰਵਣ ਕਰਨ ਦਾ ਯਤਨ ਕਰਦੇ ਹੋ, ਸਤਿਗੁਰੂ ਮਿਹਰ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਗੁਰੂ ਪਿਆਰਿਓ, ਭਾਈ ਮਰਦਾਨਾ ਜੀ ਉੱਤੇ ਸਾਡੀ ਕੌਮ ਬੜਾ ਸ਼ਿਕਵਾ ਜਿਹਾ ਕਰਦੀ ਆ ਵੀ ਇਹਨੂੰ ਭੁੱਖ ਬੜੀ ਲੱਗਦੀ ਹੁੰਦੀ ਸੀ, ਇਹਨੂੰ ਧਿਆ ਬੜੀ ਲੱਗਦੀ ਸੀ। ਔਰ ਭਾਈ ਮਰਦਾਨਾ ਜੀ ਨੂੰ ਅਸੀਂ ਇੱਕ ਮਜ਼ਾਕ ਦਾ ਪਾਤਰ ਜਿਹਾ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ ਵੀ ਇਹ ਸਦਾ ਭੁੱਕੂ ਭੁੱਕੂ ਕਰਦਾ ਰਹਿੰਦਾ ਸੀ। ਨਹੀਂ ਪਿਆਰਿਓ, ਏਦਾਂ ਨਹੀਂ ਸੀ। ਦਰਅਸਲ ਭਾਈ ਮਰਦਾਨਾ ਜੀ ਗੁਰਦੇਵ ਪਾਤਸ਼ਾਹ ਦੇ ਨਾਲ ਕਈ ਕਈ ਦਿਨ ਭੁੱਖਣ ਭਾਣਾ ਤੁਰਿਆ ਫਿਰਦਾ ਰਹਿੰਦਾ ਹੁੰਦਾ ਸੀ, ਪਰ ਉਹਨੂੰ ਭੁੱਖ ਪਤਾ ਕਦੋਂ ਲੱਗਦੀ ਸੀ, ਉਹਨੂੰ ਧਿਆ ਪਤਾ ਕਦੋਂ ਲੱਗਦੀ ਸੀ, ਜਦੋਂ ਕਿਸੇ ਪਾਪੀ ਦੇ ਡੁੱਬਦੇ ਬੇੜੇ ਪਾਰ ਕਰਨੇ ਹੁੰਦੇ ਸੀ ਤੇ ਧੰਨ ਗੁਰੂ ਨਾਨਕ ਮਹਾਰਾਜ ਆਪਣੇ ਇਸ ਸੇਵਕ ਨੂੰ ਬਹਾਨਾ ਬਣਾ ਕੇ ਭੁੱਖ ਲਾ ਦਿੰਦਾ ਹੁੰਦਾ ਸੀ। ਨਹੀਂ ਤਾਂ ਗੁਰੂ ਪਿਆਰਿਓ, ਭਾਈ ਮਰਦਾਨੇ ਜੀ ਦੀਆਂ ਪੋਟਿਆਂ ਵਿੱਚ ਇੰਨਾ ਰਸ ਸੀ, ਜਿਹਨਾਂ ਦਰਖਤਾਂ ਦੇ ਹੇਠਾਂ ਬਹਿ ਕੇ ਕੀਰਤਨ ਕਰਿਆ ਕਰਦੇ ਸਨ, ਗੁਰੂ ਬਾਬੇ ਨਾਨਕ ਦੇ ਅਲਾਹੀ ਗਲੇ ਦੇ ਵਿੱਚੋਂ ਜਦੋਂ ਰਾਗ ਅਲਾਪਦੇ ਸੀ ਤੇ ਭਾਈ ਮਰਦਾਨਾ ਰਬਾਬ ਦੀਆਂ ਤਾਰਾਂ ਨੂੰ ਛੋਹਦਾ ਸੀ, ਦਰਖਤਾਂ ਦੇ ਪੱਤਿਆਂ ਚੋਂ ਰਸ ਚੋਣ ਲੱਗ ਪੈਂਦਾ ਸੀ, ਇੰਨਾ ਮਿੱਠੇ ਉਹਦੇ ਪੋਟੇ ਸਨ, ਕਿਉਂਕਿ ਰੱਬੀ ਆਵਾਜ਼ ਉਹਦੀ ਸਰੰਗੀ ਦੇ ਨਾਲ ਦੀ ਛੋਹ ਕੇ ਜਾ ਰਹੀ ਸੀ। ਅੱਜ ਗੁਰੂ ਦੇਵ ਪਾਤਸ਼ਾਹ ਇਸ ਜੰਗਲ ਦੇ ਵਿੱਚ ਇਹਨਾਂ ਭੀਲਾਂ ਦੇ ਏਰੀਆ ਦੇ ਵਿੱਚ ਗਏ ਨੇ, ਭੀਲ। ਔਰ ਇਸ ਜਗ੍ਹਾ ਦੇ ਉੱਤੇ ਭਾਈ ਮਰਦਾਨਾ ਜੀ ਸਬੱਬ ਦੇ ਨਾਲ ਕਹਿੰਦੇ, ਗੁਰਦੇਵ ਪਾਤਸ਼ਾਹ ਕਿੰਨੇ ਦਿਨ ਹੋ ਗਏ ਪ੍ਰਚਾਦਾ ਨਹੀਂ ਚੱਕਿਆ, ਕੁਛ ਨਾ ਕੁਛ ਛਕਣ ਵਾਸਤੇ ਕਿਰਪਾ ਕਰੋ। ਤੇ ਸਤਿਗੁਰ ਕਹਿੰਦੇ ਆ ਵੀ ਅੱਗੇ ਚੱਲ ਕੇ ਛਕਦੇ ਆ। ਹੁਣ ਗੁਰੂ ਪਿਆਰਿਓ, ਭੀਲਾਂ ਦਾ ਇਲਾਕਾ ਸੀਗਾ, ਕੌਡੇ ਦਾ ਨਾਂ ਤੁਸੀਂ ਸੁਣਿਆ, ਤੇ ਕੌਡੇ ਨੂੰ ਅਸੀਂ ਬਹੁਤੀ ਵਾਰ ਰਾਕਸ਼ ਰਾਕਸ਼ ਕਹਿਣ ਦਾ ਯਤਨ ਕਿਹਾ, ਕੌਡਾ ਰਾਕਸ਼। ਗੁਰੂ ਪਿਆਰਿਓ, ਰਾਕਸ਼ ਕਿਉਂ ਕਹੀਦਾ, ਕਿਉਂਕਿ ਤਸਵੀਰਾਂ ਉਹਦੀਆਂ ਏਦਾਂ ਦੀਆਂ, ਵੱਡੇ ਵੱਡੇ ਦੰਦ ਉੱਤੇ ਸਿੰਘ ਲੱਗੇ ਹੋਏ। ਗੁਰੂ ਪਿਆਰਿਓ, ਏਦਾਂ ਦੀ ਕੋਈ ਪ੍ਰਜਾਤੀ ਹੈ ਦੁਨੀਆਂ ਦੇ ਉੱਤੇ ਵੀ ਜਿਹਨੂੰ ਸਿੰਘ ਬੰਦੇ ਨੂੰ ਲੱਗੇ ਹੋਣ ਤੇ ਏਦਾਂ ਦੇ ਬਾਹਰ ਨੂੰ ਦੰਦ? ਨਹੀਂ ਗੁਰੂ ਪਿਆਰਿਓ, ਇਹ ਜਾਣ ਕੇ ਏਦਾਂ ਦੀਆਂ ਤਸਵੀਰਾਂ ਬਣਾਈਆਂ ਗਈਆਂ, ਇਹ ਕੋਈ ਪ੍ਰਜਾਤੀ ਨਹੀਂ ਹੈ ਏਦਾਂ ਦੀ, ਇਹ ਰਾਕਸ਼ ਨਹੀਂ ਸੀ, ਇਹਦੀ ਬਿਰਤੀ ਰਾਕਸ਼ਾਂ ਵਰਗੀ ਸੀ। ਹੁਣ ਗੁਰੂ ਪਿਆਰਿਓ, ਦਰਅਸਲ ਇਹ ਲੋਕ ਸਤਾਏ ਇੰਨੇ ਹੋਏ ਸੀ ਇਹਨਾਂ ਆਰੀਆ ਲੋਕਾਂ ਦੇ, ਕਿ ਉਪਜਾਊ ਜ਼ਮੀਨਾਂ ਦੇ ਵਿੱਚੋਂ ਜਿਹੜੇ ਆਰੀਆ ਲੋਕ ਸਨ ਨਾ, ਇਹ ਬ੍ਰਾਹਮਣ ਲੋਕ ਜਦੋਂ ਪਹਿਲਾਂ ਆਏ ਆ ਭਾਰਤ ਦੇ ਵਿੱਚ, ਇਹਨਾਂ ਨੇ ਗਰੀਬਾਂ ਦੇ ਉੱਤੇ ਧੱਕਾ ਹੀ ਇੰਨਾ ਜ਼ਿਆਦਾ ਕੀਤਾ ਹੋਇਆ ਸੀਗਾ ਕਿ ਜਿਹੜੇ ਉਪਜਾਊ ਇਲਾਕਿਆਂ ਦੇ ਵਿੱਚ ਮਾੜੀਆਂ ਮੋਟੀਆਂ ਇਹਨਾਂ ਦੀਆਂ ਫਸਲਾਂ ਹੁੰਦੀਆਂ ਸੀ ਨਾ, ਆਪਣੇ ਜ਼ੋਰ ਦੇ ਨਾਲ, ਤਾਕਤ ਦੇ ਨਾਲ ਇਹਨਾਂ ਨੂੰ ਉਪਜਾਊਆਂ ਧਰਤੀਆਂ ਤੋਂ ਧੱਕ ਕੇ ਤੇ ਜੰਗਲਾਂ ਵੱਲ ਨੂੰ ਵਾੜ ਦਿੱਤਾ ਗਿਆ ਸੀ। ਔਰ ਉਹ ਵਿਚਾਰੇ ਆਪਣੀ ਰੋਜ਼ ਦੀ ਮਰਾ ਜ਼ਿੰਦਗੀ ਇਹ ਨਰਕ ਵਰਗੀ ਬਤੀਤ ਕਰਦੇ ਸਨ, ਪਰ ਜਦੋਂ ਕਿਤੇ ਇਹਨਾਂ ਨੂੰ ਕੋਈ ਭੁੱਲਿਆ ਭਟਕਿਆ ਆਰੀਆ ਸੱਜਣ, ਆਰੀਆ ਲੋਕ, ਇਸ ਹਿੰਦੂ ਧਰਮ ਦੇ ਨਾਲ ਕੋਈ ਸੰਬੰਧਿਤ ਬੰਦਾ ਮਿਲ ਜਾਂਦਾ ਸੀ ਤੇ ਫਿਰ ਉਹਦੇ ਨਾਲ ਵੀ ਇਹ ਘੱਟ ਨਹੀਂ ਸੀ ਕਰਦੇ, ਇੱਥੋਂ ਤੱਕ ਕਿ ਉਹਨੂੰ ਤਲਕੇ ਖਾ ਜਾਣ ਦੇ ਵਿੱਚ ਵੀ ਇਹ ਵਿਸ਼ਵਾਸ ਰੱਖਦੇ ਸੀ। ਹੁਣ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਸਾਹਮਣੇ ਤਰਲਾ ਕਰਦਾ ਮਹਾਰਾਜ ਕੁਛ ਛਕਣ ਛਕਾਉਣ ਵਾਸਤੇ, ਤੇ ਸਤਿਗੁਰ ਕਹਿੰਦੇ ਵੀ ਨਹੀਂ ਇੱਥੋਂ ਮੁਸ਼ਕਲ ਮਿਲਣਾ, ਤੇ ਮਹਾਰਾਜ ਇੰਨਾ ਸੰਘਣਾ ਜੰਗਲ ਆ, ਚੱਲ ਮੈਂ ਕਿਤੇ ਭਾਲ ਕੇ ਆਪ ਛਕ ਲਾਉਣਾ ਤੁਹਾਡੇ ਲਈ, ਕਿਤੇ ਕੋਈ ਦੋ ਸੇਬ ਮਿਲੇ ਤੇ ਉਹ ਲਾਭ ਲਿਆਊਂਗਾ, ਜੰਗਲ ਹੈ ਨਾ, ਜੰਗਲਾਂ ਦੇ ਵਿੱਚੋਂ ਫਲ ਫਰੂਟ ਮਿਲ ਸਕਦਾ ਹੈ। ਤੇ ਸਤਿਗੁਰ ਕਹਿੰਦੇ ਦੇਖ ਲਾ ਮਰਦਾਨਿਆ, ਆਪਾਂ ਉੱਪਰੀ ਜੀ ਜਗ੍ਹਾ ਦੇ ਉੱਤੇ ਆਏ ਹੋਏ ਆ, ਕਿਤੇ ਕੋਈ ਉਦਾਂ ਦੀ ਗੱਲ ਨਾ ਹੋ ਜਾਵੇ, ਤੂੰ ਕਿਤੇ ਧੋਖਾ ਨਾ ਖਾ ਲਈ ਦੇਸ਼, ਇਹ ਇੱਥੇ ਬੜੇ ਲੋਕ ਜਿਹੜੇ ਆ ਨਾ ਬੜੇ ਨਿਰਦਈ ਜਿਹੇ ਲੋਕ ਰਹਿੰਦੇ ਆ, ਔਰ ਇਹਨਾਂ ਦੇ ਵੱਡੇ ਵੱਡੇ ਗਰੋਹ ਨੇ, ਹੋ ਸਕਦਾ ਹੈ ਤੂੰ ਕਿਤੇ ਇਹਨਾਂ ਦੇ ਡੇਕੇ ਆ ਗਿਆ, ਤੇਰੇ ਨਾਲ ਕੋਈ ਉਦਾਂ ਦੀ ਗੱਲ ਕਰ ਦੇਣ ਤੇ ਮੈਂ ਇੱਥੇ ਇਕੱਲਾ ਰਹਿ ਜਾਵਾਂ। ਗੁਰਦੇਵ ਪਾਤਸ਼ਾਹ ਏਦਾਂ ਕਹਿੰਦੇ ਵੀ ਅਸੀਂ ਕਿਤੇ ਇਕੱਲੇ ਰਹਿ ਜਾਈਏ, ਤੇ ਬਾਬੇ ਦੇ ਉੱਤੇ ਯਕੀਨ ਬੜਾ ਭਾਈ ਮਰਦਾਨੇ ਨੂੰ, ਕਹਿੰਦਾ ਬਾਬਾ ਮੈਨੂੰ ਪਤਾ ਜੇ ਕਿਤੇ ਮੈਂ ਕਸੂਤਾ ਫਸ ਗਿਆ ਮੈਨੂੰ ਛਡਾਉਣ ਵਾਸਤੇ ਤੇ ਆ ਹੀ ਜਾਣਾ ਆ। ਇੱਦਾਂ ਦਾ ਗੁਰੂ ਦੇ ਸਿੱਖ ਦਾ ਰਿਸ਼ਤਾ ਹੋਣਾ ਚਾਹੀਦਾ ਜਿੱਦਾਂ ਗੁਰਦੇਵ ਪਾਤਸ਼ਾਹ ਦਾ ਭਾਈ ਮਰਦਾਨਾ ਜੀ ਦੇ ਨਾਲ ਸੀ। ਹੁਣ ਗੁਰੂ ਪਿਆਰਿਓ, ਅਸੀਂ ਛੋਟੇ ਛੋਟੇ ਲਾਲਚਾਂ ਤੋਂ ਕਈ ਵਾਰ ਡੋਲ ਜਾਂਦੇ ਹਾਂ ਨਾ ਵੀ ਸਾਨੂੰ ਇੱਕ ਚੀਜ਼ ਨਹੀਂ ਮਿਲੀ, ਅਰਦਾਸ ਕੀਤੀ ਸੀ ਇੱਕ ਚੀਜ਼ ਨਹੀਂ ਮਿਲੀ, ਤੇ ਗੁਰੂ ਮਹਾਰਾਜ ਜੀ ਨਾਲ ਰੁੱਸ ਕੇ ਤੇ ਹੋਰ ਕਈਆਂ ਜਗ੍ਹਾ ਦੇ ਉੱਤੇ ਟੱਕਰਾਂ ਮਾਰਦੇ ਫਿਰਦੇ, ਪਰ ਭਾਈ ਮਰਦਾਨਾ ਜੀ ਦੀਆਂ ਜੀਵਨੀਆਂ ਦੇ ਵਿੱਚੋਂ ਆਪਾਂ ਸਿੱਖਣ ਦਾ ਯਤਨ ਕਰੀਏ। ਗੁਰੂ ਪਿਆਰਿਓ, ਇੰਨੀਆਂ ਮੁਸੀਬਤਾਂ ਨੂੰ ਝੱਲਦਾ ਹੋਇਆ ਉਹ ਗੁਰਦੇਵ ਪਾਤਸ਼ਾਹ ਦਾ ਸਾਥ ਛੱਡਣ ਵਾਸਤੇ ਤਿਆਰ ਨਹੀਂ ਹੈ, ਪਰ ਸਤਿਗੁਰੂ ਨੂੰ ਕਹਿੰਦਾ ਮਹਾਰਾਜ ਕੋਈ ਨਹੀਂ ਤੁਸੀਂ ਇੱਥੇ ਬੈਠੋ, ਮੈਂ ਕੁਝ ਨਾ ਕੁਝ ਖਾਣ ਪੀਣ ਦਾ ਪ੍ਰਬੰਧ ਕਰਦਾ। ਤੇ ਗੁਰੂ ਪਿਆਰਿਓ, ਜਦੋਂ ਭਾਈ ਮਰਦਾਨਾ ਜੀ ਕੁਝ ਖਾਣ ਪੀਣ ਵਾਸਤੇ ਕੁਝ ਲੱਭਣ ਵਾਸਤੇ ਤੁਰਦੇ ਆ ਤੇ ਇਹ ਇੱਕ ਕੌਡੇ ਨਾਂ ਦੇ ਭੀਲ ਦੇ ਹੱਥ ਆ ਜਾਂਦੇ ਨੇ। ਹੁਣ ਇਹ ਕੌਡਾ, ਇਹਦਾ ਇੱਕ ਗਰੋਹ ਸੀ ਇਸ ਜੰਗਲ ਦੇ ਵਿੱਚ,
ਤੇ ਸਤਸੰਗ ਜੀ ਇੰਨੇ ਨਿਰਦਈ ਹੋ ਚੁੱਕਾ ਸੀ ਇਹ ਕਿ ਬੰਦਿਆਂ ਨੂੰ ਕਤਲ ਕਰ ਦੇਣਾ, ਕਤਲ ਕਰਕੇ ਉਹਨਾਂ ਨੂੰ ਤੇਲ ਦੇ ਵਿੱਚ ਉਬਾਲ ਕੇ ਭੁੰਨ ਕੇ ਖਾ ਲੈਣ ਤੋਂ ਗਰੇਜ਼ ਨਹੀਂ। ਅੱਜ ਵੀ ਕਿਤੇ ਨਾਗਾਲੈਂਡ ਵੱਲ ਤੁਸੀਂ ਜਾਓਗੇ ਨਾ, ਭਾਰਤ ਦੇ ਉੱਧਰਲੇ ਚੜ੍ਹਦੇ ਪਾਸੇ ਵੱਲ ਦੇ, ਅਜੇ ਵੀ ਇੱਦਾਂ ਦੀਆਂ ਪ੍ਰਜਾਤੀਆਂ ਉੱਥੇ ਵੱਸਦੀਆਂ ਕਿ ਉਹ ਕਈ ਵਾਰ ਜਿਉਂਦੇ ਬੰਦੇ ਨੂੰ ਮਾਰ ਕੇ ਖਾ ਜਾਂਦੇ ਆ। ਤੇ ਗੁਰੂ ਪਿਆਰਿਓ, ਬਈਆਂ ਬਈਆਂ ਦਾ ਹਲੇ ਸੁਣਦੇ ਆਏ ਆ ਵੀ ਕਈ ਪੰਜਾਬ ਦੇ ਸਰਦਾਰਾਂ ਦੇ ਮੁੰਡੇ ਨਿੱਕੇ ਨਿੱਕੇ ਬੱਚਿਆਂ ਨੂੰ ਵੱਢ ਵੱਢ ਕੇ ਖਾ ਜਾਂਦੇ। ਇੱਦਾਂ ਦੇ ਪਾਪੀ ਲੋਕ ਹਰੇਕ ਜਗ੍ਹਾ ਤੇ ਮਿਲ ਜਾਂਦੇ, ਹਰੇਕ ਪ੍ਰਜਾਤੀ ਦੇ ਵਿੱਚ ਹਰੇਕ ਮਿਲ ਸਕਦੇ ਆ। ਤੇ ਇਹ ਕੌਡਾ ਭੀਲ, ਇਹ ਵੀ ਗੁਰੂ ਪਿਆਰਿਓ ਉਸ ਵੇਲੇ ਆਰੀਆ ਲੋਕਾਂ ਦਾ ਸਮਾਜ ਦੇ ਸਖਤ ਆਏ ਹੋਏ, ਇਹ ਜੰਗਲਾਂ ਵਿੱਚ ਰਹਿ ਕੇ ਆਪਣਾ ਜੀਵਨ ਨਿਰਵਾਹ ਕਰਦੇ ਨੇ, ਤੇ ਹੁਣ ਭਾਈ ਮਰਦਾਨਾ ਜੀ ਇਸ ਕੌਡੇ ਦੇ ਹੱਥ ਆ ਜਾਂਦਾ ਤੇ ਫੜ ਕੇ ਆਪਣੇ ਡੇਰੇ ਦੇ ਵਿੱਚ ਲਿਜਾ ਕੇ ਤੇ ਭਾਈ ਮਰਦਾਨਾ ਜੀ ਦੇ ਨਾਲ ਕੁਝ ਗੱਲਾਂ ਬਾਤਾਂ ਕਰਦਾ ਤੇ ਭਾਈ ਮਰਦਾਨਾ ਸੱਚੇ ਸਤ

ਭਾਈ ਮਰਦਾਨਾ ਜੀ ਰਸਤਾ ਭਟ ਕੇ ਇਸ ਕੌਡੇ ਦੇ ਡੇਰੇ ਵੱਲ ਨੂੰ ਜਾਂਦੇ ਆ, ਡੰਡੀ ਪੜ ਲਈ ਆ। ਥੋੜਾ ਜਿਹਾ ਅੱਗੇ ਗਏ ਤੇ ਚਾਰ ਪੰਜ ਜਾਣੇ ਵੱਡੇ ਵੱਡੇ ਸਰੀਰਾਂ ਵਾਲੇ ਜੰਗਲੀ ਲੋਕ ਇਹਨੂੰ ਮਿਲ ਪੈਂਦੇ ਨੇ ਤੇ ਉਹਨਾਂ ਨੇ ਭਾਈ ਮਰਦਾਨੇ ਨੂੰ ਦਬਾ ਦਬ ਝਾਪਟ ਮਾਰ ਕੇ ਆਪਣੇ ਕਬਜ਼ੇ ਵਿੱਚ ਕੀਤਾ ਤੇ ਆਪਣੇ ਡੇਰੇ ਵੱਲ ਨੂੰ ਲੈ ਗਏ ਨੇ। ਹੁਣ ਬੋਲੀ ਬਾਲੀ ਕੋਈ ਬਹੁਤੀ ਨਹੀਂ ਆਉਂਦੀ ਹੈ ਭਾਈ ਮਰਦਾਨਾ ਜੀ ਨੂੰ ਇਹਨਾਂ ਭੀਲਾਂ ਦੀ ਬੋਲੀ ਦਾ, ਉੱਧਰ ਦਰਾਵੜ ਲੋਕਾਂ ਦੀ ਬੋਲੀ ਦਾ ਇਹਨੂੰ ਵਿਚਾਰੇ ਨੂੰ ਕੀ ਪਤਾ ਸੀਗਾ। ਆਖਿਰ ਇਸ਼ਾਰਿਆਂ ਦੇ ਨਾਲ ਸਮਝਾਉਣ ਦਾ ਯਤਨ ਕਰਦਾ ਵੀ ਮੈਂ ਤੇ ਕੁਝ ਖਾਣ ਵਾਸਤੇ ਆਇਆ, ਤੇ ਗੁਰੂ ਪਿਆਰਿਓ ਇਸ਼ਾਰਿਆਂ ਨਾਲ ਪੁੱਛਦੇ ਤੂੰ ਕੌਣ ਕਿੱਥੋਂ ਆਇਆ, ਤੇ ਇਸ਼ਾਰਿਆਂ ਦੇ ਨਾਲ ਮਾੜਾ ਮੋਟਾ ਜਿੰਨਾ ਕੁ ਦੱਸ ਸਕਦਾ ਹੈ। ਤੇ ਹੁਣ ਉਹ ਪੁੱਛਦੇ ਆ ਵੀ ਸੱਜਣਾ ਆ ਜਿਹੜਾ ਤੇਰੇ ਬਗਲ ਦੇ ਵਿੱਚ ਪਾਇਆ ਇਹ ਕੀ ਆ, ਰਬਾਬ ਕੋਲ ਹੈ ਭਾਈ ਮਰਦਾਨੇ ਦੇ, ਕਹਿੰਦੇ ਇਹ ਕੀ ਆ, ਇਸ਼ਾਰਿਆਂ ਨਾਲ ਪੁੱਛਦੇ ਆ। ਤੇ ਭਾਈ ਮਰਦਾਨਾ ਜੀ ਖੋਲਦਾ ਤੇ ਉਹ ਦੇਖਦਾ ਵੀ ਇਹ ਸਾਜ ਆ, ਕਹਿੰਦਾ ਵਜਾ। ਹੁਣ ਗੁਰੂ ਪਿਆਰਿਓ ਜਦੋਂ ਰਬਾਬ ਵਜਾਈ ਹੈ ਨਾ, ਭਾਈ ਮਰਦਾਨਾ ਜੀ ਨੇ ਰਬਾਬ ਦੀਆਂ ਤਾਰਾਂ ਦੇ ਉੱਤੇ ਗਜ ਫੇਰਿਆ ਤੇ ਇਹ ਕੌਡਾ ਜਿਹੜਾ ਸੀ ਨਾ ਇਸ ਸਾਜ ਨੂੰ ਸੁਣ ਕੇ ਬੜਾ ਅੱਛ ਅੱਛ ਕਰ ਉੱਠਿਆ। ਕਹਿੰਦਾ ਸੱਜਣਾ, ਕਹਿੰਦਾ ਤੇਰੇ ਪੋਟਿਆਂ ਵਿੱਚ ਇੰਨਾ ਰਸ, ਤੇਰੇ ਪੋਟੇ ਇੰਨੇ ਸੁਰੀਲੇ, ਇੰਨਾ ਰਸ ਹੈ ਤੇ ਤੇਰਾ ਜਦੋਂ ਮੈਂ ਮਾਸ ਖਾਵਾਂਗਾ ਉਦੋਂ ਕਿੰਨਾ ਸਵਾਦ ਆਊਗਾ। ਗੁਰੂ ਪਿਆਰਿਓ ਐਨ ਭਾਈ ਮਰਦਾਨਾ ਜੀ ਡਰ ਗਏ ਨੇ, ਪਸੀਨਾ ਆ ਗਿਆ। ਬਾਬਾ ਤੂੰ ਸੱਚੀ ਆਖਿਆ ਸੀਗਾ ਵੀ ਇਹੋ ਜਿਹੀ ਜਗ੍ਹਾ ਦੇ ਉੱਤੇ ਨਾ ਜਾਈ ਭਟਕ ਜਾਵੇਂਗਾ, ਇਹ ਆਪਾਂ ਨਵੀਂ ਜਗ੍ਹਾ ਦੇ ਉੱਤੇ ਆਏ ਹਾਂ, ਤੇਰੇ ਨਾਲ ਕੋਈ ਉਦਾਂ ਦੀ ਗੱਲ ਹੋ ਗਈ ਤੇ ਬਹੁਤ ਮੁਸ਼ਕਲ ਹੋ ਜਾਵੇਗਾ। ਤੇ ਹੁਣ ਸਤਿਗੁਰਾਂ ਨੂੰ ਯਾਦ ਕਰਦਾ ਹੈ ਤੇ ਗੁਰਦੇਵ ਪਾਤਸ਼ਾਹ ਇੱਥੇ ਕਿਵੇਂ ਪਹੁੰਚਦੇ ਆ, ਭਾਈ ਮਰਦਾਨੇ ਨੂੰ ਕਿਵੇਂ ਛਡਾਉਂਦੇ ਆ। ਆਉਣ ਵਾਲੇ ਵਕਤ ਦੇ ਵਿੱਚ ਅਗਲਾ ਇਤਿਹਾਸ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਖਾਮੀਆਂ ਰਹਿ ਜਾਂਦੀਆਂ। ਗੁਰੂ ਪਿਆਰੀ ਸਾਧ ਸੰਗਤ ਬਖਸ਼ਣ ਯੋਗ ਹੈ। ਸੋ ਗੁਰੂ ਪਿਆਰਿਓ 10 ਕੁ ਦਿਨ ਤੁਹਾਡੇ ਕੋਲ ਹੋਰ ਆ, 20 ਕੁ ਦਿਨ ਸਾਡੇ ਹੋ ਗਏ, 1 ਮਹੀਨੇ ਦੀ ਸੇਵਾ ਸੀ। ਸੋ ਇਹ ਵੀ ਝਾਟੀ ਲੰਘ ਲੁੰਘ ਚੱਲੇ, ਤੁਹਾਡਾ ਪਿਆਰ ਬਹੁਤ ਪਿਆਰ, ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਪਿਆਰ ਬਖਸ਼ਿਆ। ਸੋ ਹੁਣ ਆਓ ਆਨੰਦ ਸਾਹਿਬ ਦਾ ਪਾਠ ਹੋਵੇਗਾ, ਉਸ ਤੋਂ ਬਾਅਦ ਅਰਦਾਸ ਬੇਨਤੀ ਸਤਿਗੁਰਾਂ ਦਾ ਹੁਕਮਨਾਮਾ ਤੇ ਸੁੱਖ ਆਸਣ ਤੱਕ ਜਿੰਨਾ ਹੋ ਸਕਿਆ ਵੱਧ ਤੋਂ ਵੱਧ ਗੁਰੂ ਪਿਆਰਿਓ ਘੱਟੋ ਘੱਟ ਹੁਕਮਨਾਮੇ ਤੱਕ ਜ਼ਰੂਰ ਅਟਕ ਕੇ ਜਾਣ ਦਾ ਯਤਨ ਕਰਿਆ ਕਰੋ। ਕਿਉਂਕਿ ਅਰਦਾਸ, ਮੈਂ ਬੇਨਤੀ ਕਰਦਾ ਹੁੰਦਾ ਕਿ ਸਿੱਖ ਦੇ ਕੋਲ ਜੇ ਸਭ ਤੋਂ ਵੱਡੀ ਪਾਵਰ ਹੈ ਨਾ ਉਹ ਅਰਦਾਸ ਦੀ ਹੈ। ਅਰਦਾਸ ਆਏ ਆ ਨਾ, ਹੁਣ ਕੀ ਆ 10 ਮਿੰਟ ਗਾਹ ਕੀ ਪਛਾਹ ਕੀ, ਪ੍ਰਸ਼ਾਦਾ ਚੱਕ ਕੇ ਜਾ ਕੇ ਸੋਣਾ ਹੀ ਹੁੰਦਾ ਨਾ। ਤੇ ਜੇ 10 ਮਿੰਟ ਇੱਥੇ ਗੁਰੂ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਚਰਨਾਂ 'ਚ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋ ਜਾਈਏ, ਸਾਡਾ ਭਲਾ ਹੋ ਜਾਏਗਾ। ਬਹੁਤ ਬਹੁਤ ਧੰਨਵਾਦ, ਬਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕੀ ਫਤਿਹ ਹੈ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ, ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ, ਧਿਆਨ ਧਰ ਕੇ ਬੋਲੋ ਜੀ।

ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ

ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋਂ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾ, ਨਾਨਕ ਪ੍ਰਭ ਅਵਨਾਸੀ। ਤਾਂ ਕਿ ਸੇਵਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਾ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜੇਵਾ। ਤਾਤੀ ਵਾਹੁ ਨ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਜੋ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਨ ਬਣਤ ਬਣਾਈ। ਰਾਮ ਨਾਮ ਆਉ ਕੁਦ ਦੀਆ, ਏਕਾ ਲਿਵਲਾਈ ਰਹਾਉ। ਰੱਖ ਲਈਏ ਤਿੰਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨੰਜਾਈ ਉਹ ਦੂਤ। ਸਲੋਕ ਮਹੱਲਾ ਪੰਜੇਵਾ। ਮਨ ਮਹਿ ਚਿਤ ਬਹੁ ਚਿਤ ਬਿਨ

ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰਿਓ ਸੇਜਣ ਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਚਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਗ ਆਸਮ ਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸੀਆਂ ਘੜੀਆ ਪਹਿਰਾ ਤਿੱਤੀ ਵਾਰੀ ਮਾਹੁ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਬ ਨੈਨ ਨਨ ਨੈਨ ਹੈ ਤੁਹੇ ਕੋ ਸਹਿਸ ਮੂਤਨ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਬ ਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦ ਨ ਮੋਹੇ ਆਹੀ ਪਿਆਸ ਕਿਰਪਾ ਜਲ ਦੇਹੇ ਨਾਨਕ ਸਾਰੰਕੋ ਹੋਏ ਜਾ ਤੇ ਤੇਰੇ ਨਾਏ ਵਸ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾਡਨ ਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋ

ਪੰਜੇਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਔਧ ਘਟੇ ਦਿਨ ਸੁਰੈਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਗੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜ।

ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾ ਸ੍ਰੀ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਗਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਥੇ ਸਭ ਨੂੰ ਜਾਏ ਤੇਗ ਬਹਾਦਰ ਸਿਮਰਿਆ ਕਰਨ ਦਿਆਵੈ ਧਾਏ ਸਭ ਤਾਈ ਹੁਣਾਂ ਜੀ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਠੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਹੁਣਾਂ ਜੀ ਸਹਾਇ ਦਸਾਂ ਪਾਤਸ਼ਾਹਾਂ ਕੀ ਆਤਮ ਜੋ ਜਾਦੀ ਜੋਤ ਪਰਮੇਸ਼ਵਰ ਦਾ ਹਿਰਦਾ ਸਰੂਪ ਜਾਰਾ ਜੋਰ ਹਾਜ਼ਰ ਹਜੋ ਸਰਬ ਕਲਾ ਭਰਪੂਰ ਨਾ ਬਾਣੀ ਕੇ ਬੋਤਕਾਲ ਯੁਗ ਕੇ ਜਹਾਜ਼ ਹਲਤ ਬਲਤ ਕੇ ਰੱਖਿਆ ਲੋਹ ਪਲੋ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਧਰ ਕੇ ਬੋਲੋ ਜੀ। ਹੀਨ ਮਾਣਿਆਂ ਦੇ ਮਾਂ ਨਿਤਾਨੀਆਂ ਦੇ ਤਾਂ ਨਿਓਟੀਆਂ ਦੀ ਓਟ ਨਿਆਸਨੀਓ ਕਾਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੁਟਾਣ ਕੋਟ ਸ਼ੁਕਰ ਹੈ ਕੁਟਾਣ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖ਼ਤੇ ਸਵਾਈਮਾਨ ਹੋ ਗਏ ਸੇ ਸੰਤਾਨ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਪਿਤਾ ਜੀ ਬੇਅੰਤ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ। ਚਾਰ ਪੈ ਦਿਨ ਆਪ ਜੀ ਦੇ ਬਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈਏ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਵੇ ਤੇਰਾ ਹੀ ਨਾਮ ਜਿਤਾਵੇ ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ

0: Ayan.
1: Degting panth ki raj karega chul te nishan rahe

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਾਜ ਸਤਿਗੁਰ ਮੇਰਾ ਸਭ ਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਧਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਭਾਗ ਸੋ ਲਾਗਾ ਸੇਵ ਸਤਿਗੁਰ ਮੇਰਾ ਸਰਬ ਪ੍ਰਤਪਾਲੈ ਸਤਿਗੁਰ ਮੇਰਾ ਮਾਰ ਜੀਵਾਲੈ ਸਤਿਗੁਰ ਮੇਰੇ ਕੀ ਵਡਿਆਈ ਪ੍ਰਗਟ ਭਈ ਹੈ ਸਭਨੀ ਥਾਈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਚਟੀਐ ਤੁਦ ਡਿਠੇ ਸੱਚੇ ਪਾਤਿ ਸਾ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ ਪੜੇ ਸੁਣੇ ਕਿਆ ਹੋਈ ਜਾਉ ਸਹਿਜ ਨਾ ਮਿਲਿਓ ਸੋਈ

ਬਸਤ ਅਗੋਚਰ ਪਾਈ ਘਟ ਦੀਪਕ ਰਹਿਆ ਸਮਾਈ ਕਹਿ ਕਬੀਰ ਅਬ ਜਾਣਿਆ

ना पतीजै तौ क्या कीजै, कह कबीर अब जानिया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜਾਓ ਸਹਿਜ ਨਾ ਮਿਲਿਓ ਸੋਈ। 655 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਾਣੰ ਸਰਬੰ ਤਰਾਣੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਕਾਲੇ ਸਰਬੰ ਪਾਲੇ ਰੂਆਲ ਛੰਦ ਤਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਿਸਾਲ ਅਵਧੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬੇਹੀਨ ਪੇਖਤ ਧਾਮ ਹੂਨ ਹੈ ਜਾਹਿ ਸਰਬ ਮਾਨ ਸਰਬਤਰ ਮਾਨ ਸਦੈਵ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਨ ਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨੈ ਕਿਹ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਾਨੈ ਪੁਰ ਤੀਨ ਚੱਕਰ ਬੱਕਰ ਫਿਰੈ ਚੱਤਰ ਚੱਕ ਮਾਨ ਹੀ ਪੁਰ ਤੀਨ ਲੋਕ ਚੌਦਹ ਕੇ ਬਿਖੈ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੋਯੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਨ ਹੀ ਜਿਹ ਰੂਪ ਰੰਗ ਅਰ ਰੇਖ ਪਰਮ ਬੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤਰ ਨਾ ਆਵ ਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਅਭ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਬਾ ਭਰ ਨਾਢੈ ਅਨ ਡੰਡ ਬਾਢੈ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੱਤਰ ਚੱਕਰ ਦਾਨੇ ਚੱਤਰ ਚੱਕਰ ਜਾਨੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭਰਤੀ ਚੱਤਰ ਚੱਕਰ ਪਾਲੇ ਚੱਤਰ ਚੱਕਰ ਕਾਲੇ ਚੱਤਰ ਚੱਕਰ ਪਾਸੇ ਚੱਤਰ ਚੱਕਰ ਵਾਸੇ ਚੱਤਰ ਚੱਕਰ ਮਾਨਿਆ ਚੱਤਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰ ਨਾ ਪਿੱਤਰੈ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰੈ ਨਾ

0: ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੇ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਦਰੋਂ ਘਰੋਂ ਤੁਰਠ ਕੇ ਸਭ ਨੂੰ ਮਹਾਰਾਜ ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚੈ ਅਭੰਗ ਦੀ ਦਾਤ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੇਹਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਅੰਤਰਗਤ ਹੋ ਕੇ ਸਤਸੰਗ ਜੀ ਆਪਾਂ ਨੇ ਨਾਮ ਨੂੰ ਸੁਣਨਾ ਕਰਨਾ ਜੀ ਹੋ ਨਾਭ ਚੱਕਰ ਤੇ ਸੁਣ ਸਕਦੇ ਹੋ ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਹੈ ਉੱਥੇ ਸੁਣ ਸਕਦੇ ਹੋ ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਹੈ ਉੱਥੇ ਸੁਣ ਸਕਦੇ ਹੋ ਜੀ ਜਿਨ੍ਹਾਂ ਗੁਰਮੁਖਾਂ ਨੂੰ ਨਾਮ ਨਹੀਂ ਸੁਣਦਾ ਉਹਨਾਂ ਨੇ ਸਾਸ ਕਰਾਸ ਸਿਮਨ ਵਿੱਚ ਧਿਆਨ ਦੇਣਾ ਜੀਉ ਸਵਾਸ ਅੰਦਰ ਨੂੰ ਜਾਂਦਾ ਵਾਹਿ ਫੀਲ ਕਰਨਾ ਸਵਾਸ ਬਾਹਰ ਨੂੰ ਆਉਂਦਾ ਗੁਰੂ ਫੀਲ ਕਰਨਾ ਇਸ ਤਰ੍ਹਾਂ ਅੰਤਰਗਤ ਸਾਸ ਗ੍ਰਾਸ ਸਿਮਰਨ ਵਿੱਚ ਧਿਆਨ ਰੱਖਣਾ ਜੀਓ ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀਓ ਕਿਰਪਾ ਕਰਕੇ ਨੇਤਰ ਬੰਦ ਰੱਖਣੇ ਆ ਵਿਚਾਰਾਂ ਤੋਂ ਰਹਿਤ ਹੋ ਕੇ ਆਪਾਂ ਨੇ ਦੋ ਤਿੰਨ ਮਿੰਟ ਵਾਸਤੇ ਅੰਤਰਗਤ ਸਿਮਰਨ ਵਿੱਚ ਹਾਜ਼ਰੀਆਂ ਭਰਨੀਆਂ ਨੇ ਸਤਿਗੁਰੂ ਜੀ ਦੱਸਦੇ ਆ ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਏ ਵਿਚਾਰ ਮਾਰ ਕੇ ਜਦੋਂ ਆਪਾਂ ਸਿਮਰਨ ਕਰਦੇ ਹਾਂ ਅੰਤਰਗਤ ਹੋ ਕੇ ਸਿਮਰਨ ਕਰਦੇ ਹਾਂ ਜਾਂ ਬੋਲ ਕੇ ਵੀ ਕਰਦੇ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਮਨ ਸ਼ਬਦ ਵਿੱਚ ਭੇਦ ਹੁੰਦਾ ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਨਿੱਜ ਘਰ ਵਾਸਾ ਹੁੰਦਾ ਅਤੇ ਆਪਾਂ ਨੂੰ ਸਤਿਗੁਰੂ ਜੀ ਇਸ ਤਰ੍ਹਾਂ ਦੱਸਦੇ ਆ ਅਤੇ ਆਪਾਂ ਜੇ ਵਿਚਾਰ ਮਾਰ ਕੇ ਸਿਮਰਨ ਕਰਾਂਗੇ ਤਾਂ ਛੇਤੀ ਪ੍ਰਾਪਤੀ ਹੁੰਦੀ ਆ ਕਿਰਪਾ ਕਰਕੇ ਮਨ ਕਾਗਰ ਚਿੱਤ ਬਿਰਤੀਆਂ ਕਰਕੇ ਸਿਮਰਨ ਆਪਾਂ ਧਿਆਨ ਦੇਣਾ ਜੀ ਉਹ ਦੋ ਤਿੰਨ ਮਿੰਟ ਵਾਸਤੇ

ਵਿੱਚ ਦੁਰਗਣਾ ਨਾ ਪਾਇਓ, ਬਿਨ ਸਤਿਗੁਰਗਣਾ ਨਾ ਪਾਇਆ। ਸਤਿਗੁਰੂ ਵਿੱਚ ਆਪ ਰਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰੂ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ

ਭਗਤ ਤ੍ਰਿਮਨ ਭਾਵਦੇ ਦਸੂਨ ਕਿਰਤ ਗਾਵਦੇ ਨਾਨਕ ਮੈਂ ਬਦ ਢੋਲਣ ਨੀ ਤਾਵਦੇ ਇੱਕ ਮੂੰਹ ਨਾ ਬੁੱਝਣ ਆਪਣਾ ਅਣਹੁਦ ਆਪ ਗਣਾਈ ਦੇ ਹੋ ਟਾਡੀ ਕਾ ਨੀਤ ਜਾਹੁਦ।

ਹੁਣੀ ਸਤਿਗੁਰੂ ਬਿਟੋ ਵਾਰੀ ਤੇ ਮਿਲਕ ਸੰ ਸੰਭਾਲਿਆ ਜਿਨ ਗੁਰ ਉਪਦੇਸ਼ ਗਿਆਨ ਅੰਜਨ ਦੀ ਨੂੰ ਨਿਹਾਲਿਆ ਕਸਮ ਛੋੜ ਜੂ ਜਿਲ ਲਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਤਾ।

ਗੁਰੂ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਹਾਈ ਕਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨੇ ਹੋਵੇ ਪ੍ਰਮਾਣ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇ ਸੋ ਕਰੇ ਬਰਜਨ।

ਹੁਣ ਜਿੱਤੇ ਨਸਪੋ ਵੇਖ ਨਦਰੀ ਹੇਠ ਚਲਾਏਦਾ ਆਪੇ ਦੇਵੜੀਆਂ ਆਪੇ ਹੀ ਕਰਮ ਕਰਾਏਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੇ ਲਾਏਦਾ ਨਦਰ ਉੱਪਰ ਟੀਜੇ ਕਰ ਸੀ।

ਹੋਰ ਵੱਡਾ ਕੈਸਾ ਲਾਈਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰਿਆਇਆ ਜਾਤ ਭਾਣਾ ਤਾਂ ਮਨ ਵਸਾਈਆਂ ਘਰ ਹੁਕਮ ਵਿੱਚੋਂ ਮਾਰ

0: ਦਾ ਸਾਰਾ ਇਹ ਪਗਰਤੀ ਚਾਂ ਨਾਨਕ ਨੂੰ ਕੁਝ ਨਹੀਂ ਕਿ ਸੱਚੀ ਦਰਬਾਰ ਤੋੜੀ
1: ਸਭ ਆਪਣਾ ਜਿਸ ਨਾ ਹੀ ਸੋਚਣ ਕੱਢੀ ਹੈ।

ਮੁੜ ਜਿੱਥੇ ਵੀ ਅਸੀਂ ਭਾਈਏ ਸੋ ਸਾਹਿਬ ਸਦਾ ਸੰਭਾਲੀਏ ਜੇ ਕਿੱਤਾ ਪਾਈਏ ਆਪਣਾ ਸਾ ਘਰ ਬੁਰੀ ਕੋਈ ਘਾਲੀਏ ਮੰਦਾ ਮੁੰਨਾ ਕਿਚੜੇ ਮਿਲ ਨਿਹਾਲੀਏ ਸਾਹਿਬ ਨਾਲ ਨਹਾਰੀਏ ਤੇ ਵੇਹਾਂ ਪਾਸਾ ਢਾਲੀਏ ਪਿਛਲਾ ਹੈ ਉੱਪਰ ਘਾਲੀਏ ਪਿਛਲਾ ਹੈ ਉੱਪਰ ਘਾਲੀਏ।

ਹੁਣ ਚੱਕ ਲੱਗੇ ਚੱਕਰੇ ਜੇ ਚੱਲੇ ਖਸਮੇ ਪਾਏ ਹੋਰ ਮੁੱਤ ਇਸ ਨੂੰ ਅਗਲੀ ਉਹ ਵਜੋ ਵੀ ਦੋਣਾ ਕਾਏ ਖਸਮੇ ਕਰੇ ਬਰਾਬਰ ਫਿਰ ਗੈਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋ ਪਾਣਾ ਕਾਏ ਜਿਸਦਾ ਦਿੱਤਾ ਕਾ

ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ, ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ।

ਪ੍ਰੀਤ ਵਿੱਚ ਪ੍ਰਤੀਤ ਵਿੱਚ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਬੇਨਤੀ ਗੁਰੂ ਸਵਾਰਿਆਂ ਨੇ ਸਤਿਗੁਰੂ ਮਹਾਰਾਜ ਨੂੰ ਨੱਕ ਮਸਤਕ ਹੋ ਕੇ ਆਪੋ ਆਪਣੇ ਅੰਦਰ ਦੇ ਵਲਵਲੇ ਜਿਹੜੇ ਨੇ ਬੇਨਤੀਆਂ ਦੇ ਰੂਪ ਦੇ ਵਿੱਚ ਅਰਦਾਸ ਦੇ ਰੂਪ ਵਿੱਚ ਸਤਿਗੁਰੂ ਮਹਾਰਾਜ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਜੋਦੜੀਆਂ ਕੀਤੀਆਂ ਨੇ। ਗਰੀਬ ਨਿਵਾਜ ਕਿਰਪਾਲੂ ਦਾਤਾਰ ਜੀ ਦਾ ਐਸਾ ਘਰ ਹੈ, ਕਿਸੇ ਪ੍ਰਕਾਰ ਦਾ ਕਿਵੇਂ ਦਾ ਪ੍ਰਾਣੀ ਆ ਕੇ ਜੋਦੜੀ ਕਰਦਾ ਹੈ, ਸਤਿਗੁਰੂ ਜੀ ਸਭ ਦੀਆਂ ਅਰਦਾਸਾਂ ਹਰ ਵੇਲੇ ਸੁਣਦੇ ਨੇ।

ਪ੍ਰਭ ਆਗੈ ਅਰਦਾਸ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹੜਾ ਸਤਿਗੁਰੂ ਜੀ ਦੇ ਚਰਨਾਂ ਚ ਜੋਦੜੀ ਕਰਦਾ ਹੈ, ਆਉਣ ਵਾਲੇ ਵਿਘਨ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਗੁਰੂ ਦੀ ਰਹਿਮਤ ਹੈ, ਅਰਦਾਸ ਤਾਂ ਉਹੀ ਕਰੇਗਾ ਜਿਹਦੇ ਅੰਦਰ ਗੁਰੂ ਪ੍ਰਤੀ ਭਾਵਨਾ ਹੋਵੇਗੀ, ਸੁਭਾਵਿਕ ਹੈ। ਜਿਹਦੇ ਅੰਦਰ ਪ੍ਰੀਤ ਹੈ, ਵਿਸ਼ਵਾਸ, ਉਹਨੇ ਜੋਦੜੀ ਕਰਨੀ ਹੈ, ਦੂਸਰੇ ਨੇ ਕਿੱਥੋਂ ਕਰਨੀ ਹੈ। ਜਿਹੜਾ ਸਮਝਦਾ ਹੈ ਵੀ ਸਮਰੱਥ ਗੁਰੂ ਹੈ, ਹਰ ਵੇਲੇ ਗੁਰਸਿੱਖਾਂ ਦੀਆਂ ਜੋ ਵੀ ਕੋਈ ਆ ਕੇ ਭਾਵਨਾ ਵਿੱਚ ਅਰਦਾਸ ਕਰਦਾ ਹੈ,

ਟਰਾਈ ਜੋ ਹਾਂਜੇ ਬਾਰ ਵਡਾਨੜ ਹੈ ਇਹ ਸੰਸਾਰ ਇੱਕ ਪਰਾਈ ਜੂ ਹੈ ਜਿੱਥੇ ਆਪਾਂ ਆ ਕੇ ਆਪਣਾ ਪੱਕਾ ਮਕਾਨ ਪੱਕੀਆਂ ਜਾਇਦਾਦਾਂ ਬਣਾਈਆਂ ਨੇ ਆਪਣੀਆਂ ਨਹੀਂ ਆ ਇਹ ਪਰਾਈਆਂ ਨੇ ਇਹਨਾਂ ਨੂੰ ਛੱਡ ਕੇ ਚਲੇ ਜਾਣਾ ਹੈ ਅਤੇ ਇਸ ਸੰਸਾਰ ਇੱਕ ਜੰਗਲ ਦੀ ਨਿਆਈ ਹੈ ਪਰਾਈ ਜੂ ਹੈ ਇਸ ਪਰਾਈ ਜੂ ਸੰਸਾਰ ਜੰਗਲ ਵਿੱਚ ਤ੍ਰਿਸ਼ਨਾ ਦੀ ਅੱਗ ਨਾਲ ਜੀਵ ਤਮਾਮ

ਚੋ ਬੜੇ ਸੁਖੈਣ ਨਾਲ ਸੰਸਾਰ ਰੂਪੀ ਜੰਗਲ ਚੋ ਲੰਘ ਕੇ ਤੇ ਨਿਰੰਕਾਰ ਦੇ ਚਰਨਾਂ ਵਿੱਚੋਂ ਜੰਦੜੀ ਜਾ ਬਰਾਜਦੀ ਹੈ। ਫਿਰ ਅਰਜ ਕਰਾਂ, ਬਾਰ ਵਡਾਨੜਾ ਹੁਮਸ ਧੁਮਸ ਕੂਕਾ ਪਈਆ ਰਾਹੀ। ਇਹ ਰਾਹ ਚੱਲਣ ਵਾਲਾ ਸੰਸਾਰਿਕ ਪ੍ਰਾਈ ਜੂ ਹੈ, ਜਿਵੇਂ ਕੋਈ ਰਸਤਾ ਚੱਲਦਾ ਹੋਵੇ, ਚੀਕ ਝਕਾੜਾ ਮੱਚਿਆ ਹੋਇਆ ਹੈ, ਕੋਈ ਕਿਸੇ ਤੋਂ ਦੁਖੀ ਹੈ, ਕੋਈ ਕਿਸੇ ਤੋਂ, ਕੋਈ ਕਿਸੇ ਤੋਂ। ਇਸ ਚੀਕ ਝਕਾੜੇ ਦੇ ਵਿੱਚ, ਕੁਰਲਾਹਟ ਦੇ ਵਿੱਚ ਘਬਰਾਹਟ ਪੈ ਰਹੀ ਹੈ ਵੇਖ ਵੇਖ ਕੇ। ਪਰ ਕਹਿੰਦੇ ਤੌਸ ਹੈ ਸੇਤੀ ਲੱਗੜੀ ਡੋਰੀ, ਜਿਨ੍ਹਾਂ ਦੀ ਡੋਰ ਮੇਰੇ ਗੁਰੂ ਦੇ ਹੱਥ ਵਿੱਚ ਆ ਗਈ ਹੈ ਨਾ, ਜਿਨ੍ਹਾਂ ਦੀ ਡੋਰ ਮੇਰੇ ਗੁਰੂ ਦੇ ਵਿੱਚ ਹੱਥ ਆ ਗਈ ਹੈ, ਭਾਵ ਜਿਨ੍ਹਾਂ ਨੇ ਆਪੇ ਨੂੰ ਸਮਰਪਿਤ ਕਰ ਦਿੱਤਾ, ਗੁਰੂ ਦੇ ਨਾਲ ਪ੍ਰੇਮ ਬਣ ਗਿਆ ਹੈ। ਨਾਨਕ ਅਣਦ ਸੇਤੀ ਬਨ ਗਾਹੀ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੁਖੈਣ ਹੀ ਆਨੰਦ ਵਿੱਚ ਖੁਸ਼ੀ ਵਿੱਚ ਸੰਸਾਰ ਜੰਗਲ ਨੂੰ ਪਾਰ ਕਰ ਜਾਂਦੇ ਨੇ। ਪ੍ਰੀਤੀ ਏਦਾਂ ਦੀ ਹੋਣੀ ਚਾਹੀਦੀ ਜੇ ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ, ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮੇਲਿਆਂ

ਸਾਧ ਪੱਖ ਚਾਟੇ। ਸਾਧ ਸੰਗਤ ਵਿੱਚ ਆ ਕੇ ਪ੍ਰੀਤੀ ਪ੍ਰੇਮ ਵਿੱਚ ਆ ਕੇ ਭਿੱਜ ਜਾਂਦੇ ਹੋ, ਵੱਡਿਆਂ ਭਾਗਾਂ ਵਾਲੇ ਹੋ। ਗੁਰੂ ਪਿਆਰੀ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਗੁਰੂ ਸਵਾਰੇ ਕੀਰਤਨੀਆਂ ਪਾਸੋਂ ਅਸਾ ਕੀ ਵਾਰ ਦੇ ਕੀਰਤਨ ਆਪ ਜੀਆਂ ਨੇ ਸਰਵਣ ਕਰ ਲਏ ਨੇ, ਗੁਰੂ ਕੀ ਕਿਰਪਾ ਹੈ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਣਾ ਕੈ ਮਨ ਵਿਸ਼ਰਾਮ, ਠਹਿਰਾਓ ਬਾਣੀ ਦਿੰਦੀ ਹੈ, ਅੰਦਰ ਦਾ ਟਿਕਾ ਬਣਦਾ ਹੈ। ਸੁਖਮਨੀ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੀ ਰੋਜ਼ਾਨਾ ਖਾਲਸਾ ਜੀ ਸਾਂਝ ਪੈਂਦੀ ਹੈ। ਅੱਠਵੀਂ ਅਸ਼ਟਪਦੀ ਦੀ ਪ੍ਰਾਰੰਭਤਾ ਹੈ, ਦੋ ਪਦੇ ਹੋ ਚੁੱਕੇ ਨੇ, ਅੱਜ ਤੀਸਰਾ ਪਦਾ। ਸ੍ਰਿਸ਼ਟੀ ਦੇ ਮਾਲਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਿਰਪਾਲੂ ਦਾਤਾਰ ਜੀਓ, ਆਪਣੀ ਮੁਬਾਰਕ ਰਸਨਾ ਤੋਂ ਸਾਨੂੰ ਅੰਮ੍ਰਿਤ ਬਚਨਾਂ ਦੀ ਦਾਤ ਬਖਸ਼ਿਸ਼ ਕਰਦੇ ਨੇ। ਗੁਰੂ ਬਖਸ਼ਿਸ਼ ਦੁਆਰੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰਦੇ ਹਾਂ।

ਗੁਰੂ ਸਵਾਰੀ ਸੰਗਤ ਜੀ, ਗੁਰਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਜਿਹੜਾ ਬ੍ਰਹਮ ਦਾ ਗਿਆਨ ਰੱਖਣ ਵਾਲਾ ਹੈ, ਜਿਸ ਸੁਰਤ ਵਿੱਚ ਬ੍ਰਹਮ ਕੇ ਸ਼ਬਦ ਆ ਵਸਿਆ ਹੈ, ਬ੍ਰਹਮ ਗਿਆਨੀ ਬਣ ਗਿਆ ਹੈ, ਰੱਬ ਦਾ ਰੂਪ ਹੋ ਜਾਂਦਾ ਹੈ, ਫਿਰ ਮੇਰੇ ਸਤਿਗੁਰੂ ਮਹਾਰਾਜ ਜੀ ਦੀ ਇੰਨੀ ਕਿਰਪਾ ਵਰਤਦੀ ਹੈ, ਸਾਗਲ ਕੀ ਰੀਨਾ, ਸਾਰਿਆਂ ਦੀ ਖਾਕ ਬਣ ਜਾਂਦਾ ਹੈ, ਸਾਰਿਆਂ ਦੀ ਚਰਨ ਧੂੜ ਬਣ ਜਾਂਦਾ, ਭਾਵ ਸਭ ਤੋਂ ਨੀਵਾਂ ਬਣ ਜਾਂਦਾ ਹੈ। ਆਪਸ ਕੌ ਜੋ ਜਾਣੈ ਨੀਚਾ, ਹਾਂਜੀ, ਸੋ ਗਨੀਐ ਸਭ ਤੇ ਉੱਚਾ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਲਓ, ਕਿਰਪਾਲੂ ਜੀ ਕਿਰਪਾ ਕਰਦੇ, ਜਿਹੜਾ ਨੀਵਾਂ ਸਮਝ ਲੈਂਦਾ ਹੈ, ਨਿਵੈ ਸੋ ਗੌਰਾ ਹੋਏ, ਕਦੇ ਏਦਾਂ ਤੇ ਹੋਇਆ ਨਹੀਂ ਕਰਦਾ ਵੀ ਜਿਹੜਾ ਸ਼ਾਬਾ ਭਾਰਾ ਹੋਵੇ ਉਹ ਤਾਣੂ ਆਵੇ, ਜਿਹੜਾ ਭਾਰਾ ਹੁੰਦਾ ਥੱਲੇ ਉਹ ਹੀ ਜਾਂਦਾ ਹੈ। ਆਪਸ ਕਹੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਸਗਲ ਕੀਰੇ ਨਾਲ ਸਾਰਿਆਂ ਦੀ ਖਾਕ ਬਣ ਜਾ। ਨਿਮਰਤਾ ਹੀ ਇੰਨੀ ਆ ਜਾਂਦੀ ਹੈ, ਗਰੀਬੀ ਅੰਦਰ ਇੰਨੀ ਆ ਜਾਂਦੀ, ਗਰੀਬੀ ਤੋਂ ਭਾਵ ਕੀ ਹੈ, ਨਿਮਰਤਾ ਹੈ, ਨਿਮਾਣਾਪਨ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਦ੍ਰਿਸ਼ਟਾਂਤ ਬੜਾ ਪਿਆਰਾ ਦਿੱਤਾ ਹੈ, ਤੁਸੀਂ ਸਿਆਣੇ ਸਮਝਦਾਰ ਪਿਆਰੇ ਗੁਰਸਿੱਖ ਬੈਠੇ ਹੋ, ਅੱਜ ਤੱਕ ਜਦੋਂ ਵੀ ਕਿਸੇ ਨੇ ਕਿਸੇ ਨੂੰ ਮੱਥਾ ਟੇਕਿਆ ਹੈ, ਜਾਂ ਸਤਿਕਾਰ ਵਜੋਂ ਮਾਂ ਬਾਪ ਜਾਂ ਹੋਰ ਕਿਸੇ ਗੁਰਮੁਖ ਪਿਆਰੇ ਨੂੰ, ਤੇ ਹਰ ਇੱਕ ਵਾਰੀ ਤੁਸੀਂ ਕੀ ਕਰਦੇ ਹੋ, ਥੱਲੇ ਗੋਡਿਆਂ ਤੋਂ ਥੱਲੇ ਕੀ ਹੈ, ਚਰਨ ਪੈਰਾਂ ਵਾਲੇ ਜਾਂਦੇ ਹੋ ਨਾ, ਕਦੇ ਮੱਥੇ ਨੂੰ ਤੇ ਮੱਥਾ ਕਿਸੇ ਨੇ ਟੇਕਿਆ ਹੀ ਨਹੀਂ ਹੈ, ਉੱਚਾ ਹੈ ਨਾ, ਹਮੇਸ਼ਾ ਪੈਰਾਂ ਵਾਲੇ ਬੰਦਾ ਜਾਂਦਾ ਹੈ। ਪੈਰ ਸਾਰਿਆਂ ਤੋਂ ਨੀਵੇਂ ਨੇ, ਸਭ ਤੋਂ ਨੀਵੇਂ ਪੈਰ ਨੇ, ਤਾਂ ਮਹਾਰਾਜ ਕਹਿੰਦੇ ਨੇ ਜਿਨ੍ਹਾਂ ਦੇ ਪੈਰ ਨੀਵੇਂ ਦੀ ਤਰ੍ਹਾਂ ਨਿਵਾਣ ਵਿੱਚ ਜਿਨ੍ਹਾਂ ਦਾ ਅੰਦਰ ਹੋ ਗਿਆ ਹੈ, ਉਹ ਸਾਰਿਆਂ ਤੋਂ ਉੱਚੇ ਬਣ ਜਾਂਦੇ ਨੇ। ਇੱਕ ਪੌੜੀ ਬੜੀ ਪਿਆਰੀ ਹੈ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਿਰ ਉੱਚਾ, ਹਾਂਜੀ, ਸਿਰ ਉੱਚਾ, ਚਰਨ ਨੀਵੇਂ, ਪੈਰ ਨੀਵੇਂ ਨੇ, ਸਿਰ ਉੱਚਾ, ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਂਦੇ, ਮੂੰਹ ਅੱਖੀ ਨੱਕ ਕੰਨ ਹੱਥ, ਦੇਹ ਭਾਰ ਉਚਾਂਦੇ, ਸਿਰ ਉੱਚਾ ਨੀਵੇਂ ਚਰਨ, ਸਿਰ, ਸਿਰ ਉੱਚਾ ਹੈ ਨਾ, ਪੈਰਾਂ ਥੱਲੇ ਆਉਂਦਾ ਹੈ, ਸਿਰ ਪੈਰੀ ਪਾਂਦੇ, ਮੂੰਹ ਅੱਖੀ ਨੱਕ ਕੰਨ ਹੱਥ, ਆ ਗਿਣਿਆ ਗਿਆ ਨਾ, ਮੂੰਹ ਵੀ ਗਿਣ ਲਿਆ ਜੇ, ਨੱਕ ਵੀ ਗਿਣ ਲਿਆ ਜੇ, ਹੱਥ ਵੀ ਗਿਣ ਲਏ ਨੇ, ਤੇ ਅੱਖਾਂ ਵੀ ਗਿਣ ਲਈਆਂ। ਇਹਦਾ ਮਤਲਬ ਕੀ ਹੈ ਵੀ ਸਰੀਰ ਦਾ ਸਾਰਾ ਹੀ ਭਾਰ ਜਿਹੜਾ ਹੈ ਕਿੰਨੇ ਚੱਕਿਆ ਹੈ, ਪੈਰਾਂ ਨੇ, ਮੂੰਹ ਅੱਖੀ ਨੱਕ ਕੰਨ ਹੱਥ, ਕਹਿੰਦੇ ਸਾਰੇ ਜਿਹੜਾ ਭਾਰ ਹੈ ਉਹ ਸਰੀਰ ਦਾ ਪੈਰ ਚੱਕ ਕੇ ਬੈਠੇ ਨੇ, ਸਿਰ ਪੈਰੀ ਪਾਂਦੇ, ਮੂੰਹ ਅਨੱਖੀ ਨੱਕ ਕੰਨ ਹੱਥ, ਦੇਹ ਭਾਰ ਉਚਾਂਦੇ, ਸਭ ਚਿਹਨ ਛੱਡ ਪੂਜਣ, ਕੌਣ ਕਰਮ ਕਮਾਉਂਦੇ,

ਨਿਮਰਤਾ ਪੈਰਾਂ ਵਰਗੀ ਹੈ, ਨਿਵਾਨਪਨ ਹੋ ਗਿਆ ਹੈ। ਮੈਂ ਆਪਣੇ ਸਰੀਰ ਦੇ ਖੱਲ ਦੇ ਜੋੜੇ ਬਣਾ ਕੇ ਉਹਨਾਂ ਦੇ ਚਰਨਾਂ ਚ ਪਾ ਦਾ ਜਿਨ੍ਹਾਂ ਦੀ ਪੈਰਾਂ ਵਾਂਗੂ ਨਿਮਰਤਾ ਹੋ ਗਈ ਹੈ। ਇਹ ਬ੍ਰਹਮ ਗਿਆਨ ਦੀ ਅਵਸਥਾ ਹੈ, ਹਰ ਇੱਕ ਦੀ ਬਾਤ ਨਹੀਂ ਹੁੰਦੀ। ਆਪਸ ਕਹੋ ਜੋ ਜਾਣੇ ਨੀਚਾ। ਇੱਕ ਪੌੜੀ ਹੋਰ ਬੜੀ ਸੋਹਣੀ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਤੇ ਸਾਰੀ ਆਨੰਦਦਾਇਕ ਹੈ। ਕਹਿੰਦੇ ਹਉ ਤਿਸ ਵਿੱਟੋਂ ਵਾਰਿਆ, ਹੁੰਦਾ ਤਾਣ ਜੋ ਹੋਏ ਨਿਤਾਣਾ। ਬੜਾ ਔਖਾ ਹੈ, ਬੰਦੇ ਕੋਲ ਥੋੜਾ ਜਿਹਾ ਤਾਕਤ ਬਲ ਆ ਜਾਵੇ ਤੇ ਉਹ ਸਮਾਉਂਦਾ ਕਿੱਥੇ ਆ? ਕਹਿੰਦੇ ਤਾਕਤ ਹੈ, ਬਲ ਹੈ, ਪਰ ਬਲ ਤੋਂ ਹੀਣਾ ਹੋ ਕੇ ਜੀਵਨ ਬਤੀਤ ਕਰਦਾ। ਹਉ ਤਿਸ ਵਿੱਟੋਂ ਵਾਰਿਆ, ਹੁੰਦਾ ਤਾਣ ਜੋ ਹੋਏ ਨਿਤਾਣਾ। ਹਉ ਤਿਸ ਵਿੱਟੋਂ ਵਾਰਿਆ, ਹੁੰਦਾ ਮਾਣ ਜੋ ਹੋਏ ਨਿਮਾਣਾ। ਹਉ ਤਿਸ ਵਿੱਟੋਂ ਵਾਰਿਆ, ਛੱਡ ਸਿਆਣਾ ਹੋਏ ਈ ਆਣਾ। ਬੰਦੇ ਕੋਲ ਥੋੜੀ ਜਿਹੀ ਸਿਆਣਪ ਆ ਜਾਂਦੀ ਹੈ ਤੇ ਕਹਿੰਦਾ ਮੇਰੇ ਕੋਲ ਤੇ ਇੰਨੀਆਂ ਸਿਆਣਪਾਂ ਆ, ਆ ਸਭ ਕੁਝ ਤੇ ਮੇਰੀ ਸਿਆਣਪ ਨਾਲ ਬਣਿਆ। ਪਰ ਭਾਈ ਸਾਹਿਬ ਜੀ ਕਹਿੰਦੇ ਇਆਣਾ ਬਣ ਜਾਵੇ, ਇਆਣਾ ਬੱਚਾ। ਹਉ ਤਿਸ ਵਿੱਟੋਂ ਵਾਰਿਆ, ਮੈਂ ਉਹਦੇ ਤੋਂ ਸਦਕੇ ਜਾਵਾਂ। ਹਉ ਤਿਸ ਵਿੱਟੋਂ ਵਾਰਿਆ, ਛੱਡ ਸਿਆਣਾ ਹੋਏ ਇਆਣਾ। ਹਉ ਤਿਸ ਵਿੱਟੋਂ ਵਾਰਿਆ, ਖਸਮੇ ਦਾ ਭਾਵ ਹੈ ਜਿਸ ਭਾਣਾ। ਹਉ ਤਿਸ ਵਿੱਟੋਂ ਵਾਰਿਆ, ਚੱਲਣ ਜਾਣ ਜਾਣੇ ਮਿਹਮਾਣਾ। ਦੀਨ ਦੁਣੀ ਦਰਗ ਹੈ ਪਰਵਾਨਾ ਪਰਵਾਣਾ। ਕਹਿੰਦੇ ਉਹ ਦੀਨ ਦੁਨੀਆਂ ਵਿੱਚ ਪਰਮਾਨੀਕ ਹੋ ਜਾਂਦਾ ਹੈ। ਇੱਕ ਪੌੜੀ ਤੁਹਾਨੂੰ ਹੋਰ ਸਾਂਝੀ ਕਰਦਿਆ, ਉੱਤਮ ਮੱਧਮ ਨੀਚ ਲੱਖ। ਕੋਈ ਉੱਚਾ ਹੈ, ਕਿਸੇ ਦਾ ਵਿਚਕਾਰਲਾ ਜਿਹਾ ਮਿਲ ਜੇ ਤੇ ਕਿਸੇ ਦਾ ਵਿਚਕਾਰਲੇ ਚੋਂ ਥੋੜਾ ਜਿਹਾ ਥੱਲੇ ਵਾਲਾ ਆ ਗਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉੱਤਮ ਮੱਧਮ ਨੀਚ ਲੱਖ। ਕੋਈ ਉੱਚਾ ਬਣਿਆ ਹੋਇਆ ਜੇ ਤੇ ਕਿਸੇ ਦਾ ਵਿਚਕਾਰਲਾ ਜਿਹਾ ਮਿਲਾਪ ਜੇ ਤੇ ਕਿਸੇ ਦਾ ਵਿਚਕਾਰਲੇ ਨਾਲੋਂ ਥੋੜਾ ਜਿਹਾ ਥੱਲੇ ਹੈ ਤੇ ਉਸ ਤੋਂ ਥੱਲੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਤੁਹਾਡੇ ਵੱਲੇ ਇਸ਼ਾਰਾ ਕਰਦੇ ਨੇ, ਉੱਤਮ ਮੱਧਮ ਨੀਚ ਲੱਖ, ਗੁਰਮੁਖ ਨੀਚੋ ਨੀਚ ਸਦਾਏ। ਗੁਰਮੁਖ ਜਿਹੜਾ ਹੈ ਸਾਰਿਆਂ ਦੀ ਖਾਕ ਹੀ ਬਣ ਜਾਂਦਾ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਉੱਤਮ ਮੱਧਮ ਨੀਚ ਲੱਖ, ਗੁਰਮੁਖ ਨੀਚੋ ਨੀਚ ਸਦਾਏ। ਪੈਰੀ ਪੈ ਪੈ ਖਾਕ ਹੋਏ, ਗੁਰਸਿੱਖ ਗੁਰਮੁਖ ਆਪ ਗਵਾਏ। ਸਾਧ ਸੰਗਤ ਭਾਉ ਭਾਉ ਕਰ, ਸੇਵਕ ਸੇਵਾ ਕਰ ਕਮਾਏ। ਮਿੱਠਾ ਬੋਲਣ ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਆਸਾ ਵਿੱਚ ਨਿਰਾਸ ਵਿਲਾਏ। ਇੱਕ ਚੌਥੀ ਪੌੜੀ ਤੁਹਾਡੇ ਨਾਲ ਭਾਈ ਗੁਰਦਾਸ ਸਾਹਿਬ ਜੀ ਦੀ ਹੋਰ ਸਾਂਝੀ ਕਰਦਿਆਂ, ਤਿੰਨ ਪੌੜੀਆਂ ਤੁਹਾਡੇ ਨਾਲ ਹੋ ਗਈਆਂ ਨੇ ਇੱਕੋ ਹੀ ਵਿਸ਼ੇ ਤੇ। ਚੌਥੀ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮੁਰਦਾ ਹੋਏ ਮੁਰੀਦ, ਇੰਨਾ ਨੀਵਾਂ ਹੋ ਜਾਵੇ ਗੁਰ ਗੋਰ ਸਮਾਵੇ। ਮੁਰਦਾ ਕੀ ਹੈ? ਇਹਨੂੰ ਜਿੱਥੇ ਮਰਜ਼ੀ ਰੱਖ ਦਿਓ, ਉਹ ਕੋਈ ਪਰਵਾਹ ਨਹੀਂ ਹੈ। ਜੇ ਮ੍ਰਿਤਕ ਉਹ ਚੰਦਨ ਚੜਾਵੈ, ਉਸ ਤੇ ਕਹੋ ਕਵਣੇ ਫਲ ਪਾਵੈ। ਜੇ ਮ੍ਰਿਤਕ ਉਹ ਬਿਸ਼ਟਾ ਮਾਹੇਵਰ ਲਾਈ, ਤਾਂ ਮ੍ਰਿਤਕ ਕਾ ਕਿਆ ਘੱਟ ਜਾਈ। ਕਹਿੰਦੇ ਗੁਰੂ ਦੇ ਹੁਕਮ ਰੂਪੀ ਗੋਰ ਵਿੱਚ, ਇੰਨਾ ਕਿ ਗੁਰੂ ਦਾ ਹੁਕਮ ਮੰਨਣਾ, ਜੋ ਗੁਰੂ ਕਹਿ ਰਿਹਾ ਹੈ ਉਹਦੇ ਅੱਗੇ ਸੱਤ ਹੀ ਸੱਤ ਹੈ। ਭਾਈ ਲਹਿਣੇ ਵਾਂਗਰ ਚੜ ਜਾ ਕਿੱਕਰ ਤੇ, ਚੜਨ ਲੱਗੇ ਨੇ ਆ ਕੇ ਸ਼੍ਰੀ ਚੰਦ। ਕਹਿੰਦੇ ਲਹਿਣਿਆ ਕੀ ਕਰਨ ਲੱਗਾ, ਇੰਨਾ ਆਪਣੇ ਆਪ ਨੂੰ ਥੱਲੇ ਲੈ ਆਉਂਦਾ, ਹਲਾਵਾਂਗਾ। ਕਹਿੰਦਾ ਹਲਾਈ ਜਾ, ਮਠਿਆਈਆਂ ਥੋੜੀਆਂ ਡਿੱਗਣੀਆਂ ਨੇ। ਤੇ ਬਾਬਾ ਲਹਿਣਾ ਜੀ ਕਹਿਣ ਲੱਗੇ, ਸਾਹਿਬਜ਼ਾਦਾ ਜੀ ਮੇਰਾ ਕੰਮ ਹੈ ਹਲਾਉਣ ਦਾ, ਮਠਿਆਈ ਡਿੱਗਣ ਦਾ ਕੰਮ ਹੈ ਤੁਹਾਡੇ ਪਿਤਾ ਜੀ ਦਾ, ਜਾ ਕੇ ਉਹਨਾਂ ਨੂੰ ਪੁੱਛ ਲਓ ਆਉਣੀਆਂ ਕਿ ਨਹੀਂ ਆਉਣੀਆਂ। ਇੰਨਾ ਨਿਵਾਣਾਪਣ ਚਲੇ ਜਾਣਾ। ਮੁਰਦਾ ਹੋਏ ਮੁਰੀਦ, ਗੁਰ ਗੋਰ ਸਮਾਵੇ। ਤਨ ਧਰਤੀ ਕਰ ਧਰਮਸ਼ਾਲ, ਮਨ ਦੱਬ ਵਿਛਾਵੇ। ਧਰਤੀ ਉੱਤੇ ਆ ਧਰਮਸ਼ਾਲਾ ਬਣੀ ਹੈ ਨਾ, ਇਹ ਸਰੀਰ ਬਣਾ ਦੇਵੇ ਧਰਮਸ਼ਾਲਾ। ਸਰੀਰ ਜਿਹੜਾ ਬ੍ਰਹਮ ਗਿਆਨੀ ਦਾ, ਉਹ ਧਰਮਸ਼ਾਲਾ ਬਣ ਜਾਂਦਾ ਹੈ। ਤੇ ਬੈਠੇ ਕਿੱਥੇ ਹੋ? ਆ ਮੈਟ ਤੇ ਸੋਹਣੀਆਂ ਵਿਛਾਈਆਂ ਵਿਛੀਆਂ ਨੇ, ਤੇ ਮਨ ਨੂੰ ਵਿਛਾਈ ਬਣਾ ਦੇ। ਕੋਈ ਤੇਰੇ ਤੇ ਬੈਠ ਜਾਵੇ, ਕੋਈ ਤੇਰੇ ਤੇ ਲੰਮੇ ਪੈ ਜਾਵੇ, ਕੋਈ ਸੁੱਖ ਆਰਾਮ ਲੈ ਲਵੇ, ਤੂੰ ਸਾਰਿਆਂ ਤੋਂ ਨਿਵਾਨਪਣ ਚਲ ਜਾਏ। ਅਵਸਥਾ ਕੇਵਲ ਬ੍ਰਹਮ ਗਿਆਨੀ ਦੀ ਹੈ, ਵਰਨਾ ਸਾਡੇ ਵਰਗਿਆਂ ਦੀ ਬਾਤ ਨਹੀਂ ਹੈ। ਆਪਾਂ ਤੇ ਕੇਵਲ ਗੁਰੂ ਦੇ ਸ਼ਬਦ ਵਿਚਾਰਨੇ ਨੇ, ਕਿਧਰੇ ਨਾ ਕਿਧਰੇ ਸਾਡੇ ਤੇ ਕਿਣਕਾ ਅੰਦਰ ਵਸ ਜਾਵੇ ਤੇ ਰਹਿਮਤ ਵਰਤ ਜਾਵੇਗੀ। ਗੁਰੂ ਅੱਗੇ ਅਰਦਾਸ ਕਰਿਆ ਕਰੀਏ, ਕਿਣਕਾ ਏਕ ਜਿਸ ਜੀ ਵਸਾਵੇ, ਤਾਂ ਕਿ ਮਹਿਮਾ ਗ
ਗਣੀ ਨਾ ਆਵੇ। ਮੁਰਦਾ ਹੋਏ ਮੁਰੀਦ ਗੁਰ ਗੋਰ ਸਮਾਵੇ, ਤਨ ਧਰਤੀ ਕਰ ਧਰਮਸਾਲ, ਮਨ ਦੱਬ ਵਛਾਵੇ, ਲੱਤਾਂ ਹੇਠ ਲਤਾੜੀਏ। ਕਿਆ ਬਾਤ ਹੈ, ਲੱਤਾਂ ਹੇਠ ਲਤਾੜੀਏ, ਗੁਰ ਸ਼ਬਦ ਕਮਾਵੇ। ਭਾਏ ਭਗਤ ਨਿਵਾਣ ਗੁਰਮਤ ਠਹਿਰਾਵੇ, ਵਰਸੈ ਨੀਜਰ ਧਾਰ ਸੰਗਤ ਚੱਲ ਆਵੇ। ਸੰਗਤ ਵਿੱਚ ਰੋਜ਼ਾਨਾ ਖਾਲਸਾ ਜੀ ਆਉਂਦਿਆਂ ਆਉਂਦਿਆਂ ਫਿਰ ਬ੍ਰਹਮ ਦਾ ਗਿਆਨ ਮਿਲਦਾ, ਫਿਰ ਜੀਵ ਸਭ ਦੀ ਖਾਕ ਬਣ ਜਾਂਦਾ, ਫਿਰ ਇਹ ਬਚਨ ਅੰਦਰ ਵੱਸਦਾ ਹੈ, ਕਬੀਰ ਸਮ ਤੇ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਤੇ ਮੇਰੇ ਗਰੀਬ ਨਿਵਾਜ ਕਿਰਪਾ ਕਰਦੇ ਨੇ, ਬ੍ਰਹਮ ਗਿਆਨੀ ਸਗਲ ਕੀ ਰੀਨਾ, ਖਾਕ ਹੈ ਸਭ ਦੀ ਆਤਮ ਰਸ ਬ੍ਰਹਮ ਗਿਆਨੀ ਚੀਨਾ। ਤੇ ਬ੍ਰਹਮ ਦਾ ਗਿਆਨ ਰੱਖਣ ਵਾਲਾ ਨੂੰ ਨਾਮ ਦਾ ਰਸ ਹੈ, ਉਹ ਕੇਵਲ ਨਾਮ ਦੇ ਰਸ ਵਿੱਚ ਮਸਤ ਹੈ। ਰਾਮ ਰਸ ਪੀਆ ਰੇ, ਕੇਵਲ ਨਾਮ ਦੇ ਰਸ ਵਿੱਚ ਉਹ ਮਸਤ ਹੈ। ਮੀਠੇ ਹਰ ਗੁਣ ਗਾਓ, ਜਿੰਦੋ ਤੂੰ ਮੀਠੇ ਹਰ ਗੁਣ ਗਾਓ। ਦੁਨਿਆਵੀ ਰਸ ਵੱਖਰੇ ਨੇ, ਜਿਹਨੂੰ ਗਰੀਬ ਨਿਵਾਜ ਸ਼੍ਰੀ ਰਾਗ ਦੇ ਵਿੱਚ ਕਹਿੰਦੇ ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਇਹਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਇਹ ਸੰਸਾਰੀ ਰਸ ਨੇ, ਸੰਸਾਰੀ ਰਸ ਏਦਾਂ ਦੇ ਹੁੰਦੇ ਨੇ, ਜੇ ਲੱਖ ਇਸਤਰੀਆਂ ਭੋਗ ਕਰ ਹੈ ਨਵ ਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁੱਖ ਨਾ ਪਾਵੇ ਫਿਰ ਫਿਰ ਜੂਨੀ ਪਾਹੇ। ਤੇ ਨਾਮ ਦਾ ਰਸ ਉਹ ਸਾਰਿਆਂ ਦਾ ਸ੍ਰੋਮਣੀ ਰਸ ਹੈ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਰਾਮ ਰਸ ਪੀਆ ਰੇ, ਜਿਹੇ ਰਸ ਬਿਸਰ ਗਏ ਰਸ ਔਰ, ਹੋਰ ਸਾਰੇ ਖਤਮ ਹੋ ਗਏ ਨੇ। ਉਹ ਨਾਮ ਦੇ ਰਸ ਵਿੱਚ ਮਸਤ ਹੈ ਚੀਨਾ, ਉਹਨੇ ਬ੍ਰਹਮ ਨੂੰ ਜਾਣ ਲੈਣਾ।

0: ਅਰਜਨ ਦੇਵ ਕਿਰਪਾਲੂ ਦਾ ਤਾਰ ਜੀ ਕਿਰਪਾ ਕਰਦੇ ਨੇ ਖਾਲਸਾ ਜੀ, ਬ੍ਰਹਮ ਗਿਆਨੀ ਸਾਰਿਆਂ ਤੇ ਕਿਰਪਾਲੂ ਦਇਆ ਰਹਿਮਤ ਕਰਦਾ ਹੈ, ਔਰ ਬ੍ਰਹਮ ਗਿਆਨੀ ਆਪਣੇ ਜਿਉਂਦੇ ਜੀ ਕਿਸੇ ਦਾ ਬੁਰਾ ਨਹੀਂ ਕਰਦਾ, ਉਹ ਬੁਰੇ ਦਾ ਵੀ ਭਲਾ ਕਰਦਾ, ਬ੍ਰਹਮ ਗਿਆਨੀ ਦੀ ਅਵਸਥਾ ਹੈ। ਤੁਹਾਡੇ ਨਾਲ ਇੱਕ ਛੋਟਾ ਜਿਹਾ ਬਚਨ ਸਾਂਝਾ ਕਰਾਂ, ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਜਲਣ ਤੀਰ ਪੇ ਪਾਸ ਬਣਾਇਓ, ਜਿਸ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਿਆਸਾ ਦਰਿਆ ਦੇ ਕਿਨਾਰੇ ਤੇ ਕੰਢੇ ਤੇ ਪ੍ਰਤੱਖ ਸੱਚ ਖੰਡ ਜਿਹੜਾ ਸਤਿਗੁਰੂ ਮਹਾਰਾਜ ਨੇ ਸਾਜਿਆ ਹੈ, ਤੀਸਰੇ ਨਾਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਿਖੇ ਸੁਭਾਈ ਮਨ ਨੇ ਦੂਰ ਦਰੇਡਿਆਂ ਤੋਂ ਮਾਈ ਭਾਈ ਆਉਂਦੇ ਨੇ, ਗੁਰੂ ਖਾਲਸਾ ਜੀ ਇੱਕ ਐਸਾ ਪਿਆਰਾ ਸਿੱਖ ਹੋਇਆ ਹੈ ਜਿਹਦਾ ਨਾਮ ਹੈ ਮਹਿੰਗਾ ਮਲ, ਲਾਹੌਰ ਦਾ ਰਹਿਣ ਵਾਲਾ ਹੈ, ਸਿੱਖ ਤਾਂ ਬਾਅਦ ਵਿੱਚ ਬਣਿਆ, ਪਹਿਲਾਂ ਤੇ ਸੇਠ ਪੁਣਾ ਕਮਾਉਂਦਾ ਸੀ, ਸੇਠ ਸੀ, ਬੜਾ ਤਕੜਾ ਕਾਰੋਬਾਰ ਸੀ। ਜਿਸ ਵੇਲੇ ਸੇਠ ਪੁਣਾ ਕਰਦਿਆਂ ਕਰਦਿਆਂ ਕਾਰੋਬਾਰ ਕਮਾਈ ਕਰਦਿਆਂ ਅਚਾਨਕ ਐਸੀ ਸਰੀਰਕ ਬਿਮਾਰੀ ਲੱਗ ਗਈ, ਬਿਮਾਰੀ ਵੱਧਦੀ ਗਈ, ਦੱਸ ਪਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਵੀ ਜੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰਾਪਤੀ ਹੋ ਜਾਵੇ ਤੀਸਰੇ ਪਾਤਸ਼ਾਹ ਜੀ ਦੀ ਤਾਂ ਸਭ ਰੋਗ ਖਤਮ ਹੋ ਜਾਂਦੇ ਨੇ। ਬ੍ਰਹਮ ਗਿਆਨੀ ਕੀ ਸਭ ਉਪਰ ਮਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਇਆ, ਸੁਰਤ ਵਿੱਚ ਰੱਖਿਓ ਸ਼ਬਦ। ਚੱਲ ਕੇ ਮੰਜਲਾ ਮਾਰ ਕੇ ਗੋਇੰਦਵਾਲ ਸਾਹਿਬ ਆ ਗਿਆ, ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਦੀਦਾਰ ਕੀਤੇ, ਅੰਦਰ ਨੂੰ ਸ਼ਾਂਤੀ ਮਿਲੀ। ਪਰ ਕੁਝ ਬਚਨ ਕਹਿਣਾ ਚਾਹੁੰਦਾ ਹੈ, ਸਤਿਗੁਰੂ ਜੀ ਨੇ ਜਾਣ ਕੇ ਮੌਕਾ ਹੀ ਨਾ ਦਿੱਤਾ। ਇੱਕ ਦਿਨ ਲੰਘ ਗਿਆ, ਯਤਨ ਕਰਦਾ ਵੀ ਸਤਿਗੁਰੂ ਜੀ ਦੇ ਨਾਲ ਕੁਝ ਬਚਨ ਸਾਂਝ ਪਾਵਾਂ, ਦੂਜਾ ਦਿਨ ਵੀ ਲੰਘ ਗਿਆ, ਮੇਰੇ ਜਾਣੀ ਜਾਣ ਸੱਚੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣ। ਦੂਜਾ ਦਿਨ ਵੀ ਲੰਘ ਗਿਆ, ਤੀਜਾ ਵੀ ਲੰਘ ਗਿਆ, ਚੌਥੇ ਦਿਨ ਮੌਕਾ ਬਣ ਗਿਆ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਕਿੱਥੋਂ ਆਇਆ, ਸਭ ਕੁਝ ਦੱਸਿਆ, ਗਰੀਬ ਨਿਵਾਜ ਤੁਹਾਡੇ ਚਰਨਾਂ 'ਚ ਆ ਗਿਆ। ਸਤਿਗੁਰੂ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ, ਅਤੇ ਜਿਸ ਵੇਲੇ ਮੱਥਾ ਟੇਕਿਆ ਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਈ ਤੁਹਾਡਾ ਨਾਂ ਕੀ ਹੈ? ਕਹਿਣ ਲੱਗੇ, ਜੀ ਮੇਰਾ ਨਾਮ ਹੈ ਮਹਿੰਗਾ ਮਲ, ਮੇਰਾ ਨਾਮ ਹੈ ਮਹਿੰਗਾ ਮਲ। ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਥੋੜ੍ਹਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਭਾਈ ਮਹਿੰਗਿਆ, ਅੰਦਰ ਦੀ ਇੱਛਾ ਕੀ ਹੈ, ਅੰਦਰ ਦੀ ਤਾਂਘ ਕੀ ਹੈ? ਤੇ ਭਾਈ ਮਹਿੰਗੇ ਮਲ ਨੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਕਿਰਪਾ ਦੇ ਘਰ ਵਿੱਚ ਆਏ ਹੋ, ਵੇਖੋ ਬਿਮਾਰੀ ਇੱਕ ਪਾਸੇ ਰਹਿ ਗਈ, ਉਹਦਾ ਚੇਤਾ ਭੁੱਲ ਗਿਆ ਗੁਰੂ ਦੇ ਦੀਦਾਰ ਕਰਕੇ ਤਿੰਨ ਦਿਨਾਂ ਦੇ ਵਿੱਚ। ਕਹਿੰਦਾ ਸੱਚੇ ਪਾਤਸ਼ਾਹ, ਹੁਣ ਤੇ ਅੰਦਰ ਦੀ ਇੱਛਾ ਇਹੀ ਜੇ ਵੀ ਮੇਰੀ ਝੋਲੀ ਵਿੱਚ ਸਿੱਖੀ ਪਾ ਦਿਓ। ਆਖੋ ਸਤਨਾਮ ਸ਼੍ਰੀ, ਸਿੱਖੀ ਪਾ ਦਿਓ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਭਾਈ ਮਹਿੰਗਿਆ, ਸਿੱਖੀ ਵੀ ਬੜੀ ਮਹਿੰਗੀ ਓ, ਭਾਈ ਮਹਿੰਗਿਆ, ਸਿੱਖੀ ਵੀ ਬੜੀ ਮਹਿੰਗੀ ਓ, ਘਾਲਣਾ ਘਾਲਣੀ ਪੈਂਦੀ ਓ। ਸੱਚੇ ਪਾਤਸ਼ਾਹ ਤੁਸੀਂ ਘਾਲਣਾ ਆਪ ਹੀ ਕਰਵਾ ਲਿਓ। ਤਾਂ ਮੇਰੇ ਸਾਹਿਬਾਂ ਨੇ ਬਚਨ ਕੀਤਾ ਵੀ ਲੰਗਰ ਵਿੱਚ ਸੇਵਾ ਕਰਨੀ ਓ, ਝਾੜੂ ਲਾਉਣਾ ਹੀ, ਇਹ ਸੇਵਾ ਦੱਸ ਰਹੇ ਨੇ ਮਹਿੰਗੇ ਨੂੰ ਸਿੱਖੀ ਦੀ ਦਾਤ ਦੇਣ ਵਾਸਤੇ। ਲੰਗਰ ਵਿੱਚ ਭਾਂਡਿਆਂ ਦੀ ਸੇਵਾ, ਨੰਬਰ 2 ਝਾੜੂ ਦੀ ਸੇਵਾ, ਨੰਬਰ 3 ਜਿਸ ਵੇਲੇ ਸ਼ਾਮ ਨੂੰ ਲੰਗਰ ਦੀ ਸਮਾਪਤੀ ਹੁੰਦੀ ਹੈ ਤੇ ਬਚਿਆ ਹੋਇਆ ਲੰਗਰ ਜਿਹੜਾ ਹੈ ਉਹ ਪਸ਼ੂਆਂ ਨੂੰ ਪਾਉਣਾ ਹੈ, ਗਾਈਆਂ ਮੱਝੀਆਂ ਨੂੰ ਬਾਹਰ ਉਹਨਾਂ ਨੂੰ ਜਾ ਕੇ ਪਾ ਦੇਣਾ, ਕਿਉਂਕਿ ਸਤਿਗੁਰੂ ਲੰਗਰ ਦੀ ਸਮਾਪਤੀ ਕਰ ਦੇਣੀ ਸੀ। ਚੌਥੀ ਸੇਵਾ ਮਹਾਰਾਜ ਨੇ ਬਖਸ਼ੀ, ਭਾਈ ਮਹਿੰਗਿਆ, ਚੌਥਾ ਬਚਨ ਇਹ, ਜਿਹੜਾ ਲੰਗਰ ਬਾਕੀ ਬਚ ਜੇ ਨਾ ਉਹਨੂੰ ਸਾਰੇ ਨੂੰ ਇਕੱਠਾ ਕਰਕੇ ਦਾਲ ਭਾਜੀ ਸਬਜ਼ੀ ਪ੍ਰਸ਼ਾਦੇ ਜਿਹੜੇ ਨੇ ਦੂਰ ਜਾ ਕੇ ਬਿਆਸਾ ਦਰਿਆ ਦੇ ਵਿੱਚ ਮੱਛੀਆਂ ਨੂੰ ਪਾ ਦੇਣੇ, ਸਭ ਲੰਗਰ ਦੀ ਸਮਾਪਤੀ ਕਰ ਦੇਣੀ ਹੈ, ਭਾਂਡੇ ਮੂਧੇ ਮਾਰ ਦੇਣੇ ਨੇ ਲੰਗਰ ਦੇ। ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਭਾਈ ਮਹਿੰਗੇ ਨੇ ਆਪਣੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਹੁਣ ਚਲੇ ਜਾਓ, ਤੁਸੀਂ ਆਪਣੀਆਂ ਫੈਕਟਰੀਆਂ ਕਾਰੋਬਾਰ ਸੰਭਾਲੋ। ਜਿਸ ਦਿਨ ਗੁਰੂ ਘਰ ਦੇ ਵਿੱਚ ਆ ਗਿਆ ਰੋਗ ਤੇ ਖੰਭ ਲਾ ਕੇ ਉੱਡ ਗਿਆ। ਕਿੱਥੇ ਰੋਗ ਰਹਿੰਦੇ ਨੇ ਜਦੋਂ ਗੁਰੂ ਦੀ ਨਜ਼ਰ ਪੈਂਦੀ ਹੈ। ਸੇਵਾ ਕਰਦਿਆਂ ਕਰਦਿਆਂ ਕਰਦਿਆਂ ਬ੍ਰਹਮ ਗਿਆਨ ਵਿੱਚ ਪਹੁੰਚ ਗਿਆ। ਆਖੋ ਸਤਨਾਮ ਸ਼੍ਰੀ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਸ਼ ਬੁਰਨਾ ਪਿਆ। ਅਗਲੀ ਬਾਤ ਧਿਆਨ ਦੇ ਕੇ ਸੁਣਿਓ, ਜੇ ਸੁਰ ਤੁੱਚੀ ਖੜੇ ਹੋ। ਬ੍ਰਹਮ ਗਿਆਨ ਦੇ ਵਿੱਚ ਪਹੁੰਚ ਗਿਆ, ਚਾਰ ਸੇਵਾ ਕੁਮਾਰਿਆ ਜੇ, ਸ਼ਾਮਾਂ ਨੂੰ ਭਾਂਡੇ, ਸਾਰਾ ਦਿਨ ਭਾਂਡੇ ਝਾੜੂ, ਫਿਰ ਬਚਿਆ ਹੋਇਆ ਲੰਗਰ ਗਾਈਆਂ ਮੱਝੀਆਂ ਨੂੰ, ਬਚਿਆ ਹੋਇਆ ਲੰਗਰ ਬਿਆਸਾ ਦਰਿਆ ਜਾ ਕੇ ਮੱਛੀਆਂ ਆਦਿਕਾਂ ਨੂੰ ਜਾ ਕੇ ਪਾ ਦੇਣਾ, ਤੇ ਭਾਂਡੇ ਬੰਦ ਕਰਦੇ ਨੇ, ਮੁੱਧੇ ਮਾਰਦੇ ਨੇ, ਟਹਿਲ ਸੇਵਾ ਕਰਦਿਆਂ ਭਾਈ ਮਹਿੰਗੇ ਦਾ ਜੀਵਨ ਲੰਘਦਾ ਜਾ ਰਿਹਾ। ਅੰਦਰ ਜਿਹੜੀਆਂ ਰੌਣਕਾਂ ਲੱਗ ਰਹੀਆਂ ਨੇ, ਬ੍ਰਹਮ ਗਿਆਨ ਦੀਆਂ ਦਇਆ ਪੈਦਾ ਹੋ ਰਹੀ ਹੈ। ਇੱਕ ਦਿਨ ਦੀ ਬਾਤ ਹੈ, ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਇਸ ਇਤਿਹਾਸ ਨੂੰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਲਮਬੰਧ ਕੀਤਾ ਹੈ। ਇੱਕ ਦਿਨ ਦੀ ਬਾਤ ਹੈ, ਭਾਈ ਮਹਿੰਗਾ ਜੀ ਸੇਠ ਜਿਹੜਾ ਹੈ, ਬਾਲਟੀ ਵਿੱਚ ਦਾਲ ਭਾਜੀ ਪਾਈ ਹੋਈ ਹੈ, ਪ੍ਰਸ਼ਾਦਿਆਂ ਵਾਲਾ ਟੋਕਰਾ ਸਿਰ ਤੇ ਚੱਕਿਆ ਹੋਇਆ ਹੈ, ਸੇਵਾ ਕਰਦਿਆਂ ਲੇਟ ਹੋ ਗਿਆ, 11 ਕੁ ਦਾ ਸਮਾਂ ਵੱਜ ਗਿਆ ਰਾਤ ਦਾ, ਤੇ ਟੋਕਰਾ ਸਿਰ ਤੇ ਰੱਖਿਆ ਤੇ ਬਿਆਸਾ ਦਰਿਆ ਦੇ ਕੰਢੇ ਕੰਢੇ ਤੁਰਿਆ ਜਾਂਦਾ, ਕਿਉਂਕਿ ਸੱਚਖੰਡ ਤੋਂ ਦੂਰ ਜਾ ਕੇ ਅੰਨ ਪਾਇਆ ਜਾਂਦਾ ਸੀ, ਕਿਉਂਕਿ ਅੰਨ ਇੱਕ ਦੇਵਤਾ ਹੈ, ਪਰ ਜੇ ਨੇੜੇ ਪਿਆ ਰਵੇ ਤੇ ਕਈ ਵਾਰ ਬਹੁਤਾ ਪਿਆ ਹੋਇਆ ਦੰਨ ਜਿਹੜਾ ਹੈ, ਮੈਨੂੰ ਮਾਫ ਕਰਿਓ, ਉਹਦੇ ਵਿੱਚੋਂ ਥੋੜੀ ਥੋੜੀ ਦੁਰਗੰਧੀ ਵੀ ਪੈਦਾ ਹੋ ਜਾਂਦੀ ਹੈ। ਇਹ ਬੜਾ ਦੇਵਤਾ ਮੰਨਿਆ ਹੈ, ਪਰ ਇਹ ਥਾਂ ਥਾਂ ਤੇ ਪ੍ਰਥਾਏ ਦੀ ਵਰਤੋਂ ਹੁੰਦੀ ਹੈ। ਦੂਰ ਜਾ ਕੇ ਮੱਛੀਆਂ ਨੂੰ ਪਾਉਂਦਾ ਸੀ, ਕੀ ਵੇਖਦਾ 11 ਦਾ ਟਾਈਮ ਹੈ, ਜਦੋਂ ਪ੍ਰਸ਼ਾਦੇ ਵਾਲਾ ਟੋਕਰਾ ਚੱਕੀ ਜਾਂਦਾ ਤੇ ਅੱਗੋਂ ਚਾਰ ਬੰਦੇ ਆ ਰਹੇ ਨੇ, ਜਦੋਂ ਉਹਨਾਂ ਵੱਲੇ ਵੇਖਦਾ ਹੈ ਨਾ, ਕਹਿੰਦਾ ਵੀ ਆਏ ਨੇ ਜਾਤਰੂ, ਤੇ ਉਧਰੋਂ ਲੰਗਰ ਵੀ ਹੋ ਗਈ ਹੈ, ਹਾਂਜੀ ਸਮਾਪਤੀ, ਸਮਝ ਆਈ, ਲੰਗਰ ਦੀ ਹੋ ਗਈ ਸਮਾਪਤੀ, ਇਹ ਵਿਚਾਰੇ ਆਏ ਨੇ ਚਾਰ ਯਾਤਰੂ ਤੇ ਦਰਸ਼ਨ ਕਰਨੇ ਨੇ ਗੁਰੂ ਅਮਰਦਾਸ ਮਹਾਰਾਜ ਦੇ, ਤੇ ਮੱਛੀਆਂ ਨੂੰ ਬਾਅਦ ਵਿੱਚ ਪਾ ਦਿਆਂਗਾ। ਉਹਨਾਂ ਨੂੰ ਆਵਾਜ਼ ਮਾਰਦਾ ਵੀ ਆ ਜਾਓ ਗੁਰਮੁਖੋ, ਆ ਜਾਓ ਲੰਗਰ ਛਕ ਲਓ। ਉਹ ਕੋਲ ਆ ਜਾਂਦੇ ਨੇ, ਤੇ ਜਦੋਂ ਕੋਲ ਆਉਂਦੇ ਨੇ, ਭਾਈ ਮਹਿੰਗਾ ਸੇਠ ਜਿਹੜਾ ਹੈ, ਮਹਿੰਗਾ ਮੱਲ, ਬੜਾ ਉਹਨਾਂ ਦਾ ਆਦਰ ਭਾਉ ਕਰਦਾ, ਇੰਨਾ ਪਿਆਰ ਵਿੱਚ ਉਹਨਾਂ ਨੂੰ ਅੰਨ ਜਲ ਛਕਾਉਂਦਾ ਹੈ, ਜਿਵੇਂ ਸਾਡੇ ਘਰ ਵਿੱਚ ਕੋਈ ਉਚੇਚਾ ਪ੍ਰਾਹੁਣਾ ਆਇਆ ਹੋਵੇ ਤੇ ਅਸੀਂ ਉਹਦੀ ਆਓ ਭਗਤ ਕਰਦੇ, ਇੰਨਾ ਪਿਆਰ ਹੈ ਅੰਦਰ। ਪ੍ਰਸ਼ਾਦਾ ਪਾਣੀ ਛਕਿਆ ਉਹਨਾਂ ਚਾਰਾਂ ਨੇ, ਤੇ ਉਹ ਚਾਰੇ ਹੈ ਚੋਰ, ਚਾਰੇ ਨੇ ਚੋਰ, ਉਹ ਚੱਲੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਚੋਰੀ ਕਰਨ ਵਾਸਤੇ। ਆਖੋ ਸਤਨਾਮ ਸ਼੍ਰੀ। ਤੇ ਜਦੋਂ ਮਹਿੰਗੇ ਮਾਲ ਨੇ ਲੰਗਰ ਪਾਣੀ ਛਕਾਇਆ ਨਾ, ਉਹਨਾਂ ਚੋਂ ਇੱਕ ਕਹਿੰਦਾ ਜੀ ਇਹ ਆਪਾਂ ਨੂੰ ਜਾਣਦਾ, ਜੇ ਪਹਿਲਾਂ ਇਹਦਾ ਭੋਗ ਪਾਓ। ਆਖੋ ਸਤਨਾਮ ਸ਼੍ਰੀ। ਜੇ ਆਪਾਂ ਨੂੰ ਇਹਨੇ ਪਛਾਣ ਲਿਆ ਤੇ ਆਪਣਾ ਦਾ ਕੋਈ ਨਹੀਂ ਲੱਗਣਾ, ਇਸ ਕਰਕੇ ਪਹਿਲਾਂ ਇਹਨੂੰ ਸਮਾਪਤ ਕਰੋ। ਚੋਰ ਨੂੰ ਹਮੇਸ਼ਾ ਹੀ ਹੁੰਦਾ ਵੀ ਜੇ ਕੋਈ ਮੈਨੂੰ ਜਾਣਦਾ ਹੋਵੇ ਤੇ ਪਹਿਲਾਂ ਉਹਦਾ ਨਿਬੇੜਾ ਕਰ ਦਿਓ। ਭਾਈ ਮਹਿੰਗਾ ਮੱਲ, ਜਿਸ ਵੇਲੇ ਉਹਨਾਂ ਦੇ ਏਦਾਂ ਦੀ ਬਾਤ ਆਈ ਤੇ ਇੱਕ ਦੇ ਅੰਦਰ ਏਦਾਂ ਦਾ ਬਚਨ ਚੱਲਿਆ, ਕਹਿੰਦਾ ਜੀ ਆਪਾਂ ਨੂੰ ਲੰਗਰ ਬੜਾ ਧਿਆਨ ਨਾਲ ਇਹਨੇ ਛਕਾਇਆ, ਆਪਾਂ ਇਹਨੂੰ ਪਕੜ ਕੇ ਥੋੜਾ ਦੂਰ ਲੈ ਜਾਈਏ ਤੇ ਟੋਆ ਪੁੱਟ ਕੇ ਨਾ ਤੇ ਇਹਨੂੰ ਗਲ ਤੱਕ ਨੱਪ ਦਈਏ, ਛਾਤੀ ਤੱਕ ਨੱਪ ਦਈਏ ਤੇ ਸਿਰ ਸਿਰੇ ਦਾ ਨੰਗਾ ਰਹਿਣ ਦਈਏ, ਜੇ ਇਹਦੀ ਕਿਸਮਤ ਹੋਊ ਬਚ ਜਾਊ, ਨਾ ਹੋਊ ਤੇ ਚਲਾ ਜਾਊ। ਜਿਸ ਵੇਲੇ ਉਹਨਾਂ ਚਾਰਾਂ ਨੇ ਪਕੜ ਕੇ ਟੋਇਆ ਪੱਟਿਆ, ਭਾਈ ਮਹਿੰਗੇ ਮੱਲ ਨੂੰ ਨੱਪ ਦਿੱਤਾ, ਉਹ ਚਾਰੇ ਨੱਪ ਕੇ ਤੇ ਜਦੋਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਨੂੰ ਤੁਰੇ ਨੇ ਸੱਚਖੰਡ ਨੂੰ, ਤੇ ਜਿਹੜੇ ਬਾਕੀ ਦੇ ਸੇਵਾਦਾਰ ਨੇ ਉਹ ਉਡੀਕਦੇ ਨੇ ਵੀ ਅੱਜ ਮਹਿੰਗਾ ਸੋਹਣੀ ਆਇਆ, ਅੱਜ ਭਾਈ ਮਹਿੰਗਾ ਅਜੇ ਤੱਕ ਨਹੀਂ ਬੋੜਿਆ, ਲੰਮਾ ਸਮਾਂ ਹੋ ਗਿਆ, ਨਾਲ ਦੇ ਸੇਵਾਦਾਰ ਹੋਰ ਵੀ ਬਥੇਰੇ ਸਨ। ਉਹ ਗੱਲਾਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਸਮਾਂ ਆ ਗਿਆ 2:30 ਵਜੇ ਦਾ, ਉਹਨਾਂ ਚਿਰ ਨੂੰ ਚੋਰ ਤੇ ਵਿਹਦੇ ਰਹੇ ਵੀ ਇਹ ਸੌਣਗੇ ਤੇ ਚੋਰੀ ਫਿਰ ਲੱਗੇਗੀ। ਉਹ ਜਿਹੜੇ ਬਾਕੀ ਸੇਵਾਦਾਰ ਸੀ ਉਹ ਸੁੱਤੇ ਹੀ ਨਾ, ਤੇ ਚੋਰਾਂ ਨੂੰ ਕਿੱਥੋਂ ਹੱਥ ਪੈਣਾ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਦੀ ਕਲਾ ਐਸੀ ਵਰਤੀ ਗਈ। ਜਦੋਂ 2:30 ਦਾ ਸਮਾਂ ਹੋਇਆ, ਬਾਲਟੀਆਂ ਖੜਕ ਗਈਆਂ, ਧਵਾਈ ਸ਼ੁਰੂ ਹੋ ਗਈ, ਸੱਚੇ ਪਾਤਸ਼ਾਹ ਜੀ ਦਾ ਦੀਵਾਨ ਲੱਗ ਗਿਆ ਤੇ ਚੋਰ ਚੋਰੀ ਤੋਂ ਵਾਂਝੇ ਹੀ ਰਹਿ ਗਏ, ਤੇ ਭਾਈ ਮਹਿੰਗਾ ਮੱਲ ਉੱਥੇ ਹੀ ਗੱਡਿਆ ਹੋਇਆ। ਦੇਖੋ ਬ੍ਰਹਮ ਗਿਆਨ ਦੇ ਵਿੱਚ ਹੈ। ਤੇ ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਭਰੇ ਹੋਏ ਦੀਵਾਨ ਵਿੱਚ ਆਏ ਨਾ, ਸੱਚੇ ਪਾਤਸ਼ਾਹ ਦੀਵਾਨ ਸੱਜ ਗਿਆ ਤੇ ਚਾਰੇ ਚੋਰ ਜਿਹੜੇ ਨੇ ਨਾ, ਧਿਆਨ ਦਿਓ, ਉਹ ਸਾਰਿਆਂ ਤੋਂ ਪਛਾਹ ਜੇ ਹੋ ਕੇ ਬੈਠੇ ਨੇ। ਤੇ ਜਦੋਂ ਸਤਿਗੁਰੂ ਜੀ ਪਾਵਨ ਉਪਦੇਸ਼ ਦਿੰਦੇ ਨਾ, ਉਹ ਬੜੇ ਸਿਰ ਜੇ ਹਿਲਾਉਂਦੇ ਨੇ, ਝੂਮਦੇ ਨੇ, ਅੱਖਾਂ ਮੀਟਦੇ ਨੇ ਵੀ ਜਿਵੇਂ ਬਾਹਲਾ ਜ਼ਿਆਦਾ ਆਨੰਦ ਆ ਰਿਹਾ ਹੋਵੇ। ਤੇ ਜਦੋਂ ਭੋਗ ਦੀ ਸਮਾਪਤੀ ਹੋਈ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ, ਉਹ ਜਿਹੜੇ ਚਾਰੇ ਆ ਨਾ ਉਹਨਾਂ ਨੂੰ ਬੁਲਾ ਕੇ ਅੱਗੇ ਲੈ ਆਓ। ਭਾਈ ਬੱਲੂ ਜੀ ਉਹਨਾਂ ਚਾਰਾਂ ਨੂੰ ਬੁਲਾ ਕੇ ਤੇ ਅੱਗੇ ਲੈ ਆਏ। ਭਾਈ ਬੱਲੂ ਜੀ ਗੜਵਈ ਸਨ ਗੁਰੂ ਅਮਰਦਾਸ ਮਹਾਰਾਜ ਦੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਵੀ ਦੀਵਾਨ ਵਿੱਚ ਜਦੋਂ ਅੰਮ੍ਰਿਤ ਬਾਣੀ ਦਾ ਪ੍ਰਵਾਹ ਚੱਲਿਆ, ਬੜੇ ਤੁਸੀਂ ਝੂਮਦੇ ਸੀ, ਤੁਹਾਡੀਆਂ ਬੜੀਆਂ ਅੱਖਾਂ ਬੰਦ ਸੀ। ਕਹਿਣ ਲੱਗੇ ਸੱਚੇ ਪਾਤਸ਼ਾਹ ਸਾਨੂੰ ਤੇ ਇੰਨਾ ਆਨੰਦ ਆਇਆ, ਇੰਨੇ ਮਗਨ ਹੋਏ, ਸਾਨੂੰ ਤੇ ਆਪਾ ਹੀ ਭੁੱਲ ਗਿਆ, ਸਾਨੂੰ ਬੜਾ ਆਨੰਦ ਆਇਆ। ਤੇ ਗੁਰੂ ਅਮਰਦਾਸ ਮਹਾਰਾਜ ਜਾਣੀ ਜਾਣ ਘੱਟ ਘੱਟ ਕੇ ਅੰਤਰ ਕੀ ਜਾਣਤ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਹ ਭਾਈ ਸੱਜਣੋ ਜਿਹਨੂੰ ਰਾਤੀ ਧਰਤੀ ਚ ਗੱਡ ਕੇ ਆਏ ਉਹ ਆਨੰਦ ਉਹਨੂੰ ਵੀ ਬੜਾ ਆਇਆ ਜੇ। ਆਖੋ ਸਤਨਾਮ ਸ਼੍ਰੀ ਗੁਰੂ। ਜਾਣੀ ਜਾਣੇ ਆ ਨਾ, ਗੁਰੂ ਤੋਂ ਲੁਕਿਆ ਕੁਝ ਨਹੀਂ ਨਾ। ਸਾਹਿਬ ਕਹਿਣ ਲੱਗੇ ਜਿਹਨੂੰ ਰਾਤੀ ਗੱਡ ਕੇ ਆਏ ਉਹਦਾ ਧਰਤੀ ਵਿੱਚ ਮਿੱਟੀ ਪੱਟ ਕੇ ਉਹ ਵੀ ਬੜੇ ਆਨੰਦ ਵਿੱਚ ਜੇ। ਇਕਦਮ ਸਿੱਖ ਚੌਂਕ ਗਏ। ਰਾਤ ਵਾਲੀ ਕਹਾਣੀ ਭਾਈ ਮਹਿੰਗਾ ਜੀ ਨੀ ਅਜੇ ਤੱਕ ਆਏ, ਪਤਾ ਲੱਗ ਗਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਚਾਰਾਂ ਨੂੰ ਲੈ ਜਾਓ, ਇਹਨਾਂ ਤੋਂ ਪਟਾ ਕੇ ਤੇ ਭਾਈ ਮਹਿੰਗੇ ਨੂੰ ਲੈ ਕੇ ਆਓ। ਭਾਈ ਮਹਿੰਗਾ ਧਰਤੀ ਵਿੱਚ ਗੱਡਿਆ ਹੋਇਆ ਤੇ ਮੁੱਖ ਤੋਂ ਜਪ ਰਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦੋਂ ਆ ਗਿਆ ਸਿੱਖ ਕਹਿਣ ਸੱਚੇ ਪਾਤਸ਼ਾਹ ਚਾਰਾਂ ਨੂੰ ਸੋਧਾ ਲਾ ਦੇਣਾ, ਚਾਰਾਂ ਨੂੰ ਮਾਰ ਦੇਣਾ। ਕੋਈ ਕੁਝ ਸਕੀਮ ਲਾਵੇ, ਕੋਈ ਕੁਝ ਸਕੀਮ ਲਾਵੇ ਵੀ ਆਹ ਸਜ਼ਾ ਦੇਣੀ ਹੈ, ਆਹ ਸਜ਼ਾ ਦੇਣੀ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਵੀ ਸਜ਼ਾ ਭਾਈ ਮਹਿੰਗਾ ਹੀ ਦਊਗਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਭਇਆ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਵੀ ਭਾਈ ਮਹਿੰਗਿਆ ਸੇਠ ਦੱਸ ਇਹਨਾਂ ਨੂੰ ਕੀ ਸਜ਼ਾ ਦਈਏ। ਦੇਖੋ ਭਾਈ ਮਹਿੰਗਾ ਰੀਨਾ ਚਰਨ ਖਾਕ ਬਣਿਆ ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੱਜ ਦੇ ਹੁੰਦਿਆਂ ਜੱਜ ਕੁਰਸੀ ਤੇ ਬੈਠਾ ਹੋਵੇ ਤੇ ਚਪੜਾਸੀ ਫੈਸਲਾ ਨਹੀਂ ਨਾ ਕਰਦਾ। ਜਿਹੜਾ ਗੇਟ ਕੀਪਰ ਹੋਵੇ ਫੈਸਲਾ ਉਹਨੇ ਥੋੜੀ ਕਰਨਾ ਹੈ, ਫੈਸਲਾ ਤੇ ਕਿਹਨੇ ਕਰਨਾ ਹੈ, ਜੱਜ ਨੇ। ਤੁਸੀਂ ਸ੍ਰਿਸ਼ਟੀ ਦੇ ਮਾਲਕ ਹੋ, ਫੈਸਲਾ ਤੁਹਾਡੇ ਹੱਥ ਹੈ, ਮੈਂ ਤੇ ਤੁਹਾਡੇ ਘਰ ਦਾ ਸੇਵਾਦਾਰ ਹਾਂ, ਜੋ ਆਪ ਜੀ ਦੀ ਮੌਜ ਹੈ ਗਰੀਬ ਨਿਵਾਜ। ਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਨਹੀਂ ਭਾਈ ਮਹਿੰਗਿਆ, ਫੈਸਲਾ ਤੇਰੇ ਹੱਥ ਵਿੱਚ ਹੈ। ਚੇਤਾ ਰੱਖੋ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਭਇਆ। ਤੇ ਭਾਈ ਮਹਿੰਗੇ ਜੀ ਦੇ ਅੱਖਾਂ ਚੋ ਤ੍ਰਿਪ ਤ੍ਰਿਪ ਜਲ ਵਹਿ ਤੁਰਿਆ। ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਮੇਰਾ ਫੈਸਲਾ ਸੁਣਨਾ ਚਾਹੁੰਦੇ ਜੇ ਨਾ, ਜੇ ਮੇਰਾ ਫੈਸਲਾ ਸੁਣਨਾ ਚਾਹੁੰਦੇ ਜੇ ਤੇ ਮੇਰੀ ਦੋਨੋਂ ਹੱਥ ਜੋੜ ਕੇ ਤੁਹਾਡੇ ਚਰਨਾਂ ਚ ਜੋਦੜੀ ਜੇ, ਜਿਵੇਂ ਮੈਨੂੰ ਸਿੱਖੀ ਬਖਸ਼ੀ ਤੁਸੀਂ ਇਹਨਾਂ ਚਾਰਾਂ ਨੂੰ ਸਿੱਖੀ ਦੇ ਦਿਓ। ਆਖੋ ਸਤਨਾਮ ਸ਼੍ਰੀ। ਹੈ ਕੋਈ ਐਸਾ, ਹੈ ਕੋਈ ਐਸਾ? ਇਹ ਹੈ ਬ੍ਰਹਮ ਗਿਆਨ ਦੀ ਅਵਸਥਾ। ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਕਿਰਪਾ ਦੇ ਘਰ ਵਿੱਚ ਆਇਓ ਨਾ, ਜਿਵੇਂ ਮੈਨੂੰ ਸਿੱਖੀ ਦੇ ਦਿੱਤੀ ਜੇ, ਇਹਨਾਂ ਚਾਰਾਂ ਨੂੰ ਹੀ ਦੇ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ ਚਾਰੇ ਹੀ ਢਹਿ ਕੇ ਪੈਰਾਂ ਤੇ ਚਰਨੀ ਡਿੱਗ ਪਏ ਤੇ ਗੁਰੂ ਅਮਰਦਾਸ ਮਹਾਰਾਜ ਤੇ ਘਾਲਣਾ ਘਾਲ ਕੇ ਤੇ ਉਹ ਵਾਕਿਆ ਚਾਰ ਚੋਰ ਨਾ ਰਹਿ ਗਏ, ਉਹ ਤੇ ਬ੍ਰਹਮ ਗਿਆਨੀ ਬਣ ਗਏ। ਧੰਨ ਮੇਰੇ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਵਰਤ ਗਈ। ਅੱਜ ਦੇ ਬੋਲ ਬੜੇ ਪਿਆਰੇ ਆਏਦੇ ਨੇ, ਬਾਣੀ ਤੇ ਹਮੇਸ਼ਾ ਹੀ ਪਿਆਰੀ ਹੈ। ਸਹਿਬ ਕਿਰਪਾਲੂ ਜੀ ਕਿਰਪਾ ਕਰਦੇ ਨੇ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛੁ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟੀ ਅੰਮ੍ਰਿਤ ਬਰਸੀ। ਭਈ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਇੱਕ ਬਰਾਬਰ ਹੁੰਦੀ ਹੈ, ਉਹ ਵਿਤਕਰਾ ਨਹੀਂ ਕਰਦਾ, ਔਰ ਉਹਦੇ ਨੇਤਰਾਂ ਚੋਂ ਹਮੇਸ਼ਾ ਅੰਮ੍ਰਿਤ ਰਸ ਹੀ ਵਰਸਦਾ ਹੈ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਸੰਸਾਰਕ ਬੰਧਨਾਂ ਤੋਂ ਮੁਕਤ ਹੈ, ਉਹ ਬੰਧਨਾਂ ਤੋਂ ਨਿਰਲੇਪ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਅੰਦਰੋਂ ਬਾਹਰੋਂ ਨਿਰਮਲ ਹੈ ਔਰ ਹਰ ਵੇਲੇ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਬ੍ਰਹਮ ਗਿਆਨੀ ਦਾ ਅਸਲੀ ਭੋਜਨ ਕੀ ਹੈ? ਗੁਰੂ ਦਾ ਸ਼ਬਦ ਨਾਮ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ,
1: ਉਹਦਾ ਸ਼ਬਦ ਹੀ ਕੀਰਤਨ ਹੀ ਭੋਜਨ ਬਣ ਜਾਂਦਾ ਹੈ। ਨਾਨਕ ਅੰਤ ਵਿੱਚ ਗੁਰੂ ਅਰਜਨ ਦੇਵ ਕਿਰਪਾਲੂ ਜੀ ਕਿਰਪਾ ਕਰਦੇ ਨੇ, ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਦਾ ਧਿਆਨ ਜਿਹੜਾ ਬ੍ਰਹਮ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ। ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਏ, ਬ੍ਰਹਮ ਗਿਆਨੀ ਦੀ ਅਵਸਥਾ ਹੈ। ਗੁਰੂ ਰਹਿਮਤ ਕਰੇ ਸਾਡੇ ਅੰਦਰ ਵੀ ਸ਼ਬਦ ਦਾ ਗਿਆਨ ਪ੍ਰਾਪਤ ਹੋ ਜਾਵੇ। ਆਓ ਇੱਕ ਮਿੰਟ ਦਾ ਸਮਾਂ ਪਿਆਰ ਵਿੱਚ ਹਾਜ਼ਰੀ ਲਾਓ।

ਗੁਰੂ ਸਵਾਰੀ ਸੰਗਤ ਜੀ ਬਹੁਤ ਪਿਆਰ ਵਿੱਚ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਜੀ ਕਿਰਪਾ ਕਰਨ, ਅੰਮ੍ਰਿਤ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਚ ਵੱਸ ਜਾਵਣ। ਲੋਕ ਸੁਖੀਏ ਸੁਹੇਲੇ।

ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲ

ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਇਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ।

ਉੱਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ

ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮ ਦੀ ਦਾਤ ਬਖਸ਼ ਕੇ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਾਹੀਂ ਪ੍ਰਭ ਸਭ ਕਿਛ ਤੇਰਾ

ਆਪੇ ਅਸੀਂ ਖਤੇ ਬਹੁਤ ਕਮਾਵਦੇ ਅਸੀਂ ਖਤੇ ਬਹੁਤ ਕਮਾਵਦੇ ਕਿਛ ਅੰਤ ਨਾ ਪਾਰਾ ਵਾਰ।

तिन निज घर वास है, जुग जुग शोभा होए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਬੜੇ ਅਦਬ ਸਹਿਤ ਬਿਰਾਜਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦਿਆਂ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਬਹੁਤ ਹੀ ਸਤਿਕਾਰਤ ਸ਼ਖਸੀਅਤ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਪਾਸੋਂ ਸਰਵਣ ਕੀਤੀ ਹੈ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਆਓ, ਸਮਾਂ ਹੋਇਆ ਹੈ ਕੀਰਤਨ ਦਾ। ਕੀਰਤਨ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਇਸੇ ਤਰ੍ਹਾਂ ਸੱਜ ਕੇ ਲਾਹੇ ਲਈਏ ਜੀ। ਦੱਸ ਰਿਹਾ ਪਾਸੋਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ।

ਪਾਣੀ ਵਿੱਚ ਉਹ ਸੱਟੀਐ ਇੱਕ ਫਿਰ ਹੱਸਣ ਪਾਹੇ, ਇੱਕ ਦੱਜੈ ਇੱਕ ਦੱਬੀਐ ਇੱਕ ਨਾ ਕੁੱਤੇ ਖਾਹੇ। ਇੱਕ ਪਾਣੀ ਵਿੱਚ ਉਹ ਸੱਟੀਐ ਇੱਕ ਪੀ ਫਿਰ ਹੱਸਣ ਪਾਹੇ। ਵੱਖ ਵੱਖ ਸਰੀਰਾਂ ਦੀਆਂ ਹਾਲਤਾਂ ਹੁੰਦੀਆਂ ਨੇ, ਇੱਕਨਾਂ ਨੇ ਸੰਸਕਾਰ ਕਰ ਦਿੱਤਾ ਹੈ, ਪਰ ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਪਰਮਾਤਮਾ ਦੀ ਮਹਿਮਾ ਨੂੰ ਨਹੀਂ ਜਾਣਿਆ। ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਓਹਲੇ ਜਾ ਰੇ ਓਹਲੇ ਗਾਡੇ ਤੇਰੀ ਗਤ ਦੋਹੋ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ, ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਪਈ ਇੱਕ ਅਗਿਆਨ ਦਾ ਹਨੇਰਾ, ਜਿਵੇਂ ਮੱਸਿਆ ਦੀ ਕਾਲੀ ਬੋਲੀ ਰਾਤ ਹੁੰਦੀ ਹੈ। ਨਾਮ ਹੀ ਪ੍ਰਕਾਸ਼ ਕਰਨ ਵਾਲਾ ਹੈ। ਮਨ ਰੇ ਸੰਸਾਰ ਅੰਧ ਗਹਿਰਾ, ਚਾਹੋ ਦਿਸ ਪਸਰਿਓ ਹੈ ਜਮ ਜੇਵਰਾ, ਤੇ ਚਾਰ ਚੁਫੇਰੇ ਜਮਾਂ ਦਾ ਜਾਲ ਖਿਲਾਰਿਆ ਹੋਇਆ ਹੈ। ਪਤਾ ਨੀ ਉਸ ਜਾਲ ਵਿੱਚ ਕਿਹੜੇ ਜੀਵ ਨੇ ਫਸ ਜਾਣਾ ਹੈ।

ਰਚਨਾ ਪੜ ਪੜ ਕੇ ਤਾਂ ਚਲੇ ਗਏ ਪਰ ਨਾਮ ਦੀ ਮਹਿਮਾ ਨੂੰ ਨਾ ਜਾਣਿਆ। ਬਾਹਰਲੇ ਭੇਖ ਧਾਰੀ ਲੋਕ ਜਿਹੜੇ ਸਨ, ਕੱਪੜੇ ਬਦਲਣ ਵਾਲੇ, ਕਦੇ ਗੇਰੂ ਪਾਲੇ, ਕਦੇ ਕੋਈ ਪਾਲੇ, ਕਦੇ ਕੋਈ ਪਾਲੇ, ਕੱਪੜਿਆਂ ਵਿੱਚ ਵੀ ਰੱਬ ਨਹੀਂ ਮਿਲਦਾ। ਰੱਬ ਤਾਂ ਕੇਵਲ ਸਤਨਾਮ ਸ਼੍ਰੀ ਵਾਹਿਗੁਰੂ ਵਿੱਚ ਹੈ। ਕੱਪੜ ਕੇ ਦਾਰੇ ਜਾਈ ਜਟਾ ਧਾਰ ਧਾਰ ਜੋਗੀ ਮੋਵੇ। ਕਈਆਂ ਨੇ ਸੋਹਣੇ ਵਾਲ ਰੱਬ ਨੇ ਬਖਸ਼ੇ ਸਨ ਤਾਂ ਇਹਦੀਆਂ ਜੁੜਾਵਾਂ ਬਣਾ ਲਈਆਂ, ਬੋੜ ਦੁੱਧ ਦੇ, ਪਿੱਪਲ ਦੇ ਪੱਤਿਆਂ ਦੇ, ਪਿੱਪਲ ਦਾ ਬੁੜ ਦਾ ਦੁੱਧ ਲਾ ਲਾ ਕੇ ਸਵਾਹ ਮਲ ਮਲ ਕੇ ਜੜਾਵਾਂ ਬਣਾ ਲਈਆਂ, ਸਰੀਰ ਹੀ ਖਰਾਬ ਕਰ ਲਿਆ। ਇਹੀ ਤਾਂ ਬਚਨ ਮਹਾਰਾਜ ਨੇ ਕਲਗੀਧਰ ਪਾਤਸ਼ਾਹ ਜੀ ਨੇ ਗਰੀਬ ਨਿਵਾਜ ਨੇ ਨਾਂਦੇੜ ਦੀ ਧਰਤੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੇ ਸੀ, ਆਹ ਕੀ ਬਣਾਈ ਬੈਠਾ ਹੈ, ਕੌਣ ਹੈ ਤੂੰ, ਬੰਦਾ ਹੈ? ਤਾਂ ਗੁਰਦੇਵ ਮਹਾਰਾਜ ਕਹਿੰਦੇ ਫਿਰ ਬੰਦਿਆਂ ਵਾਲੇ ਕੰਮ ਕਰੀਦੇ ਨੇ। ਬੰਦੇ ਦਾ ਕੰਮ ਕੀ ਹੈ? ਬੰਦੇ ਬੰਦਗੀ ਇੱਕ ਤਿਆਰ, ਤੂੰ ਬੰਦਗੀ ਵਿੱਚ ਤਿਆਰ ਬਰਤਿਆਰ ਰਹੋ। ਜਿਵੇਂ ਫੌਜ ਵਾਲਾ ਜੋਬ ਕਰਦਾ ਨਾ, ਨੌਕਰੀ ਕਰਦਾ, ਉਹ ਬਿਲਕੁਲ ਤਿਆਰ ਬਰਤਿਆਰ ਹੋ ਕੇ ਡਿਊਟੀ ਤੇ ਜਾਂਦਾ। ਤੂੰ ਹਰ ਵੇਲੇ ਬੰਦਗੀ ਵਿੱਚ ਤਤਪਰ ਰਹੋ, ਤੇਰੀ ਸੁਰਤ ਵਿੱਚ, ਰੋਮ ਵਿੱਚ ਗੁਰੂ ਗੁਰੂ ਦਾ ਜਾਪ ਚੱਲਦਾ ਰਹੇ, ਤੂੰ ਤਿਆਰੀ ਵੱਟ ਕੇ ਰੱਖ, ਪਤਾ ਨੀ ਮਾਤ ਲੋਕ ਤੋਂ ਕਦੋਂ ਚੁੱਤਲ ਜਾਣਾ ਹੈ। ਬੰਦੇ ਬੰਦਗੀ ਇੱਕ ਤਿਆਰ, ਬਾਕੀ ਦੀ ਗੱਲ ਹੈ। ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ, ਜਿਉਂ ਫੁੱਲ ਜਿਹੀ ਹੈ ਨਾਰ। ਜਿਵੇਂ ਗੁਲਾਬ ਦਾ ਫੁੱਲ ਪਾਣੀ ਤੋਂ ਬਿਨਾਂ ਨਹੀਂ ਹੁੰਦਾ, ਉਹ ਪਾਣੀ ਵਿੱਚ ਹੀ ਹੋ ਕੇ ਤੇ ਫਿਰ ਖਿੜਦਾ ਹੈ, ਤੇਵੇਂ ਜਿਹੜਾ ਅੰਦਰ ਦਾ ਖੇੜਾ ਹੈ, ਫੁੱਲ ਜਿਹੀ ਹੈ ਨਾਰ, ਜਿਹੜਾ ਤੇਰਾ ਹਿਰਦਾ ਫੁੱਲ ਖਿੜਨਾ ਹੈ, ਉਹ ਕੇਵਲ ਵਾਹਿਗੁਰੂ ਨਾਮ ਨਾਲ ਖਿੜਨਾ ਹੈ। ਜਿਉਂ ਫੁੱਲ ਜਿਹੀ ਹੈ ਨਾਰ, ਕਹੇ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਨੇ, ਮਨ ਰੇ ਸੰਸਾਰ ਅੰਧ ਗਹਿਰਾ, ਚਹੁ ਦਿਸ ਪਸਰਿਓ ਹੈ ਜਮ ਜੇਵਰਾ, ਕਬਿਤ ਪੜੇ ਪੜ ਕਬਤਾ ਮੂਵੇ, ਕੱਪੜ ਕੇ ਦਾਰੇ ਜਾਈ ਜਟਾ ਤਹਰ ਤਹਰ ਜੋਗੀ ਮੂਵੇ, ਤੇਰੀ ਗਤ ਇਣਹਿ ਨਾ ਪਾਈ। ਦਰਬ ਸੰਚ ਸੰਚ ਸੰਚ ਸੰਚ, ਸੱਸੇ ਤੇ ਟਿੱਪੀ ਚੱਚੇ ਨੂੰ ਬਿਹਾਰੀ ਸਿਹਾਰੀ, ਸੰਚ ਸੰਚ ਇਕੱਠਾ ਕੀਤਾ ਹੋਰ ਹੋਰ ਹੋਰ। ਰਾਜੇ ਮੂਵੇ ਗਡਲੇ ਕੰਚਨ ਭਾਰੀ, ਬੜੇ ਬੜੇ ਸੋਹਣੇ ਕਿਲੇ ਤਿਆਰ ਹੋ ਗਏ, ਬਹੁਤ ਕੁਝ ਚੌਣ ਸੋਨਾ ਚਾਂਦੀ ਵੀ ਇਕੱਠਾ ਕਰ ਲਿਆ, ਪਰ ਗੁਰੂ ਦੇ ਜਾਪ ਨੂੰ ਤਾਂ ਜਪਿਆ ਹੀ ਨਹੀਂ ਹੈ, ਉਹ ਨਾਲ ਥੋੜ੍ਹੀ ਜਾਣਾ ਸੀ, ਨਾਲ ਤਾਂ ਗੁਰੂ ਨੇ ਹੀ ਜਾਣਾ ਸੀ। ਦਰਬ ਸੰਚ ਸੰਚ ਰਾਜੇ ਮੂਵੇ, ਉਹ ਵੀ ਮਰ ਗਏ। ਦਰਬ ਸੰਚ ਸੰਚ ਰਾਜੇ ਮੂਵੇ, ਗਾਡਲੇ ਕੰਚਨ ਭਾਰੀ, ਵੇਦ ਪੜੇ ਪੜ ਪੰਡਿਤ ਮੂਵੇ, ਤੇ ਪੰਡਿਤ ਲੋਕ ਜਿਹੜੇ ਕਥਾ ਕਰਨ ਵਾਲੇ ਨੇ, ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ, ਕਹਿੰਦੇ ਜੀ ਆ ਵੀ ਗ੍ਰੰਥ ਪੜ੍ਹ ਲਿਆ, ਪੜ੍ਹਨੇ ਚਾਹੀਦੇ ਨੇ ਜ਼ਰੂਰ, ਪੜ੍ਹ ਤੋਂ ਬਿਨਾਂ ਵਿੱਦਿਆ ਬਹੁਤ ਬਹੁਤ ਬਹੁਤ ਬਹੁਤ ਜ਼ਰੂਰੀ ਹੈ, ਪਰ ਪੜ੍ਹ ਕੇ ਉਹਦੇ ਤੋਂ ਸਿਧਾਂਤ ਲੈਣਾ, ਜੇ ਪੜ੍ਹ ਕੇ ਨਾਮ ਨਹੀਂ ਲਿਆ ਤੇ ਫਿਰ ਕਿਆ ਪੜ੍ਹੀਏ ਕਿਆ। ਮੇਰੇ ਖਿਆਲ ਅੱਜ ਹੁਕਮਨਾਮਾ ਹੀ ਇਹੀ ਸੀ, ਕਿਆ ਪੜ੍ਹੀਏ ਕਿਆ ਗੁਣੀਏ, ਕੀ ਫਾਇਦਾ ਹੋਇਆ ਪੜ੍ਹਨ ਦਾ ਜੇ ਸਿਧਾਂਤ ਨਹੀਂ ਲਿਆ। ਵੇਦ ਪੜ੍ਹੇ ਪੜ ਪੰਡਿਤ ਮੂਵੇ, ਤਾਂ ਅਗਲਾ ਬਚਨ ਹੈ ਰੂਪ ਦੇਖ ਦੇਖ ਨਾਰੀ। ਔਰਤਾਂ ਜਿਹੜੀਆਂ ਨੇ ਸੁੰਦਰ ਸਰੂਪ ਦੇ ਵਿੱਚ ਹੀ ਲੱਗੀਆਂ ਰਹੀਆਂ ਦਿਨ ਰਾਤ, ਸੁਹਾਡਾ ਸੁਹੱਪਣ ਜਿਹੜਾ ਸਦਾ ਰਵੇ ਸਦਾ ਰਵੇ ਸਦਾ ਰਵੇ, ਔਰਤ ਨੂੰ ਕੇਵਲ ਆਪਣੇ ਸੁਹੱਪਣ ਵਿੱਚ ਹੀ ਚਿੱਤ ਲੱਗਾ ਰਹਿੰਦਾ ਹੈ। ਜਿਨ ਲੋਇਨ ਜਗ ਮੋਹਿਆ, ਸੇ ਲੋਇਨ ਮੈਂ ਡਿੱਠ, ਕੱਜਲ ਰੇਖਣਾ ਸਹਿੰਦਿਆ ਸੇ ਪੰਖੀ ਸੂਏ ਬਹਿਠ। ਸੂਫੀ ਦਰਵੇਸ਼ ਬਾਬਾ ਫਰੀਦ ਜੀ ਕਹਿੰਦੇ, ਕੋਈ ਕੱਜਲ ਪਾਇਆ ਕਰਦੀ ਸੀ, ਉਹ ਕਹਿੰਦੇ ਜਿੰਨਾ ਚਿਰ ਤੂੰ ਕੱਜਲ ਨੂੰ ਟਾਈਮ ਲਾਉਣੀ ਹੈ, ਅਗਰ ਉਹਨਾਂ ਚਿਰ ਗੁਰੂ ਗੁਰੂ ਨੂੰ ਜਪ ਲਵੇ ਤੇ ਪਾਰ ਉਤਾਰਾ ਹੋ ਜਾਣਾ। ਬਾਣੀ ਨੂੰ ਨਾ ਮੰਨਿਆ ਨਾ ਸੁਣਿਆ, ਸਰੀਰ ਐਸਾ ਹੈ ਚਲਾ ਗਿਆ, ਖੋਪੜਾ ਪਿਆ ਹੋਇਆ ਹੈ, ਗੋਲੀ ਨੂੰ ਮਾਰਿਆ ਸੀ ਕੁੱਟਿਆ ਸੀ ਵੀ ਕੱਜਲ ਮੋਟਾ ਰਹਿ ਗਿਆ ਹੈ। ਕਹਿੰਦੇ ਅੱਜ ਕੀ ਵੇਖਿਆ, ਅੱਖਾਂ ਦੇ ਆਲ ਨੇ ਬਣਾਏ ਹੋਏ ਨੇ ਪੰਛੀਆਂ ਨੇ, ਉੱਥੇ ਆਂਡੇ ਬੱਚੇ ਚੂੰ ਚੂੰ ਕਰਦੇ ਨੇ। ਫਰੀਦਾ ਕੱਜਲ ਰੇਖਣਾ ਸਹਿੰਦੇ ਆ ਸੇ ਪੰਖੀ ਸੂਏ ਬਹਿਠ। ਇਸ ਕਰਕੇ ਮਹਾਰਾਜ ਕਹਿੰਦੇ ਨੇ ਰੂਪ ਦੇਖ ਦੇਖ ਨਾਰੀ। ਹੁਣ ਅੰਤ ਵਿੱਚ ਮਹਾਰਾਜ ਨੇ ਕੀ ਕਿਹਾ ਹੈ, ਰਾਮ ਨਾਮ ਬਿਨ ਸਭੇ ਬੇਬੂਟੇ। ਆ ਜਿੰਨੇ ਉੱਤੇ ਗਿਣਤੀ ਗਿਣ ਲਈ ਆ ਨਾ ਆਪਾਂ, ਜਿੰਨਿਆਂ ਨੂੰ ਗਿਣ ਲਿਆ ਹੈ, ਮਹਾਰਾਜ ਕਿਰਪਾਲੂ ਜੀ ਕਹਿੰਦੇ ਵੀ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਸਭ ਖਰਾਬ ਹੀ ਹੈ, ਕੋਈ ਸ੍ਰੇਸ਼ਟ ਵਸਤੂ ਦਾਤ ਨਹੀਂ ਹੈ। ਰਾਮ ਨਾਮ ਬਿਨ ਸਭੇ ਬਗੂਤੇ, ਦੇਖੋ ਨਿਰਖ ਸਰੀਰਾ, ਨਿਸ਼ਚੇ ਕਰਕੇ ਸਰੀਰ ਵਿੱਚ ਵਿਚਾਰ ਕਰ ਲਓ, ਅੰਦਰ ਦੀ ਸੋਚ ਲਾਓ, ਵਿਚਾਰ ਕਰ ਲਓ, ਰਾਮ ਨਾਮ ਬਿਨ ਕਿਨ ਗਤ ਪਾਈ, ਦੱਸੋ ਕਿਨੂੰ ਮੋਕਸ਼ ਮਿਲੀ ਹੈ। ਕਹੇ ਉਪਦੇਸ਼ ਕਬੀਰਾ,
ਫਿਰ ਕਹਿੰਦੇ ਜਬ ਜਰੀਏ ਤਬ ਹੋਏ ਭਸਮ ਧਨ, ਰਹੇ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਬਡਾਈ, ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ, ਜਿਉ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਤਨ ਕੀਆ, ਮਰਤੀ ਬਾਰ ਲਿਹੋ ਲਿਹੋ ਕਰੀਏ, ਭੂਤ ਰਹਿਣ ਕਿਉਂ ਦੀਆ। ਮਹਾਰਾਜ ਕਹਿੰਦੇ ਸਰੀਰ ਦੀ ਇਹ ਹਾਲਤ ਹੈ, ਤੁਸੀਂ ਤਾਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਜਿਵੇਂ ਜਿਵੇਂ ਤੁਹਾਨੂੰ ਸਮਾਂ ਮਿਲਦਾ ਹੈ, ਲਮੇਰੀ ਵਿਚਾਰ ਸੋਚ ਸੋਚਣ ਵਾਲੇ ਹੋ, ਤੇਵੇਂ ਤੇਵੇਂ ਸਮੇਂ ਮੁਤਾਬਕ ਸਦਾ ਹੀ ਜਪਦੇ ਰਹਿੰਦੇ ਹੋ, ਸਤਨਾਮ ਸ਼੍ਰੀ

ਜ਼ਰੂਰੀ ਹੈ। ਜਿਸ ਪ੍ਰਾਣੀ ਨੂੰ ਭੁੱਖ ਲੱਗੀ ਹੋਵੇਗੀ ਪ੍ਰਸ਼ਾਦਾ ਤਾਂ ਉਹਦੀ ਛਕਣ ਵਿੱਚ ਰੁਚੀ ਹੋਵੇਗੀ। ਜਿਹਨੂੰ ਭੁੱਖ ਲੱਗੀ ਹੈ, ਜਿਹਨੂੰ ਪਿਆਸ ਲੱਗੀ ਪਾਣੀ ਪੀਣ ਵਿੱਚ ਰੁਚੀ ਹੋਵੇਗੀ, ਭੁੱਖ ਵਾਲੇ ਨੂੰ ਪ੍ਰਸ਼ਾਦੇ ਛਕਣ ਵਿੱਚ ਰੁਚੀ ਹੋਵੇਗੀ। ਅਗਰ ਜੇ ਭੁੱਖ ਨਹੀਂ ਲੱਗੀ ਤਾਂ ਪ੍ਰਸ਼ਾਦਾ ਛਕਣ ਵਿੱਚ ਰੁਚੀ ਨਹੀਂ ਹੋਵੇਗੀ, ਧਿਆਨ ਨਹੀਂ ਹੋਵੇਗਾ, ਕਵੇਗਾ ਜੀ ਭੁੱਖ ਨਹੀਂ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਵੀ ਜਿਹਨੂੰ ਨਾਮ ਜਪਣ ਦੀ ਭੁੱਖ ਲੱਗੀ ਹੈ, ਨਾਮ ਉਹੀ ਜਪੇਗਾ, ਦੂਜਾ ਥੋੜ੍ਹੀ ਜਪੇਗਾ। ਸਾਹਿਬ ਜੀ ਦੇ ਬੋਲ ਪੜ੍ਹਦੇ ਹੋ, ਸਾਚੇ ਨਾਮ ਕੀ ਲੱਗੈ ਭੁੱਖ। ਇਹ ਭੁੱਖ ਲੱਗ ਜਾਵੇ, ਇਹ ਭੁੱਖ ਕਾਹਦੇ ਨਾਲ, ਕਈ ਵਾਰ ਨਾ ਨਾ ਲੱਗੇ ਤੇ ਬੰਦਾ ਚੂਰਨ ਲੈਂਦਾ, ਚਟਨੀ ਲੈਂਦਾ, ਦਵਾਈ ਲੈਂਦਾ ਹੈ ਵੀ ਮੈਨੂੰ ਭੁੱਖ ਲੱਗ ਜੇ। ਜਦੋਂ ਚੂਰਨ ਚਟਨੀ ਦਵਾਈ ਲੈਂਦਾ ਹੈ ਉਸ ਵੇਲੇ ਉਹਦੇ ਨਾਲ ਭੁੱਖ ਜਿਹੜੀ ਅੰਦਰ ਦਾ ਮਿਹਦਾ ਜਿਹੜਾ ਕਾਮਯਾਬ ਹੋ ਜਾਂਦਾ, ਵੱਧਦਾ, ਭੁੱਖ ਲੱਗਦੀ ਹੈ, ਰੁਚੀ ਨਾਲ ਭੋਜਨ ਛਕਦਾ ਹੈ। ਜਿਹੜਾ ਸੰਗਤ ਵਿੱਚ ਆ ਕੇ ਬੈਠਣਾ ਹੈ ਨਾ, ਹਾਂਜੀ, ਜਿਹੜਾ ਸੰਗਤ ਵਿੱਚ ਆ ਕੇ ਬੈਠਣਾ ਹੈ, ਇਹ ਮੰਨ ਲਓ ਇੱਕ ਚੂਰਨ ਲੈਣ ਵਾਲੀ ਬਾਤ ਹੈ। ਸੰਗਤ ਵਿੱਚ ਬੈਠ ਕੇ ਜਦੋਂ ਸ਼ਬਦ ਬਾਣੀ ਨੂੰ ਸਰਵਣ ਕਰਨਾ ਹੈ ਤਾਂ ਫਿਰ ਨਾਮ ਜਪਣ ਦੀ ਭੁੱਖ ਲੱਗ ਜਾਣੀ ਆ। ਜਿਵੇਂ ਬਾਹਰਲਾ ਭੋਜਨ ਛਕਣ ਵਾਸਤੇ ਬਾਹਰਲੀ ਦਵਾਈ ਭੁੱਖ ਨਾ ਲੱਗਦੀ ਹੋਵੇ, ਲੈਣੀ ਪੈਂਦੀ ਹੈ। ਜੇ ਸੱਚੇ ਨਾਮ ਦੀ ਭੁੱਖ ਨਹੀਂ ਲੱਗ ਰਹੀ ਤਾਂ ਫਿਰ ਗੁਰੂ ਸੰਗਤ ਵਿੱਚ ਬੈਠ ਕੇ ਨਾਮ ਰੂਪੀ ਚਟਨੀ ਨਾ ਸ਼ਰਧਾ ਰੂਪੀ ਚੂਰਨ ਜਿਹੜਾ ਉਹ ਜਦੋਂ ਪ੍ਰਾਪਤ ਕਰ ਲਵੇਗਾ ਤੇ ਫਿਰ ਨਾਮ ਦੀ ਭੁੱਖ ਲੱਗ ਜਾਵੇਗੀ। ਨਾਮ ਦੀ ਭੁੱਖ ਦੇ ਨਾਲ ਸਾਰੇ ਦੁੱਖ ਵੀ ਚਲੇ ਜਾਣਗੇ। ਸਾਹਿਬ ਕਹਿੰਦੇ ਸਾਚੇ ਨਾਮ ਕੀ ਲੱਗੈ ਭੁੱਖ, ਉਤ ਭੁੱਖ ਹੈ ਖਾਏ ਚਲੀ ਗਏ ਦੁੱਖ। ਨਾਮ ਦਾ ਭੋਜਨ ਛਕਣ ਕਰਕੇ ਸਾਰੇ ਦੁੱਖ ਵੀ ਚਲੇ ਜਾਂਦੇ ਨੇ। ਬਾਹਰਲਾ ਜ਼ਿਆਦਾ ਛਕਿਆ ਹੋ ਛੱਕ ਜਾਵੇ ਤਾਂ ਬਦਹਦਮੀ ਹੋ ਜਾਂਦੀ ਹੈ। ਨਾਮ ਦਾ ਜਿੰਨਾ ਜ਼ਿਆਦਾ ਛਕਿਆ ਜਾਵੇਗਾ ਉਹਨੇ ਦੁੱਖ ਦੂਰ ਹੋ ਜਾਣੇ ਨੇ। ਪਾਤਸ਼ਾਹ ਜੀ ਕਹਿੰਦੇ ਚੱਲੀ ਹੈ ਦੁੱਖ ਸੋ ਕਿਉਂ ਵਿਸਰੈ, ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ। ਸਾਚੇ ਨਾਮ ਕੀ ਤਿਲ ਵਡਿਆਈ, ਵਡਿਆਈ ਵੱਡੀ ਹੈ ਨਾਮ ਦੀ, ਪਰ ਮਹਾਰਾਜ ਕਹਿੰਦੇ ਬਹੁਤੀ ਜਿੰਨੀ ਮਰਜ਼ੀ ਕਰੀ ਜਾਵੇ ਪਰ ਤਿਲ ਮਾਤਰ ਵੀ ਨਹੀਂ ਹੋ ਸਕਦੀ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਉਹਦਾ ਕੋਈ ਮੁੱਲ ਨਹੀਂ ਪੈ ਸਕਦਾ। ਇਸ ਕਰਕੇ ਗਰੀਬ ਰਿਵਾਜ ਤੁਧ ਪਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਈਐ। ਤੁਹਾਡੇ ਦਰ ਤੇ ਆਏ ਹਾਂ, ਤੁਸੀਂ ਆਪ ਹੀ ਨਾਮ ਜਪਾਓ ਤੇ ਤੁਹਾਡੇ ਦਿੱਤੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਨੇ। ਗੁਰੂ ਸਵਾਰੀ ਸੰਗਤ ਜੀ, ਲੜੀਵਾਰ ਸ਼੍ਰੀ ਮਨ ਭਾਈ ਗੁਰਦਾਸ ਸਾਹਿਬ ਜੀ ਦੀ ਵਿਚਾਰ ਚੱਲਦੀ ਹੈ, ਆਓ ਅੱਜ ਦੇ ਕਵਿੱਤ ਨਾਲ ਸਾਂਝ ਕਰੀਏ।

ਗੁਰੂ ਖਾਲਸਾ ਜੀ, ਸ਼੍ਰੀ ਮਨ ਭਾਈ ਗੁਰਦਾਸ ਸਾਹਿਬ ਜੀ ਕਵਿਤ ਕਲਮ ਬੰਦ ਕਰਦੇ ਨੇ, ਕਹਿੰਦੇ ਬਾਹਰ ਦੇਖਦਿਆਂ ਦੇਖਦਿਆਂ ਦੇਖਦਿਆਂ ਚਿੱਤਰਕਾਰੀਆਂ ਬਹੁਤ ਦੇਖੀਆਂ ਬਹੁਤ ਦੇਖੀਆਂ, ਪਰ ਗੁਰੂ ਦੇ ਦਰਸ਼ਨ ਦੀਦਾਰ ਕਰਕੇ ਵੀ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਿਆ। ਇਹ ਅੱਖੀਆਂ ਦੀ ਬਾਤ ਹੈ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਅੱਖੀਂ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਚੋਝ ਵੇਖਦੀਆਂ ਵੇਖਦੀਆਂ ਕਦੇ ਨਹੀਂ ਥੱਕਦੀਆਂ, ਕਦੇ ਨਹੀਂ ਅੱਕਦੀਆਂ। ਸਾਹਿਬ ਜੀ ਕਹਿੰਦੇ ਦਰਸ਼ ਮਹਿਮਾ ਨਾ ਜਾਣੀ, ਮੇਰੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਮਹਿਮਾ ਨੂੰ ਜਾਣਿਆ ਨਹੀਂ, ਬਾਹਰਲੇ ਤਮਾਸ਼ਿਆਂ ਵਿੱਚ ਤਾਂ ਗਲਤਾਨ ਰਹੀਆਂ। ਸੇ ਅੱਖੜੀਆਂ ਬਿਆਨ ਜਿਨ ਡਿਸੰਦੋ ਮਹਾਂਪੁਰੀ, ਉਹ ਅੱਖੀਆਂ ਸੋਭਨੀਕ ਨੇ, ਸੁਹਾਵੀਆਂ ਨੇ, ਜਿਨ੍ਹਾਂ ਨੇ ਗੁਰੂ ਦੇ ਦੀਦਾਰ ਜਿਨ੍ਹਾਂ ਨੂੰ ਪ੍ਰਾਪਤ ਹੋਏ ਨੇ। ਸੇ ਨੇਤਰ ਭਲੇ ਪ੍ਰਵਾਨ ਹੈ ਹੈ ਮੇਰੀ ਜੁੰਦੜੀਏ, ਜੋ ਸਾਧੂ ਸਤਿਗੁਰ ਦੇਖ ਹੈਰਾਮ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਸੇ ਨੇਤਰ ਭਲੇ ਪ੍ਰਵਾਨ ਹੈ, ਕਹਿੰਦੇ ਉਹ ਨੇਤਰ ਉਹ ਅੱਖੇ ਅੱਖੀਆਂ ਉਹ ਦੀਦੇ ਭਲੇ ਨੇ, ਚੰਗੇ ਨੇ, ਪ੍ਰਵਾਨ ਨੇ, ਜੋ ਜਿਹੜੀਆਂ ਨੇਤਰ ਅੱਖਾਂ ਸਾਧੂ ਸਤਿਗੁਰ ਦੇਖੇ ਰਾਮ, ਜੋ ਸਾਧੂਆਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਗੁਰੂ ਦੇ ਦਰਸ਼ਨ ਦੀਦਾਰ ਅੱਖੀਆਂ ਕਰਦੀ।

0: ਉੱਥੇ ਸੁਹਾਵੀਆਂ ਨੇ। ਸੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜੁੰਦੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ, ਜਿਨ੍ਹਾਂ ਦੇ ਦਰਸ਼ਨ ਦੀਦਾਰ ਹੋ ਰਹੇ ਨੇ। ਦੀਦ ਨੇ ਦੀਦਾਰ ਸਾਹਿਬ, ਕਾਸ਼ ਨਾਹੀਂ ਇਸ ਕਾ ਮੋਲ, ਪਾਕ ਪਰਵਦਗਾਰ ਤੂੰ ਖੁਦ ਖਸਮ ਵੱਡਾ ਅਤੋਲ। ਜਿਨ੍ਹਾਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰਿਆਂ ਦਾ ਕੋਈ ਮੁੱਲ ਹੀ ਨਹੀਂ ਹੋ ਸਕਦਾ, ਉਹਨਾਂ ਦੀਦਾਰਿਆਂ ਦਾ ਬਾਤ ਜਦੋਂ ਪਾਉਂਦੇ ਆ ਤਾਂ ਅਨੋਖੀ ਬਾਤ ਯਾਦ ਆ ਜਾਂਦੀ ਹੈ, ਜਿਨ੍ਹਾਂ ਨੇ ਕੇਵਲ ਦਰਸ਼ਨ ਮੰਗੇ ਨੇ ਪ੍ਰਾਪਤ ਹੋਏ ਨੇ। ਦਰਸ਼ਨ ਮੰਗੋ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਗੁਰੂ ਸਵਾਰੀ ਸੰਗਤ ਜੀ ਇੱਕ ਛੋਟਾ ਜਿਹਾ ਬਚਨ ਯਾਦ ਆਇਆ, ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ, ਜਿਸ ਵੇਲੇ ਕਰਤਾਰਪੁਰ ਸਾਹਿਬ ਜੀ ਦੀ ਜੰਗ ਦੀ ਸਮਾਪਤੀ ਹੋਈ ਹੈ, ਸਤਿਗੁਰੂ ਮਹਾਰਾਜ ਸਾਹਿਬ ਕਿਰਪਾਲੂ ਦਾ ਤਾਰ ਜੀ ਨੇ ਕੀਰਤਪੁਰ ਸਾਹਿਬ ਜਾਣ ਦਾ ਤਿਆਰਾ ਕੀਤਾ, ਉਸ ਵੇਲੇ ਪਿਆਰੇ ਗੁਰਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪੋ ਆਪਣੇ ਘਰਾਂ ਨੂੰ ਜਾਣ ਦੀ ਆਗਿਆ ਦਿੱਤੀ, ਬਖਸ਼ਿਸ਼ਾਂ ਕੀਤੀਆਂ, ਖਿਤਾਬ ਬਖਸ਼ੇ ਨੇ। ਕੁਰਸ਼ੇਤਰ ਦੇ ਇਲਾਕੇ ਵਿੱਚ ਇੱਕ ਗੰਡੂ ਪਿੰਡ ਹੈ, ਉੱਥੋਂ ਦਾ ਇੱਕ ਪਿਆਰਾ ਗੁਰਸਿੱਖ ਰਹਿਣ ਵਾਲਾ ਜਿਹਦਾ ਨਾਮ ਹੈ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਮੁਗਲੂ ਜੀ ਜਿਹਨੂੰ ਕਹਿੰਦੇ ਨੇ। ਔਰ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਜੀ ਦੀ ਜੰਗ ਆਰੰਭ ਹੋਈ ਸੀ, ਉਸ ਵੇਲੇ ਤੋਂ ਪਹਿਲਾਂ ਤੋਂ ਗੁਰਦੇਵ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿੱਚ ਭਾਈ ਮੁਗਲੂ ਆਇਆ। ਔਰ ਕਮਾਲ ਐਸੀ ਹੈ, ਚਾਰ ਜੰਗਾਂ ਦੇ ਵਿੱਚ ਭਾਈ ਮੁਗਲੂ ਜੀ ਨੇ ਸ਼ਮੂਲੀਅਤ ਕੀਤੀ, ਚਾਰ ਜੰਗਾਂ ਦੇ ਵਿੱਚ ਭਾਈ ਮੁਗਲੂ ਜੀ ਨੇ ਸ਼ਮੂਲੀਅਤ ਕੀਤੀ, ਭਾਵ ਮੋਹਰੀ ਬਣ ਕੇ ਬਾਬਾ ਬਿਧੀ ਚੰਦ ਜੀ ਅੱਗੇ ਅੱਗੇ ਨਾਲ ਹੋ ਕੇ ਜੰਗ ਯੁੱਧ ਕਰਦੇ ਰਹੇ। ਬਹੁਤੇ ਸਿੰਘ ਸ਼ਹੀਦ ਵੀ ਹੁੰਦੇ ਸਨ ਕਿਉਂਕਿ ਭਾਰੀ ਫੌਜਾਂ ਆਉਂਦੀਆਂ ਸਨ, ਪਰ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰੇ ਮੁਗਲੂ ਜੀ ਦੇ ਸਵਾਸ ਬਹੁਤੇ ਸਨ, ਕਿਉਂਕਿ ਜਿੰਨੇ ਸਵਾਸ ਲਿਖੇ ਭੋਗਣੇ ਤੇ ਓਨੇ ਹੀ ਨਹੀਂ। ਇੱਕ ਗੱਲ ਹੋਰ ਚੇਤਾ ਰੱਖੋ, ਜਿਹਨੂੰ ਮੇਰਾ ਵਾਹਿਗੁਰੂ ਰੱਖਣ ਵਾਲਾ ਨੂੰ ਮਾਰਨ ਵਾਲਾ ਕੋਈ ਨਹੀਂ ਹੈ, ਜਿਹਨੂੰ ਉਹ ਮਾਰਨ ਵਾਲਾ ਉਹਨੂੰ ਰੱਖਣ ਵਾਲਾ ਕੋਈ ਨਹੀਂ ਹੋ ਸਕਦਾ। ਭਾਈ ਮੁਗਲੂ ਜੀ ਦੀ ਜਿੱਦੜੀ ਬਚੀ ਰਹੀ ਚਾਰੇ ਜੰਗਾਂ ਵਿੱਚ, ਸੇਧ ਨੌ ਬਰ ਨੌ ਰੋਹ ਰਹੀ। ਤੇ ਜਿਸ ਵੇਲੇ ਕਿਰਪਾਲੂ ਦਾ ਤਾਰ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਜਾਣ ਦਾ ਤਿਆਰਾ ਕੀਤਾ ਛੇਵੇਂ ਬਾਪੂ ਨੇ, ਤੇ ਭਾਈ ਮੁਗਲੂ ਜੀ ਨੇ ਅਗਾਂਹ ਹੋ ਕੇ ਜਿੱਥੇ ਪਿਆਰੇ ਗੁਰਸਿੱਖ ਹੋਰ ਮੱਥੇ ਟੇਕ ਰਹੇ ਸਨ, ਕਿਰਪਾਲੂ ਦਾ ਤਾਰ ਜੀ ਦੇ ਚਰਨਾਂ ਤੇ ਭਾਈ ਮੁਗਲੂ ਜੀ ਨੇ ਮੱਥਾ ਟੇਕਿਆ ਸਤ ਕਰਤਾਰ, ਕਿਉਂਕਿ ਫਤਿਹ ਦੀ ਪਰੰਪਰਾ ਜਿਹੜੀ ਹੈ ਉਹ ਤਾਂ ਕਲਗੀਧਰ ਪਾਤਸ਼ਾਹ ਜੀ ਤੋਂ ਪ੍ਰਾਰੰਭਤਾ ਹੋਈ ਹੈ। ਗੁਰੂ ਨਾਨਕ ਮਹਾਰਾਜ ਤਾਂ ਸਤ ਕਰਤਾਰ ਕਿਆ ਕਰਦੇ ਸਨ, ਉਸ ਤੋਂ ਬਾਅਦ ਦਸਵੇਂ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌਲ ਬਖਸ਼ੀ, ਖਾਲਸਾ ਪੰਥ ਸਾਜਿਆ, ਤਾਂ ਫਿਰ ਕੀ ਹੋਇਆ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਫਿਰ ਬਚਨ ਇਹ ਵੀ ਆ ਗਏ, ਵਾਹਿਗੁਰੂ ਨਿਤ ਬਚਨ ਉਚਾਰੇ, ਵਾਹਿਗੁਰੂ ਕੋ ਹਿਰਦੇ ਧਾਰੇ, ਅੱਗੇ ਆਉਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਫਿਰ ਫਤਿਹ ਬੁਲਾਉਣ ਦੀ ਗੱਲ ਚੱਲੀ, ਪਹਿਲਾਂ ਚਰਨ ਪੌਲ ਹੁੰਦੀ ਸੀ, ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਸ਼ ਕੀਤਾ, ਪਰੰਪਰਾ ਬਦਲੀ ਹੈ। ਤਾਂ ਗੁਰੂ ਸਵਾਰੀ ਸੰਗਤ ਜੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ, ਮੇਰੀ ਪੀਰੀ ਦੇ ਮਾਲਕ ਭਾਈ ਮੁਗਲੂ ਜੀ ਤੇ ਬਹੁਤ ਪ੍ਰਸੰਨ ਹੋਏ, ਬੜੀ ਕਿਰਪਾ ਕੀਤੀ ਸਾਹਿਬਾਂ ਨੇ, ਇਹਨੇ ਤਰੁੱਠੇ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਭਾਈ ਮੁਗਲੂ ਤੇਰੇ ਤੇ ਬਹੁਤ ਪ੍ਰਸੰਨ ਆ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਭਾਈ ਮੁਗਲੂ ਜੀ ਨੇ ਟਹਿਲ ਸੇਵਾ ਕੀਤੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨ ਜਿਹੜਾ ਸੀ ਮੁਗਲੂ ਜੀ ਤੇ ਮੰਨਿਆ ਗਿਆ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜੋ ਗੁਰੂ ਉਪਦੇਸ਼ ਸੁਣ ਦਿੰਦਾ ਹੈ, ਗੁਰੂ ਕੇ ਪਿਆਰੇ ਗੁਰਸਿੱਖ ਆਪਣੇ ਕੰਨਾਂ ਦੁਆਰੇ ਉਸ ਪਾਵਨ ਉਪਦੇਸ਼ ਨੂੰ ਸਰਵਣ ਕਰਦੇ ਨੇ। ਇਹ ਚਾਲ ਨਿਰਾਲੀ ਗੁਰਮੁਖੀ, ਗੁਰਦੀਖਿਆ ਸੁਣ ਮਨ ਭਿੰਨੇ, ਗੁਰਮੁਖਾਂ ਦੀ ਚਾਲ ਸੰਸਾਰ ਨਾਲੋਂ ਨਿਰਾਲੀ ਹੁੰਦੀ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਭਗਤਾਂ ਕੀ ਚਾਲ ਨਿਰਾਲੀ। ਉਹ ਗੁਰੂ ਦੀ ਸਿੱਖਿਆ ਨੂੰ ਬੜੇ ਧਿਆਨ ਗੌਹਦੇ ਨਾਲ ਸੁਣਦੇ ਨੇ, ਜੋ ਗੁਰੂ ਉਪਦੇਸ਼ ਦਿੰਦਾ ਹੈ ਉਹਨੂੰ ਸੁਣਦੇ ਵੀ ਨੇ, ਉਹਨੂੰ ਮੰਨਦੇ ਵੀ ਨੇ, ਅਤੇ ਉਹਨੂੰ ਕਮਾਉਣ ਦਾ ਯਤਨ ਵੀ ਕਰਦੇ ਨੇ। ਸਾਹਿਬ ਕਿਰਪਾਲੂ ਜੀ ਪ੍ਰਸੰਨ ਹੋਏ ਤਾਂ ਬਚਨ ਕੀਤਾ, ਭਾਈ ਮੁਗਲੂ ਅੱਜ ਜੋ ਮੰਗੇਗਾ ਨਾ ਤੈਨੂੰ ਸੋ ਦੇ ਦਿਆਂਗੇ। ਬਚਨ ਕਬਿੱਤ ਕੀ ਚੱਲਿਆ ਹੈ ਸਾਹਿਬ ਜੀ ਦਾ, ਦੇਖ ਦੇਖ ਦ੍ਰਿਗਣ ਦਰਸ਼ ਮਹਿਮਾ ਨਾ ਜਾਣੀ। ਬਾਹਰਲੇ ਲੋਕਾਂ ਨੂੰ ਦੇਖ ਦੇਖ ਕੇ ਗੁਰੂ ਦੇ ਦਰਸ਼ਨਾਂ ਦੀ ਮਹਿਮਾ ਨਹੀਂ ਜਾਣੀ, ਪਰ ਜਿੰਨਾ ਜਾਣੀ ਹੈ ਉਹਨਾਂ ਦੀ ਬਾਤ ਪਾ ਰਿਹਾ ਮੈਂ। ਸਤਿਗੁਰੂ ਜੀ ਪ੍ਰਸੰਨ ਹੋਏ ਤੇ ਕਹਿਣ ਲੱਗੇ, ਭਾਈ ਮੁਗਲੋ ਜੀ ਅੱਜ ਜੋ ਮੰਗ ਲਓਗੇ ਸੋ ਹੀ ਤੁਹਾਨੂੰ ਦੇ ਦੇਣਾ, ਅੱਜ ਜੋ ਮੰਗ ਲਓਗੇ ਨਾ ਤੁਹਾਨੂੰ ਸੋ ਹੀ ਦੇ ਦੇਣਾ। ਮੇਰੇ ਵਰਗਾ ਬੰਦਾ ਹੁੰਦਾ, ਉਹ ਕਹਿੰਦਾ ਜੀ ਆਹ ਚਾਹੀਦਾ ਆਹ ਚਾਹੀਦਾ, ਲਿਸਟ ਪੂਰੀ ਲੰਬੀ ਲੰਬੀ ਲੰਬੀ ਤੁਰੀ ਜਾਣੀ ਸੀ, ਮੁੱਕਣੀ ਨਹੀਂ ਸੀ। ਪਰ ਮੁਗਲੂ ਜੀ ਨੇ ਇੱਕੋ ਹੀ ਬਚਨ ਵਿੱਚ ਗੱਲ ਹੀ ਨਿਬੇੜਤੀ, ਉਹਨੇ ਬਹੁਤੀਆਂ ਮੰਗਾਂ ਹੀ ਨਹੀਂ ਰੱਖੀਆਂ। ਉਹ ਕਹਿਣ ਲੱਗੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਅਗਰ ਜੇ ਤੁਸੀਂ ਪ੍ਰਸੰਨ ਹੋਏ ਹੋ ਤਾਂ ਕਹਿੰਦੇ ਹੋ ਜੋ ਮੰਗੋਗੇ ਸੋ ਦੇ ਦਾਂਗੇ, ਦੇ ਦੋਗੇ? ਹਾਂ ਮਹਾਰਾਜ ਕਹਿਣ ਲੱਗੇ। ਫਿਰ ਕਹਿਣ ਲੱਗੇ, ਸੱਚੇ ਪਾਤਸ਼ਾਹ ਦੇਖੋ, ਕਹਿਣ ਲੱਗੇ ਜਦੋਂ ਮੇਰੇ ਸਵਾਸ ਨਿਕਲਦੇ ਹੋ ਨਾ ਸਰੀਰ ਚੋਂ, ਹਾਂਜੀ ਇਸ ਸਰੀਰ ਚੋਂ ਸਵਾਸ ਨਿਕਲਦੇ ਆ ਨਾ, ਕੋਈ ਬੰਦਾ ਕਿਸੇ ਨੂੰ ਯਾਦ ਕਰਦਾ, ਕੋਈ ਕਿਸੇ ਨੂੰ ਯਾਦ ਕਰਦਾ, ਕੋਈ ਤੜਫਦਿਆਂ ਤੜਫਦਿਆਂ ਸਵਾਸ ਕਿਸੇ ਦੇ ਨਿਕਲ ਜਾਂਦੇ ਨੇ, ਬੜੇ ਔਖੇ ਸਵਾਸ ਨਿਕਲਦੇ ਨੇ, ਜੰਮਣ ਤੇ ਮਰਨ ਦਾ ਭਾਰੀ ਦੁੱਖ ਹੁੰਦਾ ਹੈ। ਕਈਆਂ ਦੇ ਕਿੱਦਾਂ ਨਿਕਲਦੇ ਨੇ, ਕਈਆਂ ਦੇ ਨੱਕ ਥਾਣੀ, ਕਈਆਂ ਦੇ ਮੂੰਹ ਥਾਣੀ, ਵੱਖ ਵੱਖ ਸਵਾਸ ਹਵਾਰਾ ਹੀ ਨਿਕਲਦੇ ਨੇ। ਸਰੀਰ ਦੀ ਕਿਰਿਆ ਕਈਆਂ ਦੀ ਹੋ ਜਾਂਦੀ ਹੈ ਸਵਾਸ ਨਿਕਲਦਿਆਂ ਹੋਇਆਂ, ਵਸਤਰ ਚੇਂਜ ਕਰਨੇ ਪੈਂਦੇ ਨੇ। ਭਾਈ ਮੁਗਲੂ ਜੀ ਨੇ ਕਿਹਾ ਵੀ ਜਦੋਂ ਮੇਰੇ ਸਵਾਸ ਨਿਕਲਦੇ ਹੋ ਨਾ, ਉਦੋਂ ਮੇਰਾ ਜਿਹੜਾ ਸਿਰ ਹੈ ਉਹ ਤੁਹਾਡੀ ਗੋਦ ਵਿੱਚ ਹੋਵੇ। ਆਖੋ ਸਤਨਾਮ ਸ਼੍ਰੀ, ਕਿਆ ਬਾਤ ਹੈ, ਉਦੋਂ ਮੇਰਾ ਸਿਰ ਜਿਹੜਾ ਨਾ ਤੁਹਾਡੀ ਗੋਦ ਵਿੱਚ ਹੋਵੇ, ਤੇ ਅੱਖਾਂ ਮੇਰੀਆਂ ਖੁੱਲੀਆਂ ਹੋਣ, ਤੇ ਜਿਹੜੇ ਮੈਂ ਤੁਹਾਡੇ ਅੰਦਰ ਦਰਸ਼ਨ ਕਰ ਰਿਹਾ ਨਾ, ਮੇਰੇ ਅੰਦਰੋਂ ਵੀ ਤੁਹਾਡੀ ਜੋਤ ਜਗਮਗ ਜਗਮਗ ਕਰਦੀ ਹੈ। ਜਿਵੇਂ ਤੁਸੀਂ ਹੁਣੇ ਬਚਨ ਸੁਣਿਆ ਸੀ ਨਾ ਪਹਿਲੇ ਕਥਾ ਵਿੱਚ ਭਾਈ ਮਹਿੰਗੇ ਦੀ, ਉਹਦੇ ਵੀ ਬ੍ਰਹਮ ਗਿਆਨ ਦੀ ਅਵਸਥਾ ਸੀ, ਜਿਹਨੇ ਕਿਹਾ ਸੀ ਮਹਾਰਾਜ ਨੇ ਸਾਰਿਆਂ ਨੂੰ ਸਿੱਕੀ ਬਖਸ਼ੇ, ਤੁਸੀਂ ਸੁਣੀ ਹੈ ਕਥਾ ਹੁਣੇ। ਉਸ ਵੇਲੇ ਭਾਈ ਮੁਗਲੂ ਜੀ ਨੇ ਕਿਹਾ ਅੱਖਾਂ ਮੇਰੀਆਂ ਖੁੱਲੀਆਂ ਹੋਣ ਤੇ ਛੇਵੇਂ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਕਰਦਾ ਹੋਵਾਂ, ਤੇ ਸਿਰ ਮੇਰਾ ਤੁਹਾਡੀ, ਬੋਲੋ ਰੱਜ ਕੇ ਬੋਲੋ ਭਾਈ ਕਿੱਥੇ ਹੋਵੇ, ਕਿਆ ਬਾਤ ਹੈ, ਬੱਚੇ ਦਾ ਸਿਰ ਕਿੱਥੇ ਹੁੰਦਾ ਜੇ, ਮਾਂ ਦੀ ਬਾਪ ਦੀ ਗੋਦ ਵਿੱਚ, ਸਿਰ ਮੇਰਾ ਤੁਹਾਡੀ ਗੋਦੀ ਵਿੱਚ ਹੋਵੇ, ਅੱਖਾਂ ਮੇਰੀਆਂ ਖੁੱਲੀਆਂ ਹੋਣ ਤੇ ਨੇਤਰਾਂ ਨਾਲ ਤੁਹਾਡੇ ਦੀਦਾਰ ਕਰਦਾ ਹਾਂ। ਜਦੋਂ ਇਹ ਕਿਹਾ ਛੇਵੇਂ ਪਾਤਸ਼ਾਹ ਜੀ ਚੁੱਪ ਹੀ ਕਰ ਗਏ। ਆਖੋ ਸਤਨਾਮ ਸ਼੍ਰੀ, ਛੇਵੇਂ ਪਾਤਸ਼ਾਹ ਜੀ ਚੁੱਪ ਹੀ ਕਰ ਗਏ, ਬੋਲੇ ਕੁਝ ਨਾ। ਭਾਈ ਮੁਗਲੋ ਜੀ ਤੱਕਦਾ ਰਿਹਾ ਵੀ ਛੇਵਾਂ ਬਾਪੂ ਕੁਝ ਨਾ ਕੁਝ ਮੁਬਾਰਕ ਰਸਨਾ ਤੋਂ ਬੋਲੇਗਾ, ਮੇਰਾ ਬਾਪੂ ਬੋਲਿਆ ਹੀ ਕੁਝ ਨਾ, ਕੋਈ ਘੜੀਆਂ ਲੰਘ ਗਈਆਂ। ਭਾਈ ਮੁਗਲੂ ਜੀ ਨੇ ਉੱਦਮ ਕਰ ਲਿਆ, ਸੱਚੇ ਪਾਤਸ਼ਾਹ ਤੁਹਾਡਾ ਬੋਲ ਆਇਆ ਸੀ ਮੁਬਾਰਕ ਰਸਨਾ ਤਾਂ, ਜੋ ਮੰਗੋਗੇ ਸੋ ਦੇ ਦਿਆਂਗਾ। ਤੇ ਗਰੀਬ ਨਿਵਾਜ, ਜੇ ਮੈਂ ਮੰਗ ਲਿਆ ਤੇ ਤੁਸੀਂ ਚੁੱਪ ਹੀ ਕਰ ਗਏ ਹੋ, ਜੇ ਮੈਂ ਮੰਗ ਲਿਆ ਤਾਂ ਤੁਸੀਂ ਬੋਲੇ ਹੀ ਅੱਗੋਂ ਕੁਝ ਨਹੀਂ ਹੈ। ਮਹਾਰਾਜ ਕੀ ਮੇਰੇ ਮੰਗਣ ਚ ਕੋਈ ਗਲਤ ਹੈ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਨਾ ਭਾਈ ਮੁਗਲੂ, ਤੇਰੇ ਮੰਗਣ ਵਿੱਚ ਗਲਤੀ ਕੋਈ ਨਹੀਂ ਹੈ, ਤੂੰ ਮੰਗਿਆ ਤਾਂ ਬਿਲਕੁਲ ਠੀਕ ਹੈ, ਤੂੰ ਮੰਗਿਆ ਤਾਂ ਬਿਲਕੁਲ ਸਹੀ ਹੈ। ਫਿਰ ਮਹਾਰਾਜ ਚੁੱਪ ਤੁਸੀਂ ਕਿਉਂ ਕਰ ਗਏ, ਫਿਰ ਤੁਸੀਂ ਚੁੱਪ ਹੀ ਕਿਉਂ ਕਰ ਗਏ ਹੋ? ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਮੁਗਲੂ ਚੁੱਪ ਅਸੀਂ ਤਾਂ ਕੀਤਾ ਕਿਉਂਕਿ ਗੁਰੂ ਜਾਣੀ ਜਾਣਿਆ ਨਾ, ਘਟਾ ਘਟਾਂ ਦੀਆਂ ਜਾਣਨ ਵਾਲੇ ਨੇ, ਚੁੱਪ ਅਸੀਂ ਤਾਂ ਕੀਤਾ ਵੀ ਸਾਡੀ ਜਿਹੜੀ ਸੰਸਾਰਕ ਯਾਤਰਾ ਹੈ ਉਹ ਕੁਝ ਦਿਹਾੜਿਆਂ ਦੀ ਹੈ, ਅਸੀਂ ਆਪਣੀ ਜੋਤ ਆਪਣੇ ਪੋਤਰੇ ਦੇ ਵਿੱਚ ਸੁਭਾਏ ਮਾਣ ਕਰਕੇ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਇਹਨਾਂ ਦੇ ਵਿੱਚ ਜੋਤ ਆਪਣੀ ਪ੍ਰਵੇਸ਼ ਕਰਕੇ ਤੇ ਸਰੀਰਕ ਕਰਕੇ ਅਸੀਂ ਸੱਚਖੰਡ ਜਾ ਬਰਾਜਣਾ ਹੈ, ਤੇ ਤੁਹਾਡੇ ਅਜੇ ਸਵਾਸ ਬੜੇ ਲੰਬੇ ਰਹੇ ਨੇ, ਤੁਹਾਡੀ ਉਮਰ ਅਜੇ ਬਹੁਤ ਲੰਬੀ ਹੈ, ਤੁਹਾਡੇ ਸਵਾਸ ਜ਼ਿਆਦੇ ਨੇ, ਤੇ ਚੁੱਪ ਅਸੀਂ ਤਾਂ ਕਰ ਗਏ ਹਾਂ ਵੀ ਤੁਸੀਂ ਚੀਜ਼ ਬੜ ਮੁੱਲੀ ਮੰਗ ਲਈ ਹੈ, ਬੜ ਮੁੱਲੀ ਮੰਗ ਲਈ ਹੈ, ਜਿਹਦਾ ਮੁੱਲ ਹੀ ਕੋਈ ਨਹੀਂ ਹੈ, ਦਰਸ਼ਨ ਮੰਗੋ ਦੇਹ ਪਿਆਰੇ। ਅਸੀਂ ਚੁੱਪ ਤਾਂ ਇਹ ਕਰ ਗਏ, ਜਿਵੇਂ ਬੰਦਾ ਕੋਈ ਕੰਮ ਕਰਨਾ ਹੋਵੇ ਤੇ ਉਹ ਨਾ ਹੁੰਦਾ ਤੇ ਫਿਰ ਚੁੱਪ ਕਰ ਜਾਂਦਾ ਨਾ, ਚੁੱਪ ਅਸੀਂ ਤਾਂ ਕਰ ਗਏ ਹਾਂ
1: ਵੀ ਤੁਸੀਂ ਦਰਸ਼ਨ ਮੰਗੇ ਨੇ ਤੇ ਅਸੀਂ ਕਿਹਾ ਵੀ ਆ ਜੋ ਮੰਗੋਗੇ ਸੋ ਦੇ ਦਿਆਂਗੇ, ਤੇ ਅਸੀਂ ਸੋਚਦੇ ਹਾਂ ਵੀ ਹੁਣ ਦਰਸ਼ਨ ਤੁਹਾਨੂੰ ਕਿਵੇਂ ਦੇਣੇ ਆ। ਆਖੋ ਸਤਨਾਮ ਸ਼੍ਰੀ ਵਿਚਕਾਰ ਜੀ ਬਾਤ ਬਣ ਗਈ ਨਾ ਵੀ ਤੁਹਾਨੂੰ ਦਰਸ਼ਨ ਦੇਣੇ ਕਿਵੇਂ ਆ, ਤੇ ਗੁਰੂ ਜੋ ਕਹਿੰਦਾ ਹੈ ਸੋ ਪੂਰਾ ਕਹਿੰਦਾ ਹੈ, ਗੁਰੂ ਅਧੂਰੇ ਬੋਲ ਥੋੜੀ ਕਹਿੰਦਾ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਗੁਰੂ ਤਾਂ ਪੂਰਾ ਬੋਲਦਾ ਹੈ ਸਾਹਿਬ। ਸੱਚੇ ਪਾਤਸ਼ਾਹ ਕਿਰਪਾਲੂ ਜੀ ਫਿਰ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਹਾਂ ਮੁਗਲੋ ਦਰਸ਼ਨ ਤਾਂ ਤੈਨੂੰ ਜ਼ਰੂਰ ਦਿਆਂਗੇ, ਪਰ ਦਿਆਂਗੇ ਤੈਨੂੰ ਨਾਵੀਂ ਜੋਤ ਵਿੱਚ। ਆਖੋ ਸਤਨਾਮ ਸ਼੍ਰੀ। ਗੁਰੂ ਪੂਰਾ ਹੈ ਨਾ, ਗੁਰੂ ਅਧੂਰਾ ਨਹੀਂ ਹੈ, ਗੁਰੂ ਪੂਰਾ ਹੈ। ਗੁਰੂ ਸਵਾਰੀ ਸੰਗਤ ਜੀ ਭਾਈ ਮੁਗਲੋ ਜੀ ਸਤਿਗੁਰਾਂ ਤੋਂ ਖੁਸ਼ੀਆਂ ਲੈ ਕੇ ਤੇ ਆਪਣੇ ਗੰਡੂ ਨਗਰ ਆ ਗਿਆ। ਗੁਰੂ ਗੁਰੂ ਗੁਰੂ ਗੁਰੂ ਨੂੰ ਜਪਦਾ ਹੈ, ਗੁਰੂ ਗੁਰੂ ਨੂੰ ਜਪਦਾ ਹੈ। ਵੇਖੋ ਗੁਰੂ ਹਰਗੋਬਿੰਦ ਮਹਾਰਾਜ ਸਰੀਰਕ ਕਰਕੇ ਸੱਚਖੰਡ ਜਾ ਬਰਾਜੇ, ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਇਸ ਕਲਯੁਗੀ ਜੀਵਾਂ ਨੂੰ ਤਾਰ ਕੇ ਸੱਤਵੀਂ ਜੋਤ, ਜੋਤ ਆਪਣੇ ਸੁਪੁੱਤਰ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਵਿੱਚ ਸੁਭਾਇਮਾਨ ਕਰਕੇ ਜੋਤੀ ਜੋਤ ਸਮਾ ਗਏ, ਤਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਇਹ ਮੁਬਾਰਕ ਰਸਨਾ ਤੋਂ ਬੋਲ ਕਹੀ ਕੇ, ਬਾਬਾ ਬਸੇ ਬਕਾਲੇ ਇਹਨਾਂ ਬੋਲ ਕਹੀ ਕੇ ਆਪਣਾ ਦਾਦਾ ਗੁਰੂ ਵੱਲ ਇਸ਼ਾਰਾ ਕੀਤਾ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਗੁਰਦੱਤਾ ਜੀ ਦੇ ਸਕੇ ਭਰਾ ਨੇ ਤੇ ਗੁਰੂ ਹਰਕ੍ਰਿਸ਼ਨ ਜੀ ਦੇ ਦਾਦਾ ਜੀ ਲੱਗਦੇ ਨੇ ਬਾਬਾ ਗੁਰਦੱਤਾ, ਤੇ ਦਾਦੇ ਦਾ ਭਰਾ ਕੀ ਹੁੰਦਾ, ਤੇ ਉਹ ਵੀ ਤੇ ਦਾਦਾ ਹੀ ਹੁੰਦਾ ਹੈ, ਬਾਬਾ ਉਹਨੂੰ ਬਾਬਾ ਹੀ ਕਿਹਾ ਜਾਂਦਾ ਹੈ। ਬਾਬਾ ਗੁਰੂ ਤੇਗ ਬਹਾਦਰ ਜੀ ਉਹ ਬਕਾਲੇ ਵੱਸਦੇ ਨੇ, ਗੁਰੂ ਉਹ ਹੈ। ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਸਿੰਘਾਸਨ ਤੇ ਬੈਠ ਗਏ, ਅੰਮ੍ਰਿਤਸਰ ਆਏ ਨੇ, ਮਸੰਦਾ ਨੇ ਆਉਣ ਨਹੀਂ ਦਿੱਤਾ, ਵੇਰ ਕੇ ਜਾ ਕੇ ਬੈਠੇ ਨੇ, ਫਿਰ ਗੁਰੂ ਕਾ ਚੱਕ ਨਾਨਕੀ ਚੱਕ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਨੂੰ ਮਹਾਰਾਜ ਨੇ ਵਸਾਇਆ ਹੈ, ਤੇ ਜਿਸ ਵੇਲੇ ਮਹਾਰਾਜ ਨੇ ਫਿਰ ਤੀਰਥ ਯਾਤਰਾ ਆਰੰਭ ਕੀਤੀ ਹੈ ਨਾ, ਦੇਖੋ ਕਿੰਨਾ ਸਮਾਂ ਲੰਘ ਗਿਆ। ਉਨੀ ਉਮਰ ਭਾਈ ਮੁਗਲੋ ਦੀ ਸੀ, ਤੇ ਜਦੋਂ ਮਹਾਰਾਜ ਕੁਰਸ਼ੇਤਰ ਆਏ ਨੇ ਤੇ ਭਾਈ ਮੁਗਲੋ ਨੂੰ ਪਤਾ ਲੱਗ ਗਿਆ ਵੀ ਮੇਰੇ ਸਵਾਸ ਅੰਤਲੇ ਨੇ। ਬ੍ਰਹਮ ਗਿਆਨ ਵਿੱਚ ਪਤਾ ਲੱਗਦਾ ਹੈ, ਭਾਈ ਤਾਰੂ ਸਿੰਘ ਨੂੰ ਪਤਾ ਸੀ ਵੀ ਮੈਂ ਜੁੱਤੀ ਨਾਲ ਦੀ ਨੋਕ ਨਾਲ 21 ਦਿਨ ਇਹਨੂੰ ਲਾ ਕੇ ਖੜਨਾ ਹੈ, ਉਹਨੂੰ ਪਤਾ ਸੀ ਮੇਰੇ ਸਵਾਸ ਕਿੰਨੇ ਬਾਕੀ ਨੇ। ਬ੍ਰਹਮ ਗਿਆਨ ਨੂੰ ਸਭ ਕੁਝ ਪਤਾ ਹੁੰਦਾ ਹੈ। ਹੁਣ ਅੰਤਲਾ ਸਮਾਂ ਆਇਆ ਹੈ ਤੇ ਕਹਿੰਦਾ, ਗੁਰੂ ਤੇਰੇ ਨਾਲ ਮੇਰਾ ਬਚਨ ਸੀ ਵੀ ਮੇਰਾ ਸਿਰ ਤੁਹਾਡੀ ਗੋਦ ਵਿੱਚ ਹੋਵੇ, ਗੁਰੂ ਦਾ ਬਚਨ ਜੁਗੋ ਜੁਗ ਅਟਲ ਹੈ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਇਕੱਲੇ ਘੋੜੇ ਤੇ ਸਵਾਰ ਹੋਏ, ਘੋੜੇ ਦੇ ਪੌੜ ਠਮਕ ਠਮਕ ਕਰਦੇ ਹੋਏ ਭਾਈ ਮੁਗਲੂ ਦੇ ਦਰਵਾਜ਼ੇ ਤੇ ਜਾ ਕੇ ਕੁੰਡਾ ਖੜਕਾਇਆ, ਅੰਦਰ ਪ੍ਰਵੇਸ਼ ਕੀਤਾ। ਭਾਈ ਮੁਗਲੂ ਦਾ ਸੀਸ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੋਦ ਵਿੱਚ ਰੱਖ ਲਿਆ ਤੇ ਬਚਨ ਕੀਤਾ, ਜਿਸ ਗੁਰੂ ਨੂੰ ਯਾਦ ਕਰਦਾ ਸੀ ਉਹ ਗੁਰੂ ਹਾਜ਼ਰ ਹੈ। ਆਖੋ ਸਤਨਾਮ ਸ਼੍ਰੀ, ਸਤਨਾਮ ਸ਼੍ਰੀ। ਗੁਰੂ ਹਾਜ਼ਰ ਹੈ ਤੇ ਜਿਹੜੇ ਰੂਪ ਵਿੱਚ ਮੁਗਲੋ ਜੀ ਅੰਦਰੋਂ ਗੁਰੂ ਦੇ ਦੀਦਾਰ ਕਰ ਰਹੇ ਸੀ, ਉਹੀ ਰੂਪ ਦੇ ਵਿੱਚ ਬਾਹਰੋਂ ਦੀਦਾਰ ਹੋ ਗਏ ਤੇ ਸਵਾਸਾਂ ਨੂੰ ਆਗਿਆ ਦਿੱਤੀ, ਸੱਚ ਖੰਡ ਦੇ ਵਿੱਚ ਬਿਰਾਜਮਾਨ ਹੋ ਗਿਆ। ਇਹ ਹੈ ਦਰਸ਼ਨਾਂ ਦੀ ਮਹਿਮਾ। ਇੱਕ ਸ਼ਬਦ ਆਉਂਦਾ ਹੈ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਵਿੱਚ, ਅੰਮ੍ਰਿਤ ਬੋਲ ਨੇ, ਡਿੱਠੇ ਮੁਕਤ ਨਾ ਹੋ ਬਈ ਜਿਚਰ ਗੁਰ ਸ਼ਬਦ ਨਾ ਕਰੇ ਵਿਚਾਰ। ਬਾਣੀ ਜੁਗੋ ਜੁਗ ਅਟਲ ਹੈ, ਬਾਣੀ ਜੁਗੋ ਜੁਗ ਅਟਲ ਹੈ। ਹੁਣ ਇੱਥੇ ਸ਼ਬਦ ਦੀ ਵਿਚਾਰ ਕਰਦੇ ਨੇ ਵੀ ਡਿੱਠੇ, ਤੇ ਜਦੋਂ ਤੁਸੀਂ ਇਹ ਬੋਲ ਕਹੋਗੇ ਤੇ ਫਿਰ ਤੁਹਾਨੂੰ ਇਹ ਵੀ ਬੋਲਤਾ ਪੜ੍ਹਨਾ ਹੀ ਪੈਣਾ ਨਾ, ਹੋਵੈ ਸਿਵਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀ ਹੈ ਤੁਧ ਡਿੱਠੇ ਸੱਚੇ। ਹੁਣ ਇੱਥੇ ਡਿੱਠਿਆਂ ਦੀ ਗੱਲ ਕਰਦੀ, ਦਰਸ਼ਨਾਂ ਦੀ ਗੱਲ ਕਰਦੀ, ਉੱਥੇ ਕਹਿੰਦੇ ਡਿੱਠੇ। ਇੱਥੇ ਗਰੀਬ ਨਿਵਾਜ ਨੇ ਸਿੱਖ ਦੇ ਅੰਦਰੋਂ ਹੰਗਤਾ ਮਮਤਾ ਕੱਢੀ ਹੈ ਵੀ ਤੂੰ ਗੁਰੂ ਦੇ ਦਰਸ਼ਨ ਦੀਦਾਰ ਕਰਕੇ ਤੇ ਪਹਿਲੀ ਕਲਾਸ ਵਿੱਚ ਨਹੀਂ ਰਹਿਣਾ, ਅਗਲੀ ਕਲਾਸ ਵਿੱਚ ਜਾਣਾ ਹੈ। ਹੁਣ ਸ਼ਬਦ ਦੀ ਵਿਚਾਰ ਕਰਕੇ ਤੇ ਗਿਆਨ ਲੈ ਕੇ ਤੇ ਗੁਰੂ ਜਪਣਾ ਹੈ, ਉੱਥੇ ਤਾਂ ਇਹ ਬੋਲ ਕਹੇ ਨੇ। ਦੂਸਰੇ ਪਾਸੇ ਮਹਾਰਾਜ ਨੇ ਕਿਹਾ ਦਰਸ਼ਨ ਦੀਦਾਰ ਕਰਨੇ ਬੜੇ ਜ਼ਰੂਰੀ ਨੇ। ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਸੰਸਾਰ ਦੇ ਬਹੁ ਗਿਣਤੀ ਦੇ ਲੋਕ ਬਾਹਰਲੇ ਰੰਗਾਂ ਰੰਗਾਂ ਦੇ ਤਮਾਸ਼ੇ ਤਾਂ ਅੱਖੀਆਂ ਨਾਲ ਵੇਖੇ ਨੇ, ਪਰ ਗੁਰੂ ਦੇ ਦਰਸ਼ਨਾਂ ਦੀ ਮਹਿਮਾ ਨੂੰ ਨਹੀਂ ਜਾਣਿਆ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਇਹਨੂੰ ਨਹੀਂ ਜਾਣਿਆ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ, ਇਹਨੂੰ ਨਹੀਂ ਜਾਣਿਆ। ਅਗਲਾ ਬੋਲ ਹੈ, ਸੁਣ ਸੁਣ ਸ਼ਬਦ ਮਹਾਤਮ ਨਾ ਜਾਣਿਓ ਹੈ। ਬਾਹਰਲੀਆਂ ਗੱਲਾਂ ਤਾਂ ਬਹੁਤ ਸੁਣੀਆਂ, ਗੱਪ ਗਪੌੜੇ ਤਾਂ ਬਹੁਤ ਸੁਣੇ, ਕੁਝ ਰਸਨਾ ਤੋਂ ਕਹੇ ਵੀ, ਕੁਝ ਸੁਣੇ ਵੀ, ਉਹਨਾਂ ਗੱਲਾਂ ਨੂੰ ਤੇ ਚੇਤੇ ਵਿੱਚ ਰੱਖਿਆ ਵੀ ਫਲਾਣੇ ਬੰਦੇ ਨੇ ਫਲਾਣੇ ਦਿਨ ਮੇਰੇ ਨਾਲ ਆਹ ਗੱਲ ਕੀਤੀ ਸੀ, ਬਚਪਨ ਵਿੱਚ ਮੇਰੇ ਨਾਲ ਆਹ ਕੁਝ ਹੋਇਆ ਸੀ। ਉਹ ਗੱਲਾਂ ਤਾਂ ਸੁਰਤ ਵਿੱਚ ਯਾਦ ਰੱਖੀਆਂ ਨੇ, ਬਚਪਨ ਦੀਆਂ ਗੱਲਾਂ ਸੁਰਤ ਵਿੱਚ ਯਾਦ ਨੇ। ਪਰ ਭਾਈ ਸਾਹਿਬ ਜੀ ਕਹਿੰਦੇ ਗੁਰੂ ਦਾ ਸ਼ਬਦ ਰੋਜ਼ਾਨਾ ਹੀ ਸੁਣਦਾ, ਵੀ ਸ਼ਬਦ ਜਪਣਾ ਚਾਹੀਦਾ ਹੈ, ਪਰ ਸ਼ਬਦ ਸੁਣ ਕੇ ਉਹਦੇ ਮਹਾਤਮ ਨੂੰ ਨਹੀਂ ਜਾਣਦਾ। ਵੀ ਮੈਂ ਚੇਤਾ ਰੱਖਾਂ ਵੀ ਗੁਰੂ ਗੁਰੂ ਕਵਾਂ, ਮੈਂ ਹਰ ਵੇਲੇ ਜਪਦਾ ਰਵਾਂ, ਇਹਦਾ ਬਾਹਰ ਨਿਕਲੇ ਤੇ ਚੇਤਾ ਹੀ ਭੁੱਲ ਜਾਣਾ, ਯਾਦ ਹੀ ਭੁੱਲ ਜਾਣੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸੁਣ ਕੇ ਉਹਨੂੰ ਚੇਤਾ ਰੱਖਿਆ ਕਰ, ਚੇਤੇ ਵਿੱਚ ਉਹਦੇ ਜਾਪ ਨੂੰ ਜਪਿਆ ਕਰ। ਗਾਏ ਗਾਏ ਗਮਤਾ ਗੁਣ ਗਣ ਗੁਣ ਨਿਧਾਨ, ਕਹਿੰਦੇ ਬਹੁਤ ਗੱਲਾਂ ਕੀਤੀਆਂ ਨੇ, ਬਹੁਤ ਗੱਲਾਂ ਕੀਤੀਆਂ ਨੇ, ਪਰ ਗੁਣ ਨਿਧਾਨ ਦੇ ਖਜ਼ਾਨੇ ਨੂੰ ਨਹੀਂ ਜਾਣਿਆ। ਹੱਸ ਹੱਸ ਪ੍ਰੇਮ ਕੋ ਨਾ ਪ੍ਰਤਾਪ ਪਛਾਣਿਓ ਹੈ। ਹੱਸ ਹੱਸ ਕੇ ਬਾਹਰਲੀਆਂ ਪ੍ਰੀਤੀਆਂ ਬਾਹਰਲੇ ਪ੍ਰੇਮ ਜਿਹੜੇ ਸੀ ਉਹ ਤਾਂ ਨਿਭਾਉਣ ਦਾ ਯਤਨ ਕੀਤਾ, ਪਰ ਗੁਰੂ ਦੇ ਪ੍ਰੇਮ ਨੂੰ ਨਹੀਂ ਪਛਾਣਿਆ, ਗੁਰੂ ਦੀ ਪ੍ਰੀਤੀ ਨੂੰ ਨਹੀਂ ਜਾਣਿਆ। ਪ੍ਰੀਤੀ ਤਾਂ ਸਿੱਖ ਦੀ ਇੱਦਾਂ ਹੋਣੀ ਚਾਹੀਦੀ ਸੀ। ਸਵੇਰੇ ਬੋਲ ਮੈਂ ਆਪ ਜੀ ਨਾਲ ਸਾਂਝੇ ਕੀਤੇ ਸੀ, ਜਰਾ ਸੰਸਾਰ ਵੱਲੇ ਨਿਗਾਹ ਮਾਰੀਏ ਤਾਂ ਮਹਾਰਾਜ ਕਹਿੰਦੇ ਨੇ ਬਾਰ ਵਿਡਾਨੜ ਹੁੰਮਸ ਧੁੰਮਸ ਕੂਕਾ ਪਈਆ ਰਾਹੀ ਤੋ ਸਹਿ ਸੇਤੀ ਲੱਗੜੀ ਡੋਰੀ ਨਾਨਕ ਅਣਦ ਸੇਤੀ ਬੰਨ ਗਾਹੀ। ਬੰਨ ਨਾਮ ਹੈ ਜੰਗਲ ਦਾ, ਇਹ ਸੰਸਾਰ ਇੱਕ ਪਰਾਈ ਜੂਹ ਹੈ ਤੇ ਪਰਾਈ ਜੂਹ ਵਿੱਚ ਚਲੇ ਜਾਈਏ ਤੇ ਪਰਾਏ ਜਦ ਸਦਾ ਉੱਥੇ ਰਹਿ ਨਹੀਂ ਦਿੰਦੇ, ਉਹ ਕਹਿੰਦੇ ਆਪਣੀ ਜੂਹ ਵਿੱਚ ਜਾ। ਆਪਾਂ ਬਦਲਦੇ ਸਾਂ ਨਾ, ਕਹਿੰਦੇ ਜੀ ਦੂਜੀ ਜੂਹ ਵਿੱਚ ਆ ਗਿਆ, ਕਿਹਾ ਜਾਂਦਾ ਸੀ ਨਾ ਪੰਜਾਬੀ ਦੀ ਬੋਲੀ ਹੈ। ਇਹ ਸੰਸਾਰ ਇੱਕ ਪਰਾਈ ਜੂਹ ਹੈ, ਇੱਥੇ ਸਾਨੂੰ ਰਹਿ ਨਹੀਂ ਦੇਣਾ, ਸਾਨੂੰ ਵਾਪਸ ਨਿਰੰਕਾਰ ਦੀ ਜੂਹ ਵਿੱਚ, ਜਿਹਨੂੰ ਆਪਣੀ ਜੂਹ ਕਹਿੰਦੇ ਹੋ, ਉਸ ਜੂਹ ਵਿੱਚ ਜਾਣਾ ਪੈਣਾ ਹੈ। ਤਾਂ ਸਾਹਿਬ ਜੀ ਕਿਰਪਾ ਕਰਦੇ ਨੇ, ਉਹ ਕਿਵੇਂ ਜਾਇਆ ਜਾਵੇਗਾ? ਸੰਸਾਰ ਵਿੱਚ ਕੂਕਾਂ ਪੈ ਰਹੀਆਂ ਨੇ, ਇਹ ਪਰਾਈ ਜੂਹ ਹੈ, ਤ੍ਰਿਸ਼ਨਾ ਦੀ ਅੱਗ ਬਲਦੀ, ਚੀਕ ਚਕਾੜਾ ਪੈ ਰਿਹਾ ਹੈ। ਤਾਂ ਮਹਾਰਾਜ ਕਹਿੰਦੇ ਉਹਦੇ ਨਾਲ ਪ੍ਰੀਤੀ ਪਾਲ, ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰ ਲਏਗਾ, ਅਣਦ ਸੇਤੀ ਬਨ ਗਾਹੀ, ਤੇ ਬੜੇ ਆਨੰਦ ਨਾਲ ਬੜੇ ਸੁਖੈਨ ਢੰਗ ਦੇ ਨਾਲ ਇਹ ਸੰਸਾਰ ਜੰਗਲ ਨੂੰ ਪਾਰ ਕਰ ਜਾਏਗਾ। ਸ਼ਬਦ ਪੜ੍ਹਿਆ ਸੀ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਹਰ ਜਨ ਪ੍ਰੀਤ, ਹਰੀ ਦੇ ਪਿਆਰੇ ਦੀ ਪ੍ਰੀਤੀ ਕਿਹਦੇ ਨਾਲ ਹੈ? ਮੇਰੇ ਵਾਹਿਗੁਰੂ ਜੀ ਦੇ ਨਾਲ ਹੈ। ਤਾਂ ਮਹਾਰਾਜ ਕਹਿੰਦੇ ਨੇ ਹੱਸ ਹੱਸ ਪ੍ਰੇਮ ਕੋ, ਬੜਾ ਹੱਸਿਆ ਬੜਾ ਹੱਸਿਆ, ਪਰ ਉਹਦੇ ਪ੍ਰੇਮ ਦੇ ਪ੍ਰਤਾਪ ਨੂੰ ਨਹੀਂ ਜਾਣਿਆ। ਬਾਹਰਲੀਆਂ ਹਾਸਿਆਂ ਦੇ ਵਿੱਚ, ਬਾਹਰਲੇ ਪ੍ਰੇਮ ਦੇ ਵਿੱਚ ਤਾਂ ਸਮਾਂ ਲੰਘ ਗਿਆ।

ਰੱਬ ਨਾ ਕਰੇ ਕੋਈ ਐਸੀ ਬਿਪਤਾ ਬਣ ਜਾਵੇ ਤੇ ਬੰਦਾ ਸੋਗ ਦੇ ਵਿੱਚ ਰੋਂਦਾ ਹੈ, ਕਹਿੰਦਾ ਜੀ ਮੇਰੇ ਨਾਲ ਆਹ ਧੋਖਾ ਹੋ ਗਿਆ, ਆਹ ਕੁਝ ਹੋ ਗਿਆ, ਕਿਸੇ ਨਾਲ ਵਿਛੋੜਾ ਪੈ ਜਾਵੇ, ਕੋਈ ਐਸੀ ਬਾਤ ਬਣ ਜਾਵੇ, ਉਸ ਵਿਯੋਗ ਦੇ ਵਿੱਚ ਸੋਗ ਤਾਂ ਕਰਦਾ, ਰੋਂਦਾ ਵੀ ਜ਼ਰੂਰ ਹੈ, ਪਰ ਮਹਾਰਾਜ ਕਹਿੰਦੇ ਨੇ ਕਦੇ ਉਹਦੇ ਵਿਯੋਗ ਵਿੱਚ ਵੀ ਰੋਇਆ ਕਰ, ਕਦੇ ਉਹਦੇ ਵਿਛੋੜੇ ਵਿੱਚ ਵੀ ਤੇਰੇ ਅੱਖੀਆਂ ਚੋਂ ਪਾਣੀ ਜਾਇਆ ਜਾਵੇ। ਤੂੰ ਇਹ ਦੱਸ ਵੀ ਉਹਦੇ ਤੋਂ ਪਿਆਰਾ ਵੀ ਕੋਈ ਹੈ? ਬਾਕੀ ਤਾਂ ਸਾਰੇ ਜਿਹੜੇ ਨੇ ਉਹ ਰਾਸਵੰਤ ਨੇ, ਉਹਦੇ ਤੋਂ ਪਿਆਰਾ ਕਹਿਣ ਕੌਣ ਹੈ? ਜੇ ਕਵੇ ਪੁੱਤਰ ਮਾਇਆ ਧਨ, ਇਹਦੇ ਵਿੱਚ ਸੁੱਖ ਥੋੜੀ ਹੈ, ਪੁੱਤਰ ਕਲੱਤਰ ਲਛਮੀ ਮਾਇਆ, ਇਹਨਾਂ ਤੇ ਕਹੋ ਕਵਣੇ ਸੁੱਖ ਪੈ, ਦੱਸੋ ਕਿਹਨੂੰ ਸੁੱਖ ਮਿਲਿਆ ਇਹਦੇ ਤੋਂ? ਕਿਸੇ ਨੂੰ ਨਹੀਂ ਮਿਲਦਾ, ਸੁੱਖ ਤਾਂ ਮਿਲਦਾ ਹੈ ਗੁਰੂ ਦੇ ਸ਼ਬਦ ਵਿੱਚ, ਉਹ ਬਾਤ ਤੁਹਾਨੂੰ ਫਿਰ ਚੇਤੇ ਬੋਲ ਆ ਜਾਣੇ ਨੇ, ਸੁੱਖ ਤੇਰਾ ਦਿੱਤਾ ਲਈਏ, ਸੁੱਖ ਉਹਦਾ ਦਿੱਤਾ ਮਿਲਦਾ ਹੈ, ਵਰਨਾ ਆਪਣੇ ਤਾਕਤ ਜ਼ੋਰ ਨਾਲ ਨਹੀਂ ਮਿਲਦਾ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਰੋਏ ਰੋਏ ਬਿਰਹ, ਬਿਰਹਾ ਕੇ ਵਿਛੋੜਾ ਹੁੰਦਾ ਹੈ, ਬਾਹਰਲੇ ਵਿਛੋੜਿਆਂ ਕਰਕੇ ਤੇ ਰੋਂਦਾ ਹੈ, ਮਾਂ ਪੁੱਤਰ ਨੂੰ ਨਹੀਂ ਮਿਲਦੀ, ਵਿਛੋੜਾ ਪਿਆ ਤੇ ਰੋਂਦੀ ਹੈ, ਪੁੱਤਰ ਰੋਂਦਾ ਹੈ, ਮਾਂ ਬਾਪ ਜਿਹਦੇ ਨਾਲ ਬਹੁਤਾ ਸਾਡਾ ਸਨੇਹ ਹੋਵੇ ਉਹਨਾਂ ਦੇ ਵਿਛੋੜੇ ਕਰਕੇ ਆਪਾਂ ਰੋਂਦੇ ਹਾਂ। ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹ ਤੋਂ ਪਿਆਰੇ ਦਾ ਜਿਹੜਾ ਵਿਛੋੜਾ ਇਹਦੇ ਤੋਂ ਵੱਧ ਕੇ ਕੋਈ ਵੀ ਨਹੀਂ ਹੈ, ਉਹਨੂੰ ਯਾਦ ਕਰ ਤੇ ਉਹਦੇ ਵਿੱਚ ਵਿਰਾਗ ਆਵੇ, ਪਾਤਸ਼ਾਹ ਜੀ ਕਹਿੰਦੇ ਪ੍ਰਾਪਤੀ ਹੋਵੇਗੀ। ਮਨ ਗਹਿ ਗਹਿ ਮਨ ਮੁਗਧ ਨਾ ਮਾਨਿਓ ਹੈ, ਮਨ ਐਸਾ ਹੈ ਸੰਸਾਰ ਦੇ ਝਮੇਲਿਆਂ ਵਿੱਚ ਜਕੜਿਆ ਹੋਇਆ ਹੈ, ਮੁਗਧ ਮੂਰਖ ਹੈ, ਗੁਰੂ ਦੇ ਸ਼ਬਦ ਨਾਲ ਮੰਨਦਾ ਨਹੀਂ ਹੈ, ਗੁਰੂ ਦੇ ਸ਼ਬਦ ਨੂੰ ਸਮਝਦਾ ਨਹੀਂ ਹੈ, ਮਨ ਦੇ ਅੰਦਰ ਹੋਰ ਹੋਰ ਹੋਰ ਵਿਚਾਰ ਚੱਲਦੀ ਰਹਿੰਦੀ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉ ਕਹੇ ਕਬੀਰਾ, ਮਨਸਾ ਮਿਲਿਆ ਨਾ ਕੋਏ, ਇਹੋ ਮਨ ਸਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤੱਤ ਕੋ ਜੀਓ, ਇਹੋ ਮਨ ਲੈ ਜੋ ਉਨ ਮਨ ਰਹਿ, ਤੋ ਤੀਨ ਲੋਕ ਕੀ ਬਾਤੇ ਕਹੇ।

ਕਹਿੰਦੇ ਵੇਦ ਪੜ੍ਹੇ, ਧਾਰਮਿਕ ਗ੍ਰੰਥ ਪੜ੍ਹੇ, ਪੜ੍ਹਨੇ ਚਾਹੀਦੇ, ਬੜੇ ਜ਼ਰੂਰੀ ਨੇ। ਪਹਿਲਾਂ ਵੀ ਇਹ ਬਾਤ ਚੱਲੀ ਸੀ, ਉਹਨਾਂ ਚੋਂ ਗਿਆਨ ਵਾਲੀਆਂ ਗੱਲਾਂ ਪੜ੍ਹੀਆਂ, ਪਰ ਉਹ ਗਿਆਨ ਵਾਲੇ ਬੋਲ ਪੜ੍ਹ ਕੇ ਵਿਚਾਰ ਕੇ ਜਾਂ ਕਥਾ ਵਾਰਤਾ ਕਰਕੇ ਆਪਣਾ ਮਨ ਤਾਂ ਖੁਦ ਨਹੀਂ ਉਹਦੇ ਨਾਲ ਮੰਨਿਆ ਵੀ ਮੈਂ ਕੀ ਕਿਹਾ ਹੈ, ਕੀ ਕਹਿਣਾ ਕੀਤਾ ਹੈ। ਜਨਮ ਜੀਵਨ ਧ੍ਰਿਗ ਕਹਿੰਦੇ ਜਿਸ ਨੇ ਇਹਨਾਂ ਉੱਪਰਲੀਆਂ ਗੱਲਾਂ ਨੂੰ, ਬਚਨਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਨਹੀਂ ਕੀਤਾ ਤਾਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹਦਾ ਜਨਮ ਜੀਵਨ ਧ੍ਰਿਗ ਹੈ। ਬੇਮੁੱਖ ਬਿਹਾਨਿਓ ਸਮਝ ਲਓ ਗੁਰੂ ਤੋਂ ਬੇਮੁੱਖ ਹੈ। ਜਿਹਨੇ ਦਰਸ਼ਨਾਂ ਦੀ ਮਹਿਮਾ ਨਹੀਂ ਜਾਣੀ, ਜਿਹਨੇ ਸ਼ਬਦ ਨੂੰ ਚੇਤੇ ਨਹੀਂ ਰੱਖਿਆ, ਜਿਹਨੇ ਪਰਮਾਤਮਾ ਨਾਲ ਪ੍ਰੇਮ ਨਹੀਂ ਕੀਤਾ, ਜਿਹੜਾ ਉਹਦੇ ਵਿਛੋੜੇ ਵਿੱਚ ਵੈਰਾਗ ਵਿੱਚ ਨਹੀਂ ਆਇਆ, ਜਿਹਨੇ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਨਹੀਂ ਕੀਤਾ, ਵੇਦਾਂ ਗ੍ਰੰਥਾਂ ਨੂੰ ਪੜ੍ਹ ਕੇ ਗਿਆਨ ਲੈ ਕੇ ਗੁਰੂ ਸ਼ਬਦ ਨਾਲ ਨਹੀਂ ਜੁੜਿਆ, ਤਾਂ ਕਹਿੰਦੇ ਜਨਮ ਜੀਵਨ ਧ੍ਰਿਗ। ਜਨਮ ਤਾਂ ਮਿਲਿਆ ਹੈ ਪਰ ਧ੍ਰਿਗ ਹੈ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਪ੍ਰੀਤ ਕੁਟੰਬ ਸਹਿਤ ਸਿਉ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਹਾਥ ਨ ਆਵਾ, ਅਹਿਲਾ ਜਨਮ ਗਵਾਇਆ। ਸਤਿਗੁਰੂ ਜੀ ਰਹਿਮਤਾਂ ਕਰਨ, ਭੁੱਲਾਂ ਦੀਆਂ ਮਾਫੀਆਂ। ਇੱਕ ਮਿੰਟ ਦਾ ਸਮਾਂ ਬਾਕੀ ਜੇ ਪਿਆਰ ਵਿੱਚ ਆਖੋ ਤੇ ਫਤਿਹ ਬੁਲਾ ਦਿਆਂਗੇ।

ਆਪਾਂ ਟਾਈਮ ਤੋਂ ਉੱਪਰ ਨਹੀਂ ਜਾਣਾ, ਗੁਰੂ ਕੇ ਕੀਰਤਨੀ ਸਿੰਘ ਸਾਹਿਬਾਨ ਜੀ ਗੁਰੂ ਦਰਬਾਰ ਵਿੱਚ ਹਾਜ਼ਰ ਨੇ, ਔਰ ਅਗਲਾ ਪ੍ਰੋਗਰਾਮ ਸਿੰਘ ਸਾਹਿਬਾਨ ਜੀ ਜਿਵੇਂ ਆਪ ਜੀ ਨੂੰ ਦੱਸਦੇ ਨੇ ਆਪ ਜੀ ਸਰਵਣ ਕਰੋਗੇ। ਦਾਸ ਤੋਂ ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦੇ ਹਾਂ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭ ਸੰਗਤਾਂ ਨੂੰ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਗੁਰਮੇਲ ਸਿੰਘ ਜੀ ਟਾਂਟੋ ਵਾਲੇ ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਸਮਾਂ ਕੀਰਤਨ ਦਾ ਹੈ। ਭਾਈ ਗੁਰਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਆਪ ਸੰਗਤਾਂ ਨੇ ਭਰੀਆਂ ਨੇ, ਭਾਈ ਗੁਰਜੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾ ਰਹੇ ਨੇ। ਹੁਣ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਾਹਿਬ ਸਾਖੀਐ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਕੋਈ ਵੀ ਕਾਰਜ ਸਿੱਖ ਨੇ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ, ਗੁਰੂ ਸਾਹਿਬ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਐਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੈ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਹਉਮੈ ਰੋਗ ਨਾਨਕ ਸਤਿਗੁਰੂ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹੋ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹੋ ਸਤਨਾਮ ਵਾਹਿਗੁਰੂ ਸਾਹਿਬ ਜੀ।

ਸੁਣੀਐ ਕਿਆ ਵੇਦ ਪੁਰਾਨਾ ਸੁਣੀਐ ਪੁੜੈ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਾਵਾਰਾ ਕਿਆ ਸੋਚ ਹੈ ਬਾਰੰਗ ਬਾਰਾ ਰਹਾਉ ਅੰਧਿਆਰੇ ਦੀਪਕ ਚਹੀਐ ਇੱਕ ਬਸਤ ਅਗੋਚਰ ਲਹੀਐ ਬਸਤ ਅਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੈ ਲੋਗ ਨਾ ਭਤੀਜੈ ਨਾ ਭਤੀਜੈ ਤਉ ਕਿਆ ਕੀਜੈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਗ ਨਾ ਭਤੀਜੈ ਨਾ ਭਤੀਜੈ ਤਉ ਕਿਆ ਕੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਦੀ ਆਰੰਭਤਾ ਦੀ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ। ਹੁਣ ਰਾਗੀ ਸਿੰਘ ਪੱਲੇ ਦਾ ਸ਼ਬਦ ਪੜਨਗੇ। ਬੇਨਤੀ ਹੈ ਬੇਟੀ ਦੇ ਪਰਿਵਾਰ ਨੂੰ, ਉਹ ਬੇਟੀ ਨੂੰ ਬੇਟੇ ਦਾ ਪੱਲਾ ਪਕੜਾਉਣ, ਉਸ ਤੋਂ ਬਾਅਦ ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ।

ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਏ। ਸੋ ਬੇਨਤੀ ਹੈ ਲੜਕੇ ਲੜਕੀ ਨੂੰ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਏ, ਜਦੋਂ ਤੁਸੀਂ ਬੈਠਣਾ ਉਦੋਂ ਵੀ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਨਾਲ ਸੱਚੇ ਪਾਤਸ਼ਾਹ ਨੂੰ ਤੁਸੀਂ ਪਰਿਕਰਮਾ ਕਰਨੀਆਂ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਰਾਗੀ ਸਿੰਘ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਬੜੇ ਪਿਆਰ ਦੇ ਨਾਲ ਹੁਣ ਲਾਵਾਂ ਦਾ ਪਾਠ ਸਰਵਣ ਕਰੀਏ ਜੀ।

ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਜਨ ਨਾਨਕ ਦੂਜੀ ਲਾਭ ਚਲਾਈ

ਆਵ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੈ ਹਰ ਹਰ ਹਰ ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ ਜਨ ਨਾਨਕ ਬੋਲੈ ਤੀਜੀ ਲਾਵੈ ਹਰ ਉਪਜੈ ਮਨ ਬੈ ਰਾਗ ਜੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂਠਾ ਗੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੁਖ, ਕੋਈ ਨਾ ਜਾਣੀ ਤੁਮਰਾ, ਉੱਚੇ ਤੇ ਉੱਚਾ ਪਗ, ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ ਸਦਾ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰਾਏ, ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਚੰਨਹਾ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ, ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ ਜੁਗੋ ਜੋਗਾ ਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ੁਭ ਆਨੰਦ ਕਾ ਲੜਕਾ ਭਾਈ ਰਾਜਵਿੰਦਰ ਸਿੰਘ, ਪਿਤਾ ਸਰਦਾਰ ਮੇਹਰ ਸਿੰਘ ਅਤੇ ਮਾਤਾ ਗੁਰਮੀਤ ਕੌਰ, ਲੜਕੀ ਬੀਬਾ ਕਵਲਜੀਤ ਕੌਰ, ਸਪੁੱਤਰੀ ਸਰਦਾਰ ਬਲਜੀਤ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਦਾਤਾ ਜੀ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਾਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ ਜੀ, ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣਾ ਜੀ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਅੰਗੀਕਾਰ ਕਰਾਏ, ਲੋਕ ਪਰਲੋਕ ਸੇਵਕਾਂ ਦੇ ਪਰਦੇ ਢੱਕਣੇ, ਸੇਵਕਾਂ ਦੀਆਂ ਸੇਵਾਵਾਂ ਦਰਪਣਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ ਜੀ। ਆਪ ਜੀ ਦੇ ਹਜ਼ੂਰ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਅਤੇ ਸੁਪਾਕ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਿਹਾਜ਼ ਹੈ, ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹੰਬਰੀ ਰਛਿਆ ਕਰਹੀ, ਸੋ ਹੰਬਰੀ ਰਛਿਆ ਕਰਹੀ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਤੂੰ ਚਾਹੋ ਸੱਜਣ ਮੈਂਡਿਆ ਡੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਸੁਕਾਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ, ਤੁਧ ਡਿੱਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵੇਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ

सिमर स्वामी सतगुर अपना कारज सफल हमारे हर हर चरण हृदय उरतारे।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੇ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਨੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ, ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਪਰਿਵਾਰਾਂ ਨੂੰ ਬਹੁਤ ਵਧਾਈਆਂ ਹੋਣ, ਦੋਨਾਂ ਪਰਿਵਾਰਾਂ ਦੀ ਸ਼ਰਧਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ। ਸਾਡਾ ਵਿਸ਼ਵਾਸ, ਸਾਡੀ ਭਾਵਨਾ ਗੁਰੂ ਸਾਹਿਬ ਦੇ ਚਰਨਾਂ 'ਤੇ ਹੋਵੇ। ਸੋ ਹੁਣ ਗੁਰੂ ਘਰ ਦਾ ਢਾਡੀ ਜੱਥਾ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਪਾਸੋਂ ਇੱਕ ਕਵਿਤਾ ਵਿਆਹ ਦੇ ਸੰਬੰਧ ਵਿੱਚ ਸਰਵਣ ਕਰੀਏ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ। ਪਰਮ ਸਨਮਾਨਯੋਗ ਸਤਿਗੁਰਾਂ ਦੇ ਸੋਹਣੇ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਕਿ ਅੱਜ ਦੋ ਪਰਿਵਾਰ, ਸਰਦਾਰ ਮੇਹਰ ਸਿੰਘ ਜੀ ਤੇ ਸਰਦਾਰ ਬਲਜੀਤ ਸਿੰਘ ਜੀ, ਅੱਜ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਬੈਠ ਕੇ ਜਿੱਥੇ ਆਪਣੇ ਬੱਚਿਆਂ ਦੇ ਆਨੰਦ ਕਾਰਜ ਕੀਤੇ ਗੁਰਮਰਿਆਦਾ ਅਨੁਸਾਰ, ਔਰ ਉੱਥੇ ਆਪਸ ਵਿੱਚ ਸ਼ਹਿਨਸ਼ਾਹ ਦੇ ਚਰਨਾਂ ਵਿੱਚ ਪ੍ਰਣ ਕਰਦੇ ਆ, ਅਰਦਾਸ ਬੇਨਤੀ ਕਰਦੇ ਆ ਕਿ ਦਾਤਾ ਕਿਰਪਾ ਕਰਿਓ, ਇਹ ਕੁੜਮਾ ਚਾੜੀ ਰਹਿੰਦੀ ਦੁਨੀਆਂ ਤੱਕ ਬਣੀ ਰਹੇ, ਇਹੀ ਸਾਡੇ ਇਕੱਠ ਦਾ ਮਕਸਦ ਹੈ। ਬੜਾ ਖੁਸ਼ੀਆਂ ਭਰਿਆ ਮਾਹੌਲ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਸ ਬੱਚਿਆਂ ਦੇ ਉੱਤੇ ਰਹਿਮਤਾਂ ਵਰਤਾਉਣ, ਇਹਨਾਂ ਦਾ ਹਰ ਪਲ ਖੁਸ਼ੀਆਂ ਭਰਿਆ ਹੋਵੇ, ਐਸੀਆਂ ਅਰਦਾਸਾਂ ਕਰਨ ਵਾਸਤੇ ਆਪਾਂ ਆਏ ਹਾਂ। ਗੁਰੂ ਪਿਆਰਿਓ, ਢਾਡੀ ਜਥਾ ਇੱਕ ਕਿਵਤਾ ਤੁਹਾਡੇ ਨਾਲ ਬੋਲੇਗਾ। ਸਿਸਾ ਸਿੰਘ ਜੀ, ਬਹੁਤਾ ਤੁਹਾਡਾ ਵਕਤ ਨਹੀਂ ਲਵਾਂਗੇ। ਸਾਡੇ ਬੱਚੇ ਰਾਜਵਿੰਦਰ ਸਿੰਘ ਜੀ ਤੇ ਕਮਲਜੀਤ ਕੌਰ, ਮੈਂ ਧੀ ਦੀ ਵਡਿਆਈ ਕਰਦਾ। ਗੁਰੂ ਪਿਆਰਿਓ, ਮੈਂ ਇੱਦਾਂ ਦੇ ਵਿਆਹ ਬਹੁਤ ਘੱਟ ਦੇਖਦਾ ਜਿੱਥੇ ਬੱਚੇ ਇੰਨੀ ਸਾਦਗੀ ਵਿੱਚ, ਖਾਸ ਕਰਕੇ ਧੀਆਂ ਇੰਨੀ ਸਾਦਗੀ ਵਿੱਚ ਗੁਰੂ ਦਰਬਾਰ ਦੇ ਵਿੱਚ ਆਉਣ। ਮੈਂ ਤਾਰੀਫ ਕਰਦਾ ਇਸ ਬੱਚੀ ਦੀ ਕਿ ਧੀਏ, ਤੂੰ ਸਦਾ ਸੁਹਾਗਣ ਰਵੇਂ। ਜਦੋਂ ਸਾਡੀਆਂ ਨਾਨੀਆਂ ਦਾਦੀਆਂ ਦੇ ਪੈਰਾਂ ਦੇ ਉੱਤੇ ਬੀਬੀਆਂ ਸਾਡੀਆਂ ਹੱਥ ਰੱਖਦੀਆਂ ਹੁੰਦੀਆਂ ਸੀ ਨਾ, ਤੂੰ ਇੱਕ ਦੁਆ ਦਿੰਦੀਆਂ ਹੁੰਦੀਆਂ ਸੀ। ਅਸੀਂ ਹੁਣ, ਚਲੋ ਸਮੇਂ ਬਦਲ ਗਿਆ, ਹੁਣ ਨਹੀਂ ਕੋਈ ਪੈਰੀਂ ਹੱਥ ਲਾਉਂਦਾ, ਪਰ ਇਹ ਵੱਡਿਆਂ ਦਾ ਸਤਿਕਾਰ ਹੁੰਦਾ ਸੀ। ਕਹਿਣਾ, ਧੀਏ ਤੂੰ ਸਦਾ ਸੁਹਾਗਣ ਰਵੇਂ, ਤੇਰੇ ਸਿਰ ਦਾ ਸਾਈਂ ਸਦਾ ਤੇਰੇ ਸਿਰ ਦੇ ਉੱਤੇ ਰਵੇ, ਔਰ ਤੁਹਾਡਾ ਦੋਨਾਂ ਜੀਆਂ ਦਾ ਜਿਹੜਾ ਪਿਆਰ ਆ ਇਹ ਰਹਿੰਦੀ ਦੁਨੀਆਂ ਤੱਕ ਬਣਿਆ ਰਵੇ। ਏਦਾਂ ਦੀਆਂ ਦੁਆਵਾਂ ਸਾਡੀਆਂ ਨਾਨੀਆਂ ਦਾਦੀਆਂ ਦਿਆ ਕਰਦੀਆਂ ਸੀ। ਸੋ ਪਿਆਰਿਓ, ਇੱਕ ਕਿਵਤਾ ਬੋਲਦਿਆਂ, ਕਿਵਤਾ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਬੇਨਤੀ ਕਰ ਲਵਾਂ ਬੱਚਿਆਂ ਦੇ ਕੋਲ। ਮੈਂ ਬੇਨਤੀ ਕਰ ਚੁੱਕਾ ਕਿ ਏਦਾਂ ਦੇ ਸਾਦਗੀ ਵਾਲੇ ਵਿਆਹ ਤੁਹਾਨੂੰ ਬਹੁਤ ਘੱਟ ਮਿਲਣ ਦੇਖਣਗੇ, ਔਰ ਮੈਂ ਬੱਚੀ ਦੀ ਔਰ ਬੱਚੇ ਦੀ ਦੋਨਾਂ ਦੀ ਤਾਰੀਫ ਕਰਦਾ ਹਾਂ ਕਿ ਤੁਸੀਂ ਇਸ ਸਾਦਗੀ, ਦਰਅਸਲ ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਵੀ ਇਹ ਹੀ ਹੈ ਵੀ ਏਦਾਂ ਦੇ ਵਸਤਰ ਪਾ ਕੇ ਤੁਸੀਂ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਆਨੰਦ ਕਾਰਜ ਕਰਨੇ, ਪਰ ਕੌਣ ਮੰਨਦਾ ਅਕਾਲ ਤਖਤ ਨੂੰ, ਕੌਣ ਮੰਨਦਾ ਗੁਰਦੇਵ ਪਾਤਸ਼ਾਹ ਨੂੰ, ਕੌਣ ਮੰਨਦਾ ਹੈ? ਔਰ ਗੁਰੂ ਪਿਆਰਿਓ, ਸਿਰਫ ਆਪਣੇ ਹਉਮੈ ਨੂੰ ਪੱਠੇ ਪਾਉਣ ਵਾਸਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅੱਜ ਕੱਲ੍ਹ ਸਾਡੀਆਂ ਜੋੜੀਆਂ ਆਉਂਦੀਆਂ ਬਈ, ਇਹ ਕਿਤੇ ਕੋਈ ਕਹਿ ਨਾ ਦੇਵੇ ਬੱਲੇ ਬੱਲੇ ਜੀ ਇਹਨੇ ਲਹਿੰਗਾ ਬੜਾ ਸਸਤਾ ਪਾਇਆ ਸੀ। ਨਹੀਂ ਪਿਆਰਿਓ, ਜਦੋਂ ਜਿਸ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਅਸੀਂ ਪ੍ਰਵਾਨ ਹੋ ਗਏ ਨਾ, ਫਿਰ ਲੋਕਾਂ ਦੀਆਂ ਪਰਵਾਵਾਂ ਨਹੀਂ ਸਾਨੂੰ। ਹੁਣ ਇੱਕ ਸੁਹਾਗਣ ਦੂਜੀ ਸੁਹਾਗਣ ਨੂੰ ਪੁੱਛਦੀ ਹੈ, ਸੁਹਾਗਣ ਹੈ, ਦੋ ਭੈਣਾਂ ਨੇ, ਇੱਕ ਸੁਹਾਗਣ ਦੂਜੀ ਸੁਹਾਗੇ ਨੂੰ ਪੁੱਛਦੀ ਹੈ ਕਿ ਭੈਣੇ, ਮੈਂ ਦੇਖ ਰਹੀ ਹਾਂ ਤੂੰ ਬੜੀ ਖੁਸ਼ ਰਹਿੰਦੀ ਹੈ, ਤੇਰੀ ਖੁਸ਼ੀ ਦਾ ਕੀ ਕਾਰਨ ਹੈ? ਤੂੰ ਕਿਹੋ ਜਿਹਾ ਬੋਲ ਆਪਣੇ ਪਤੀ ਨਾਲ ਬੋਲਦੀ ਹੈ? ਤੂੰ ਕਿਹੋ ਜਿਹਾ ਸ਼ਬਦ ਬੋਲਦੀ ਹੈ? ਕਿਹੜੀ ਤੇਰੇ ਕੋਲ ਮਨੀ ਹੈ ਤੂੰ ਇੰਨੀ ਖੁਸ਼ ਰਹਿੰਦੀ ਹੈ, ਔਰ ਤੇਰਾ ਪਤੀ ਤੇਰੇ ਨਾਲ ਬੜਾ ਖੁਸ਼ ਰਹਿੰਦਾ? ਇਹ ਗੁਰੂ ਮਹਾਰਾਜ ਜੀ ਦੇ ਖਿਆਲ ਹੈ ਮੇਰੇ ਆਪਣੇ ਨਹੀਂ? ਕਵਣ ਸੋ ਅੱਖਰ, ਤੇਰੇ ਕੋਲ ਕਿਹੋ ਜਿਹਾ ਅੱਖਰ ਆ, ਕਿਹੋ ਜਿਹਾ ਸ਼ਬਦ ਬੋਲਦੀਆਂ ਤੂੰ? ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋ ਕਰੀ, ਜਿੱਤ ਵਸ ਆਵੇ ਕੰਤ। ਮੈਨੂੰ ਦੱਸ, ਮੈਂ ਕਿਹੋ ਜਿਹਾ ਵੇਸ ਬਣਾਵਾਂ ਕਿ ਮੇਰਾ ਪਤੀ ਪਰਮੇਸ਼ਰ ਮੇਰੇ ਵਸ ਦੇ ਵਿੱਚ ਆ ਜਾਵੇ? ਤੇ ਦੂਜੀ ਸੁਹਾਗਣ ਪਤਾ ਕੀ ਕਹਿੰਦੀ ਆ, ਕਹਿੰਦੀ ਨਿਮਣ ਸੋਏ ਅੱਖਰ। ਲੈ ਧੀਏ ਇਹ ਤੇਰੇ

ਜੇ ਕਿਤੇ ਉਹਦੇ ਉੱਤੇ ਗੌਰ ਕਰੀਏ ਨਾ ਤੇ ਗੁਰੂ ਪਿਆਰਿਓ ਉਹ ਜੋਗਤੀ ਜਿਹੜੀ ਬੜੀ ਕੰਮ ਆਉਣ ਵਾਲੀ ਹੈ ਉਹ ਮੈਂ ਬੱਚਿਆਂ ਨੂੰ ਦੱਸਣ ਦਾ ਯਤਨ ਕਰਦਾ। ਰਾਜਵਿੰਦਰ ਸਿੰਘ ਜੀ ਤੇ ਕਮਲਦੀਪ ਕੌਰ ਬੱਚਿਓ, ਜਿੱਥੇ ਸਤਿਗੁਰਾਂ ਨੇ ਤੁਹਾਨੂੰ ਬੜੇ ਉਪਦੇਸ਼ ਪਿਆਰ ਦੇ ਨਾਲ ਦਿੱਤੇ ਆ, ਔਰ ਉੱਥੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦੇ ਹਾਂ ਕਿ ਅੱਜ ਤੋਂ ਬਾਅਦ ਜਿੱਥੇ ਤੁਹਾਡੀਆਂ ਰਿਸ਼ਤੇਦਾਰੀਆਂ ਸਾਂਝੀਆਂ ਹੋਈਆਂ, ਸਾਕ ਸੰਬੰਧੀ ਤੁਹਾਡੇ ਸਾਂਝੇ ਹੋ ਗਏ, ਦੁੱਖ ਸੁੱਖ ਤੁਹਾਡੇ ਸਾਂਝੇ ਹੋ ਗਏ, ਤੇ ਅੱਜ ਤੋਂ ਤੁਸੀਂ ਬੱਚਿਓ ਆਪਣੇ ਮੋਬਾਈਲ ਵੀ ਸਾਂਝੇ ਕਰ ਲਿਓ, ਇੱਕ ਦੂਜੇ ਤੋਂ ਆਪਣੇ ਪਾਸਵਰਡ ਨਾਲ ਕੋਇਓ ਤੇ ਹਰ ਖੁਸ਼ੀ ਸਤਿਗੁਰਾਂ ਦੀ ਮਹਾਰਾਜ ਤੁਹਾਡੀ ਝੋਲੀ ਚ ਪਾ ਦੇਣਗੇ। ਸੋ ਇਹ ਜਿਹੜਾ ਮੋਬਾਈਲ ਹੈ ਇਹ ਵੀ ਇੱਕ ਪ੍ਰਸਾਦ ਦੀ ਜੜ ਹੈ, ਤੇ ਆਓ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕਰੀਏ, ਬੜੀ ਖੁਸ਼ੀ ਦੀ ਸੁਹਾਵਣੇ ਇਹੋ ਜਿਹੇ ਮੌਕੇ ਦੇ ਉੱਤੇ ਇੱਕ ਕਵਿਤਾ ਤੁਹਾਡੀ ਜੱਤਾ ਤੁਹਾਡੇ ਨਾਲ ਸਾਂਝੀ ਕਰਦਾ। ਸੁਣੋ ਪਿਆਰ।

ਸੋ ਢਾਡੀ ਜਥੇ ਵੱਲੋਂ ਇੱਥੇ ਸਮਾਪਤੀ ਹੈ। ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਸਤਿਗੁਰ ਕਿਰਪਾ ਕਰਨ ਇਹਨਾਂ ਬੱਚਿਆਂ ਦਾ ਆਉਣ ਵਾਲਾ ਸਮਾਂ ਜਿਹੜਾ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਰਹੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ, ਤਿੰਨਾਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ ਜੀ। ਧੰਨ ਧੰਨ ਬਾਬਾ ਫਰੀਦ ਸਾਹਿਬ, ਤਿੰਨਾਂ ਦੇ ਯਾਦ ਦੇ ਵਿੱਚ ਫਰੀਦਕੋਟ ਦੀਆਂ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸ਼ੁੱਕਰਵਾਰ ਨੂੰ, ਜਿਨ੍ਹਾਂ ਦੇ ਐਤਵਾਰ ਨੂੰ ਮੇਨ ਹਾਲ ਵਿੱਚ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਬੇਨਤੀ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਬੜੇ ਪਿਆਰ ਨਾਲ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਲੀਏ ਕੁਲ ਆਲਮ ਸਾਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕੈਰਾਤ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਦੁਪਹਿਰ ਦੇ ਦੀਵਾਨ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ ਜੀ ਤੁਸੀਂ ਆਪਣੇ ਨਿੱਤ ਦੇ ਰੁਝੇਵਿਆਂ ਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਇਓ ਗੁਰੂ ਮਹਾਰਾਜ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਸੋ ਲੜੀਵਾਰ ਇਤਿਹਾਸ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਰਹੇ ਹਾਂ ਉਸੇ ਨੂੰ ਆਪਾਂ ਅੱਗੇ ਤੋਰਨ ਦਾ ਯਤਨ ਕਰੀਏ ਔਰ ਕੱਲ੍ਹ ਦੇ ਇਤਿਹਾਸ ਦੀ ਟੂਕ ਮਾਤਰ ਗੱਲ ਕਰਕੇ ਔਰ ਲਾਹੌਰ ਦੇ ਲਾਗੇ ਇੱਕ ਨਗਰ ਸੀ ਚਵਿੰਡਾ ਔਰ ਉੱਥੇ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਸਾਡੀਆਂ ਸਿੱਖ ਕੌਮ ਦੀਆਂ ਬੀਬੀਆਂ ਨੇ ਭਰਾ ਸਾਡੇ ਸਿੰਘ ਤਾਂ ਮੁਗਲਾਂ ਦੇ ਨਾਲ ਫੌਜਾਂ ਦੇ ਨਾਲ ਦੁਸ਼ਮਣਾਂ ਨਾਲ ਲੜਦੇ ਆਏ ਇਦਾਂ ਦਾ ਵੀ ਸਮਾਂ ਆ ਗਿਆ ਜਦੋਂ ਸਾਡੀਆਂ ਕੌਮ ਦੀਆਂ ਬੀਬੀਆਂ ਹੱਥਾਂ 'ਚ ਤਲਵਾਰਾਂ ਫੜ ਕੇ ਨੇਜੇ ਫੜ ਕੇ ਤੀਰ ਕਮਾਨ ਫੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੀਆਂ ਤੇ ਉਹ ਆਪਣੀ ਫਤਿਹ ਪ੍ਰਾਪਤ ਕਰਦੀਆਂ ਜਿੱਤ ਪ੍ਰਾਪਤ ਕਰਦੀਆਂ ਹੁਣ ਸਤਸੰਗ ਜੀ ਇਹ ਇਹ ਬੀਬੀਆਂ ਕਿਤੇ ਕਦੇ ਆਪਾਂ ਦੁਨੀਆਂ ਦੇ ਕਿਤੇ ਇਤਿਹਾਸ ਵਿੱਚ ਪੜ੍ਹ ਕੇ ਦੇਖ ਲਈਏ ਇੱਦਾਂ ਦਾ ਗੌਰਵਮਈ ਇਤਿਹਾਸ ਜਿੱਦਾਂ ਦਾ ਸਿੱਖ ਕੌਮ ਦੇ ਕੋਲ ਬੀਬੀਆਂ ਦਾ ਹੋਰ ਕਿਸੇ ਧਰਮ ਦੇ ਕੋਲ ਹੋਰ ਕਿਸੇ ਕੌਮ ਦੇ ਕੋਲ ਹੈ ਨਹੀਂ ਗਾ ਅਸੀਂ ਮਾਣਨਾ ਆ ਸਾਡੀਆਂ ਸਤਿਕਾਰਯੋਗ ਧੀਆਂ ਭੈਣਾਂ ਬੀਬੀਆਂ ਇਹਨਾਂ ਵੱਲ ਨੂੰ ਅਸੀਂ ਮਾਣ ਨਾਲ ਹੱਥ ਕਰਕੇ ਕਦੀ ਆਖ ਸਕਦੇ ਹਾਂ ਕਿ ਸਾਡੀਆਂ ਇਹਨਾਂ ਕੌਮ ਦੀਆਂ ਬੀਬੀਆਂ ਨੇ ਧਰਮ ਦੇ ਨਾ ਵਿੱਚ ਜਿੱਥੇ ਸਾਡੇ ਭਰਾਵਾਂ ਨੇ ਸਿੰਘਾਂ ਨੇ ਯੋਗਦਾਨ ਪਾਇਆ ਇਹ ਘੱਟ ਨਹੀਂ ਰਹੀਆਂ ਇਹਨਾਂ ਨੇ ਵੀ ਬੱਚਿਆਂ ਦੇ ਟੋਟੇ ਕਰਵਾ ਕਰਵਾ ਕੇ ਗਲਾਂ 'ਚ ਹਾਰ ਪਵਾਏ ਹੋਏ ਆ ਪਰ ਇਹ ਏਡੀ ਵੱਡੀ ਸਮਰੱਥਾ ਏਡੀ ਵੱਡੀ ਤਾਕਤ ਮਿਲਦੀ ਕਿੱਥੋਂ ਆ ਜੀ ਆਪਾਂ ਨੂੰ ਹੋਰ ਦੁਨੀਆਂ ਦੇ ਉੱਤੇ ਬੜੀਆਂ ਬੀਬੀਆਂ ਬੜੇ ਧਰਮਾਂ ਦੇ ਹਰੇਕ ਦੇ ਵਿੱਚ ਔਰਤ ਹੈ ਪਰ ਸਿੱਖ ਬੀਬੀਆਂ ਦਾ ਇੱਕ ਵੱਖਰਾ ਇਤਿਹਾਸ ਹੈ ਇਹ ਕਿੱਥੋਂ ਮਿਲਦੀ ਇੱਦਾਂ ਦੀ ਸਪਿਰਿਟੀ ਜਿਹੜੀ ਹੈ ਇਹ ਕਿੱਥੋਂ ਮਿਲੀ ਧੰਨ ਗੁਰੂ ਨਾਨਕ ਮਹਾਰਾਜ ਇਸ ਦੁਨੀਆਂ ਦੇ ਉੱਤੇ ਆਏ ਤੇ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਔਰਤ ਦੀ ਦੁਰਦਸ਼ਾ ਦੇਖੀ ਹੈ ਵਿਚਾਰੀ ਨਾਲ ਇੰਨਾ ਧੱਕਾ ਹੋ ਰਿਹਾ ਇਹਨੂੰ ਜੰਮਦੀ ਨੂੰ ਮਾਰ ਦਿੱਤਾ ਜਾਂਦਾ ਇਹਨੂੰ ਘੜਿਆਂ 'ਚ ਪਾ ਕੇ ਖਤਮ ਕਰ ਦਿੱਤਾ ਜਾਂਦਾ ਇਹਦੇ ਮੂੰਹ ਨੂੰ ਅਫੀਮ ਲਾ ਕੇ ਤੇ ਬਾਹਰ ਬੋਰੀ ਦੇ ਉੱਤੇ ਪਾ ਕੇ ਆਖ ਦਿੱਤਾ ਜਾਂਦਾ ਗੁੜਗਾਵੀਂ ਵੇਲ ਵਧਾਵੀਂ ਪੂਣੀ ਕੱਤੀ ਮੁੜ ਕੇ ਆਪ ਨਾ ਆਵੀਂ ਵੀਰੇ ਨੂੰ ਘੱਲੀ ਤੇਰੀ ਜ਼ਰੂਰਤ ਕੋਈ ਨਹੀਂ ਹੈ ਔਰ ਜਦੋਂ ਗੁਰੂ ਬਾਬਾ ਨਾਨਕ ਜੀ ਇਸ ਦੁਨੀਆਂ ਦੇ ਉੱਤੇ ਆਏ ਤੇ ਬੜੀ ਤਰਸਯੋਗ ਹਾਲਤ ਸੀ ਔਰਤ ਦੀ ਤੇ ਗੁਰੂ ਮਹਾਰਾਜ ਫਿਰ ਆਪਣੀ ਪਵਿੱਤਰ ਬਾਣੀ ਦੇ ਵਿੱਚ ਔਰਤ ਦੇ ਪਰਥਾਏ ਇੱਕ ਹਾਹ ਦਾ ਨਾਰਾ ਮਾਰਦੇ ਹਾਹ ਦਾ ਨਾਰਾ ਮਾਰਿਆ ਕਹਿੰਦੇ ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤੀ ਭੰਡੇ ਚੱਲੇ ਰਹੋ ਭੰਡ ਮੂਹੇ ਭੰਡ ਭਾਲੀਏ ਭੰਡ ਹੋਵੇ ਬੰਦਾਨ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੇ ਰਾਜਾਨ ਰਾਜਿਆਂ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਉਹਨੂੰ ਮਾੜਾ ਕਿਉਂ ਆਖਿਆ ਜਾਂਦਾ ਹੁਣ ਗੁਰੂ ਪਿਆਰਿਓ ਜੇ ਕਿਤੇ ਹੁਣ ਹੁੰਦਾ ਕੀ ਸੀ ਉੱਥੇ ਉਸ ਸਮੇਂ ਦੇ ਧਰਮੀ ਲੋਕ ਜਿਹੜੇ ਸੀ ਨਾ ਉਹਨਾਂ ਨੇ ਇੱਕ ਭਰਮ ਫੈਲਾ ਦਿੱਤਾ ਸੀ ਕਹਿੰਦੇ ਪਰਿਵਾਰ ਵਿੱਚ ਰਹਿ ਕੇ ਤੁਸੀਂ ਜੇ ਆਪਣੀ ਔਰਤ ਦੇ ਕੋਲ ਬੱਚਿਆਂ ਵਿੱਚ ਰਹਿ ਕੇ ਤੁਸੀਂ ਆਪਣੇ ਘਰਾਂ ਵਿੱਚ ਰਹਿੰਦੇ ਹੋ ਨਾ ਤੇ ਭੁੱਲ ਜਾਓ ਰੱਬ ਨੂੰ ਮਿਲ ਸਕੋਗੇ ਕਹਿੰਦੇ ਨਹੀਂ ਮਿਲ ਸਕੋਗੇ ਤੇ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਵੰਗਾਰਿਆ ਸੀ ਉਹ ਕਹਿੰਦੇ ਭਲਿਓ ਲੋਕੋ ਕਿੱਧਰ ਭੁੱਲੇ ਫਿਰਦੇ ਹੋ ਇੱਕ ਪਾਸੇ ਔਰਤ ਨੂੰ ਛੱਡ ਕੇ ਜੰਗਲਾਂ ਦੇ ਵਿੱਚ ਭੱਜੇ ਫਿਰਦੇ ਹੋ ਤੇ ਦੂਸਰਾ ਉਹਨਾਂ ਦੇ ਕੋਲੋਂ ਮੰਗਣ ਵਾਸਤੇ ਪਿੰਡਾਂ ਵਿੱਚ ਅੰਨ ਵੀ ਲੈਣ ਵਾਸਤੇ ਜਾਂਦੇ ਹੋ ਹੱਥ ਵੀ ਉਹਨਾਂ ਦੇ ਮੂਹਰੇ ਅੱਡ ਦਿਓ ਤੇ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ ਕਿ ਨਾਨਕ ਘਰ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ ਤੇਰੀ ਨੀਅਤ ਰਾਸ ਹੋਣੀ ਚਾਹੀਦੀ ਹੈ ਰੱਬ ਤੈਨੂੰ ਘਰੇ ਬੈਠਿਆਂ ਹੀ ਮਿਲ ਸਕਦਾ ਹੈ ਤੇ ਜਦੋਂ ਇਸ ਤੋਂ ਵੀ ਅੱਗੇ ਦੇਖਦੇ ਹਾਂ ਨਾ ਕਿਸੇ ਔਰਤ ਦਾ ਪਤੀ ਚੜ੍ਹਾਈ ਕਰ ਜਾਣਾ ਕਿਸੇ ਔਰਤ ਦਾ ਘਰ ਵਾਲਾ ਚੜ੍ਹਾਈ ਕਰ ਜਾਣਾ ਤੇ ਇੱਦਾਂ ਦੀਆਂ ਮਨੂ ਸਿਮਰਤੀਆਂ ਨੇ ਭਾਰਤ ਦੇ ਅੰਦਰ ਕਾਨੂੰਨ ਬਣਾਏ ਸੀ ਕਹਿੰਦੇ ਹੁਣ ਔਰਤ ਨਹੀਂ ਹੱਕ ਜੀਣ ਦਾ ਇਹਨੂੰ ਇਹ ਇਹਨੂੰ ਪਤੀ ਦੇ ਨਾਲ ਮਰਨਾ ਪੈਣਾ
ਔਰਤ ਮਰ ਜਾਵੇ ਬੰਦਾ ਜਿੰਨੇ ਮਰਜ਼ੀ ਵਿਆਹ ਕਰਵਾ ਲਵੇ, ਪਰ ਬੰਦਾ ਮਰ ਜਾਵੇ ਔਰਤ ਨੂੰ ਦੂਜਾ ਵਿਆਹ ਕਰਵਾਉਣ ਦਾ ਹੱਕ ਕੋਈ ਨਹੀਂ ਸੀ। ਇਦਾਂ ਦੇ ਹਾਲਾਤਾਂ ਦੇ ਵਿੱਚ ਦੀ ਔਰਤ ਲੰਘ ਰਹੀ ਸੀ ਉਸ ਵੇਲੇ, ਜਿਹੜੀ ਬੀਬੀਆਂ ਦੀ ਹਾਲਤ ਸੀ ਉਹ ਇਹ ਸੀ, ਤੇ ਪਤੀ ਮਰ ਗਿਆ ਤੇ ਚਿਖਾ ਦੇ ਵਿੱਚ ਉਹਨੂੰ ਸੜਨਾ ਪੈਂਦਾ ਸੀ, ਤੇ ਜਿਹਨੇ ਤਿੰਨ ਪੰਜ ਕੀਤੀ ਹੈ ਨਾ, ਕਹਿੰਦੀ ਮੈਂ ਨਹੀਂ ਸੜਨਾ, ਉਹਨੂੰ ਧੱਕੇ ਨਾਲ ਸੁੱਟ ਦਿੱਤਾ ਜਾਂਦਾ ਸੀ ਅੱਗ ਦੇ ਵਿੱਚ। ਹੁਣ ਤੈਨੂੰ ਕਹਿੰਦੇ ਦੀਨ ਦਾ ਕੋਈ ਹੱਕ ਨਹੀਂ, ਤੇਰਾ ਪਤੀ ਚਲ ਗਿਆ, ਤੈਨੂੰ ਵੀ ਮਗਰੇ ਜਾਣਾ ਪੈਣਾ। ਤੇ ਇਸ ਪ੍ਰਥਾ ਨੂੰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਅਕਬਰ ਤੱਕ ਪਹੁੰਚ ਕਰਕੇ, ਜਦੋਂ ਅਕਬਰ ਗੋਂਦਵਾਲ ਆਇਆ ਨਾ, ਤੇ ਉਹ ਪੁੱਛਦਾ ਕਿ ਸੱਚੇ ਸਤਿਗੁਰੂ ਦੱਸੋ ਮੇਰੇ ਲਾਇਕ ਕੀ ਸੇਵਾ, ਮੈਂ ਕੀ ਸੇਵਾ ਕਰ ਸਕਦਾ, ਤੁਸੀਂ ਮੈਨੂੰ ਵੀ ਦੱਸੋ। ਤੇ ਸੱਚੇ ਸਤਿਗੁਰਾਂ ਨੇ ਗੁਰੂ ਪਿਆਰਿਓ ਪਤਾ ਕੀ ਆਖਿਆ ਸੀ? ਇੱਕ ਤੇ ਪਹਿਲਾਂ ਬਹੁਤ ਚਿਰ ਹੋ ਗਿਆ, ਕਈ ਸਾਲ ਹੋ ਗਏ ਮੀਂਹ ਨਹੀਂ ਪਿਆ, ਇਹਨਾਂ ਗਰੀਬ ਕਿਸਾਨਾਂ ਦਾ ਜੰਜੀਆ ਮਾਫ ਕਰ ਦਿੱਤਾ ਜਾਵੇ, ਟੈਕਸ ਮਾਫ ਕਰ ਦਿੱਤਾ ਜਾਵੇ। ਤੇ ਦੂਸਰਾ ਪਤਾ ਕੀ ਆਖਿਆ ਸੀ? ਕਹਿੰਦੇ ਜਿਹੜੀ ਅੱਜ ਔਰਤ ਦੇ ਨਾਲ ਧੱਕਾ ਹੋ ਰਿਹਾ, ਆ ਜਿਹੜੀ ਸਤੀ ਦੀ ਪ੍ਰਥਾ ਹੈ ਨਾ, ਇਹਨੂੰ ਖਤਮ ਕਰ ਦਿੱਤਾ ਜਾਵੇ। ਇੱਦਾਂ ਦੇ ਕਾਨੂੰਨ ਸਖਤ ਬਣਾ ਦਿੱਤੇ ਜਾਣ ਕਿ ਨਹੀਂ, ਕੋਈ ਔਰਤ ਨੂੰ ਧੱਕੇ ਦੇ ਨਾਲ ਉਹਨੂੰ ਅੱਗ ਵਿੱਚ ਨਹੀਂ ਸਿੱਟ ਸਕਦਾ ਪਤੀ ਦੀ ਮੌਤ ਤੋਂ ਬਾਅਦ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਿਰਪਾ ਹੋਈ। ਔਰ ਉਸ ਤੋਂ ਬਾਅਦ ਸਾਡੇ ਗੁਰੂ ਸਾਹਿਬਾਨਾਂ ਦੇ ਵਕਤ ਦੇ ਸਮੇਂ ਔਰਤ ਨੂੰ ਬਰਾਬਰ ਰੱਖਿਆ ਗਿਆ। ਕਲਗੀਆਂ ਵਾਲੇ ਪਾਤਸ਼ਾਹ ਨੇ ਜਦੋਂ ਖੰਡੇ ਦੀ ਪੌਲ ਦਿੱਤੀ ਹੈ, ਇੱਕ ਪਾਸੇ ਸਿੰਘ ਕਹਿੰਦੇ ਮੇਰੇ ਸਿੰਘ ਨੇ, ਤੇ ਦੂਜੇ ਪਾਸੇ ਮੇਰੀਆਂ ਕੌਰ ਹੈ ਰਾਜਕੁਮਾਰੀਆਂ। ਮੇਰੀ ਉਹ ਭੈਣੋ, ਕੌਰ ਦਾ ਮਤਲਬ ਹੁੰਦਾ ਰਾਜਕੁਮਾਰੀ, ਤੁਸੀਂ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਰਾਜਕੁਮਾਰੀਆਂ ਹੋ, ਭੁੱਲਿਓ ਨਾ। ਜਿਹੜੀ ਦੁਰਦਸ਼ਾ ਇਸ ਮਨੁੱਖ ਨੇ ਔਰਤ ਦੀ ਕੀਤੀ ਸੀ ਨਾ, ਇਹ ਕੇਵਲ ਗੁਰੂ ਨਾਨਕ ਦਾ ਘਰ ਹੈ ਜਿਹਨਾਂ ਨੇ ਤੁਹਾਨੂੰ ਏਡਾ ਵੱਡਾ ਮਾਣ ਬਖਸ਼ਿਆ ਸੀ, ਤੇ ਉਹ ਮਾਣ ਤੇ ਸਾਡੀਆਂ ਕੌਮ ਦੀਆਂ ਬੀਬੀਆਂ ਫਿਰ ਆਪਣੇ ਭਰਾਵਾਂ ਵਾਂਗ ਹੱਥਾਂ ਦੇ ਵਿੱਚ ਤਲਵਾਰਾਂ ਫੜ ਕੇ ਆਪਣਾ ਵੱਖਰੀ ਤਰ੍ਹਾਂ ਦਾ ਇਤਿਹਾਸ ਲਿਖਾ ਜਾਂਦੀਆਂ ਹੈ। ਤੁਸੀਂ ਭਾਗ ਕੌਰ ਦੀਆਂ ਵਾਰਸਾਂ ਹੋ, ਤੁਸੀਂ ਬੀਬੀ ਹਰਸ਼ਰਨ ਕੌਰ ਦੀਆਂ ਵਾਰਸਾਂ ਹੋ, ਤੁਸੀਂ ਚਵੰਡੇ ਦੇ ਸਿੰਘਣੀਆਂ ਦੀਆਂ ਵਾਰਸਾਂ ਹੋ, ਜਿਹਨਾਂ ਨੇ ਕਈ 25-30 ਦੁਸ਼ਮਣ ਆਉਂਦੇ ਨੇ ਇੱਕ ਪਿੰਡ ਨੂੰ ਘੇਰਾ ਪਾ ਲੈਂਦੇ, ਤੇ ਉਹ ਗੁਰੂ ਕੀਆਂ ਸਿੰਘਣੀਆਂ ਅਰਦਾਸਾਂ ਸੋਧ ਕੇ ਲੜਦੀਆਂ, ਤੇ ਵਿੱਚੋਂ ਕੁਝ ਸ਼ਹੀਦ ਵੀ ਹੋ ਜਾਂਦੀਆਂ, ਪਰ ਦੁਸ਼ਮਣਾਂ ਨੂੰ ਵਿੱਚੋਂ ਕਤਲ ਵੀ ਕਰਦੀਆਂ ਤੇ ਵਿੱਚੋਂ ਭਜਾ ਦਿੱਤਾ ਜਾਂਦਾ। ਇਹ ਗੁਰੂ ਪਿਆਰਿਓ ਸਾਡੀਆਂ ਬੀਬੀਆਂ ਦੀ ਫਤਿਹ ਸੀ। ਹੁਣ ਇਸ ਇਤਿਹਾਸ ਨੂੰ ਇੱਥੋਂ ਅੱਗੇ ਤੋਰਨ ਦਾ ਆਪਾਂ ਯਤਨ ਕਰੀਏ, ਪਰ ਥੋੜਾ ਜਿਹਾ ਸਾਨੂੰ ਪਿੱਛੇ ਆਉਣਾ ਪੈਣਾ। ਇਹ 1726 ਦੀ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਇਹ 1726 ਦੀ ਗੱਲ ਹੈ, ਤੇ ਥੋੜਾ ਜਿਹਾ ਪਿੱਛੇ ਆਉਣਾ ਪੈਣਾ ਹੈ, ਕਿਉਂਕਿ ਕਈ ਗੱਲਾਂ ਜਿਹੜੀਆਂ ਉਹ ਟੇਢੇ ਮੇਢੇ ਮੋੜ ਪਾ ਕੇ ਉਹ ਕਰਨੀਆਂ ਪੈਂਦੀਆਂ। ਤਕਰੀਬਨ 1721 ਦੀ ਗੱਲ ਹੈ, 2021 ਦੇ ਗੱਲ ਤਕਰੀਬਨ ਦੀ ਗੱਲ ਹੈ, ਕਿ ਜਦੋਂ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਣ ਕੇ ਉਹਨਾਂ ਨੇ ਇੱਥੇ ਦੀ ਸੇਵਾ ਸੰਭਾਲ ਕੀਤੀ ਹੈ, ਔਰ ਇੱਕ ਫਕੀਰਾਂ ਦੇ ਸਾਧਾਂ ਦੇ ਭੇਸ ਦੇ ਵਿੱਚ ਰਹਿੰਦੇ ਸਨ, ਔਰ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਸੀ ਕਰਦਾ, ਗੁਰਬਾਣੀ ਦੀ ਕਥਾ ਕਰਦੇ ਸੀ, ਗੁਰਬਾਣੀ ਪੜ੍ਹਦੇ ਸੀ, ਦਰਬਾਰ ਸਾਹਿਬ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਤੇ ਕਥਾ ਕਰਨੀ। ਇਹ ਜਿਹੜੀ ਕਥਾ ਦੀ ਟਕਸਾਲੀ ਪਰੰਪਰਾ ਹੈ ਨਾ, ਔਰ ਇਹ ਭਾਈ ਮਨੀ ਸਿੰਘ ਤੋਂ ਚਾਲੂ ਹੋਈ ਹੋਈ ਹੈ ਕਥਾ ਦੀ, ਇਹ ਟਕਸਾਲੀ ਪਰੰਪਰਾ ਜਿਹੜੀ ਹੈ। ਹੁਣ ਪਿਆਰਿਓ, ਭਾਈ ਮਨੀ ਸਿੰਘ ਨੂੰ ਇੱਕ ਸਾਰਿਆਂ ਦਾ ਸਾਂਝਾ ਧਰਮੀ ਵਿਅਕਤੀ ਸਮਝ ਕੇ, ਇੱਥੇ ਹਿੰਦੂ ਵੀ ਆਇਆ ਕਰਦੇ ਸਨ, ਇੱਥੇ ਮੁਸਲਮਾਨ ਫਕੀਰ ਵੀ ਇਹਨਾਂ ਦੇ ਕੋਲ ਸਤ ਸੰਗ ਸੁਣ ਕੇ ਤੇ ਆਪਣਾ ਜੀਵਨ ਸਫਲਿਆ ਕਰਿਆ ਕਰਦੇ ਸਨ, ਗੁਰਬਾਣੀ ਦੀ ਸੰਥਿਆ ਲੈਂਦੇ, ਗੁਰਬਾਣੀ ਪੜ੍ਹਦੇ ਤੇ ਗੁਰਬਾਣੀ ਦੇ ਉੱਤੇ ਅਮਲ ਕਰਦੇ। ਹੁਣ ਇੱਥੇ ਜਾਤ ਪਾਤ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ, ਇੱਥੇ ਕੋਈ ਵਿਤਕਰਾ ਨਹੀਂ ਸੀ ਹੋ ਰਿਹਾ, ਤੇ ਭਾਈ ਮਨੀ ਸਿੰਘ ਜੀ ਆਪਣੀ ਡਿਊਟੀ ਨਿਭਾ ਰਹੇ ਸਨ। ਗਾਏ ਬਗਾਏ ਸਿੰਘ ਆਉਂਦੇ, ਉਹ ਅੰਮ੍ਰਿਤਸਰ ਦੇ ਵਿੱਚ ਇਸ਼ਨਾਨ ਕਰ ਜਾਂਦੇ ਤੇ ਆਪਣੀਆਂ ਫਿਰ ਮੱਲਾ ਮਾਰਨ ਤੱਕ ਜੰਗਲਾਂ ਵਿੱਚ ਰਹਿ ਕੇ ਤੇ ਦੁਸ਼ਮਣਾਂ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਸਤ ਪੰਜਾ ਲੈ ਜਾਂਦੇ ਸੀ। ਔਰ ਇੱਥੇ ਦਾ ਵੱਡਾ ਕਾਜ਼ੀ, ਹੁਣ ਗੁਰੂ ਪਿਆਰਿਓ ਜਦੋਂ ਸਿੰਘਾਂ ਦੀ ਕਦੀ, ਹੁਣ ਕਦੀ ਸਿੰਘਾਂ ਦਾ ਪਲੜਾ ਪਾਸਾ ਭਾਰਾ ਹੋ ਜਾਂਦਾ ਸੀ ਤੇ ਕਦੀ ਹਕੂਮਤ ਦਾ ਪਾਸਾ ਭਾਰਾ ਹੀ ਹੋ ਜਾਂਦਾ ਸੀ। ਸਿੰਘ ਜਦੋਂ ਜੰਗਲਾਂ ਦੇ ਵਿੱਚੋਂ ਆਉਂਦੇ ਸੀ ਤੇ ਹਕੂਮਤ ਦੇ ਉੱਤੇ ਅਟੈਕ ਕਰਨਾ, ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਦੇਣਾ ਤੇ ਕੁਝ ਸਮਾਂ ਪਿੰਡ ਰਹਿ ਰੂ ਕੇ ਫੇਰ ਵਿਚਾਰਿਆਂ ਨੂੰ ਜਾਣਾ ਪੈਂਦਾ ਸੀ। ਹੁਣ ਹਕੂਮਤ ਵੱਲੋਂ ਐਲਾਨ ਕਰ ਦਿੱਤਾ ਗਿਆ, ਕਹਿੰਦੇ ਇਹਨਾਂ ਨੂੰ ਅੰਮ੍ਰਿਤਸਰ ਇਹਨਾਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਜਾਵੇ। ਔਰ ਸਰਕਾਰ ਤੱਕ ਇਹ ਗੱਲਾਂ ਪਹੁੰਚ ਗਈਆਂ ਸੀ ਵੀ ਇਹਨਾਂ ਦੇ ਕੋਲ ਇੱਕ ਸਰੋਵਰ ਹੈ,
ਅੰਮ੍ਰਿਤ ਦਾ ਸਰੋਵਰ ਹੈ ਆਪੇ ਹਯਾਤ ਦਾ, ਉਹਦੇ ਵਿੱਚ ਚੁੱਭੀ ਲਾ ਕੇ ਤੇ ਮਰਨ ਮਰਾਉਣ ਤੱਕ ਤਿਆਰ ਹੋ ਜਾਂਦੇ। ਤੇ ਹੁਣ ਗੁਰੂ ਪਿਆਰਿਓ ਇੱਥੇ ਇਹਨਾਂ ਨੇ ਕੀਤਾ ਕੀ ਹੈ, ਹਕੂਮਤ ਦਾ ਐਲਾਨ ਆਇਆ। ਕਾਜੀ ਅਬਦੁਲ ਰਹਿਮਾਨ ਸੀ ਉਸ ਵੇਲੇ ਅੰਮ੍ਰਿਤਸਰ ਦਾ, ਕਾਜੀ ਅਬਦੁਲ ਰਹਿਮਾਨ। ਔਰ ਉਹਨੇ ਕੀ ਕੀਤਾ, ਕਹਿੰਦਾ ਜਿਹੜਾ ਘਰਾਂ ਦੇ ਵਿੱਚ ਕੂੜਾ ਹੁੰਦਾ ਹੈ ਨਾ, ਸਵਾਣੀਆਂ ਨੂੰ ਔਰਤਾਂ ਨੂੰ ਕਹਿੰਦੇ ਬਾਹਰ ਨਾ ਸਿੱਟਿਆ ਕਰੋ, ਆਹ ਜਿਹੜਾ ਸਰੋਵਰ ਹੈ ਇਹਦੇ ਵਿੱਚ ਲਿਆ ਕੇ ਸਿੱਟਿਆ ਕਰੋ। ਜੇ ਕਿਸੇ ਬੰਦੇ ਦਾ ਪਸ਼ੂ ਮਰ ਜਾਂਦਾ, ਕੋਈ ਗਾਂ ਮਰਦੀ ਹੈ, ਕੋਈ ਊਠ ਮਰਦਾ, ਕੋਈ ਬੱਕਰੀ ਘੋੜਾ ਕੁਛ ਵੀ ਮਰ ਜਾਂਦਾ, ਤੇ ਇਸ ਸਰੋਵਰ ਦੇ ਵਿੱਚ ਲਿਆ ਕੇ ਤੁਸੀਂ ਸਿੱਟਣਾ। ਗੁਰੂ ਪਿਆਰਿਓ ਐਦਾਂ ਸਾਡੇ ਨਾਲ ਹੁੰਦਾ ਰਿਹਾ ਹੈ, ਸਾਡੇ ਸਰੋਵਰਾਂ ਦੀਆਂ ਬੇਅਦਬੀਆਂ ਇਹ ਦੁਸ਼ਮਣ ਕਰਦੇ ਰਹੇ ਆ। ਅੱਜ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਤੇ ਤੁਲੇ ਆ, ਪਰ ਸਾਡੀ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਜਿੱਦਾਂ ਸਾਡੇ ਬਾਬੇ ਸੁਚੇਤ ਹੁੰਦੇ ਸੀ। ਹੁਣ ਕਿਤੇ ਮਾੜੀ ਮੋਟੀ ਛੱਪੜੀ ਹੈ ਉਸ ਜਗ੍ਹਾ ਦੇ ਉੱਤੇ, ਸਰੋਵਰ ਹੈ, ਤੇ ਕਿਤੇ ਨਾ ਕਿਤੇ ਗਾਇਬ ਗਾਏ ਸਿੰਘ ਜਿਹੜੇ ਆ ਨਾ, ਹੁਣ ਸਰੋਵਰ ਦੇ ਵਿੱਚ ਇਸ਼ਨਾਨ ਕਰ ਜਾਂਦੇ ਸੀ, ਪਰ ਹਕੂਮਤ ਵੱਲੋਂ ਇਸ ਕਾਜੀ ਅਬਦੁਲ ਰਹਿਮਾਨ ਵੱਲੋਂ ਐਲਾਨ ਕੀਤਾ ਗਿਆ ਸੀ, ਕਹਿੰਦਾ ਕੋਈ ਜਿਉਂਦਾ ਸਿੰਘ ਹੈ ਤੇ ਇੱਕ ਵਾਰ ਕਹਿੰਦਾ ਇਸ਼ਨਾਨ ਕਰਕੇ ਦਿਖਾਵੇ ਸੀ, ਕਹਿੰਦਾ ਮੈਂ ਦੇਖੋ। ਇਹ ਚੈਲੇਂਜ ਸੀ, ਇਹ ਚੈਲੇਂਜ ਕਰ ਦਿੱਤਾ ਜਾਂਦਾ ਸੀ ਹਕੂਮਤ ਵੱਲੋਂ। ਤੇ ਭਾਈ ਸੁੱਖਾ ਸਿੰਘ ਕੰਬੋ ਕੀ ਮਾੜੀ ਵਾਲਾ, ਤੁਸੀਂ ਨਾਂ ਸੁਣਿਆ ਹੋਣਾ, ਤਖਾਣਾ ਦਾ ਮੁੰਡਾ ਸੀ, ਬੜੀ ਚੜ੍ਹਦੀ ਕਲਾ ਦਾ ਸੀ ਪਿਆਰਿਓ। ਉਹਦੀਆਂ ਬਹਾਦਰੀ ਦੀਆਂ ਵਾਰਦਾਤਾਂ ਉਹਦੀਆਂ ਆਪਦੀਆਂ ਵੱਖਰੀਆਂ ਹੀ, ਉਹਦੀਆਂ ਨਿਆਰੀਆਂ ਹੀ ਗੱਲਾਂ ਆ। ਔਰ ਉਹ ਆਉਂਦਾ ਅੰਮ੍ਰਿਤ ਵੇਲੇ ਆਉਂਦਾ ਆਪਣੇ ਇੱਕ ਸਾਥੀ ਥਰਾਜ ਸਿੰਘ ਨੂੰ ਨਾਲ ਲੈ ਕੇ। ਮੈਂ ਭਾਈ ਸੁੱਖਾ ਸਿੰਘ ਦਾ ਥੋੜ੍ਹਾ ਜਿਹਾ ਜ਼ਿਕਰ ਕਰ ਦਵਾਂ ਤੁਹਾਡੇ ਨਾਲ। ਕੰਬੋ ਕੀ ਮਾੜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਔਰ ਪਿਆਰੇ ਉਹ ਛੋਟਾ ਜਿਹਾ ਸੀ, ਕਹਿੰਦੇ 7-8 ਸਾਲ ਦਾ ਸੀ ਇਹ ਸੁੱਖਾ ਸਿੰਘ। ਜਦੋਂ ਇਲਾਕੇ ਦੇ ਵਿੱਚ ਬੜੀ ਸਿੰਘਾਂ ਦੀ ਚੜ੍ਹਤ ਸੀ, ਹਰ ਬੰਦਾ ਚੋਲਾ ਪਹਿਨਣ ਵਾਸਤੇ ਤੇ ਸਿਰ ਤੇ ਦਮਾਲਾ ਤੇ ਸ਼ਾਸਤਰ ਪਹਿਨਣ ਵਾਸਤੇ ਉਹ ਤਤਪਰ ਰਹਿੰਦਾ ਸੀ, ਤੇ ਇਸ ਬੱਚੇ 7-8 ਸਾਲ ਦੇ ਬੱਚੇ ਸੁੱਖਾ ਸਿੰਘ ਦੇ ਮਨ ਦੇ ਵਿੱਚ ਵੀ ਆ ਗਿਆ, ਕਹਿੰਦਾ ਮੈਂ ਵੀ ਅੰਮ੍ਰਿਤ ਛਕਣਾ। ਤੇ ਹੁਣ ਮਿਸਤਰੀਆਂ ਦਾ ਮੁੰਡਾ ਸੀ ਵਿਚਾਰੇ, ਡਰ ਗਏ ਮਾਂ ਪੇ ਡਰ ਗਏ। ਹੁਣ ਗੁਰੂ ਪਿਆਰਿਓ ਦਰਅਸਲ ਉਸ ਵੇਲੇ ਕਿਸੇ ਸਿੰਘ ਦਾ ਅੰਮ੍ਰਿਤ ਛਕ ਲੈਣਾ ਹਕੂਮਤ ਦਾ ਬਾਗੀ ਮੰਨਿਆ ਜਾਂਦਾ ਸੀ। ਬਸ ਕਹਿੰਦੇ ਇਹ ਹੁਣ ਸਰਕਾਰ ਦੇ ਨਾਲ ਟੱਕਰ ਲਵੇਗਾ, ਇੱਕ ਦਿਨ ਅੱਜ ਨਹੀਂ ਲਵੇਗਾ ਤੇ ਕੱਲ੍ਹ ਨੂੰ ਲੈ ਲਏਗਾ। ਜਿਹਨੇ ਖੰਡੇ ਦੀ ਪੌਲ ਚੱਕ ਲਈ ਨਾ ਉਹ ਸਰਕਾਰ ਦਾ ਦੁਸ਼ਮਣ ਸਮਝਿਆ ਜਾਂਦਾ ਸੀ। ਹੁਣ ਇਹ ਵਿਚਾਰੇ ਗਰੀਬ ਸੀ, ਡਰ ਗਏ। ਭਾਈ ਸੁੱਖਾ ਸਿੰਘ ਨੂੰ ਭੰਗ ਪਿਲਾ ਕੇ ਤੇ ਰਾਤ ਨੂੰ ਇਹਦੇ ਕੇਸ ਕੱਟ ਦਿੱਤੇ ਜਾਂਦੇ ਆ। ਹੁਣ ਐਡੇ ਐਡੇ ਛੋਟੇ ਛੋਟੇ ਕੇਸ ਰੱਖੇ ਹੋਏ ਸੀ, ਕੇਸ ਕੱਟ ਦਿੱਤੇ ਜਾਂਦੇ ਆ। ਔਰ ਜਦੋਂ ਭੰਗ ਦਾ ਨਸ਼ਾ ਉਤਰਦਾ ਸਿਰ ਦੇ ਉੱਤੇ, ਹੱਥ ਮਾਰਦਾ, ਕਲਪਦਾ ਵਿਚਾਰਾ, ਕਹਿੰਦਾ ਆਹ ਕੀ ਕੀਤਾ ਮੇਰੇ ਨਾਲ, ਲੜਦਾ ਹੈ ਬੱਚਾ ਸੀ, ਕਿੰਨਾ ਕੁ ਲੜ ਸਕਦਾ, ਕੀ ਕਰ ਸਕਦਾ ਸੀ। ਆਖਰ ਕਹਿੰਦਾ ਮੈਂ ਮਰ ਜਾਣਾ, ਮੈਨੂੰ ਤੁਸੀਂ ਕਲਗੀਆਂ ਵਾਲੇ ਤੋਂ ਬੇਬੋਕ ਕਰ ਦਿੱਤਾ, ਮੈਂ ਨਹੀਂ ਰਹਾਂਗਾ ਦੁਨੀਆਂ ਦੇ ਉੱਤੇ, ਜਾ ਕੇ ਖੂਹ ਦੇ ਵਿੱਚ ਛਾਲ ਮਾਰ ਦਿੰਦਾ। ਹੁਣ ਇਹਦੇ ਘਰ ਦੇ ਵਿਚਾਰੇ ਆਉਂਦੇ ਆ, ਖੂਹ ਚੋਂ ਕੱਢਣ ਦਾ ਯਤਨ ਕਰਦੇ ਹੋ, ਪਰ ਕਹਿੰਦਾ ਨਹੀਂ ਮੈਂ ਨਹੀਂ ਨਿਕਲਣਾ, ਮੈਂ ਮਰ ਜਾਣਾ। ਪਰ ਸਬੱਬ ਦੇ ਨਾਲ ਜਿਹੜਾ ਪਾਣੀ ਉਹ ਥੋੜ੍ਹਾ ਸੀ ਖੂਹ ਦੇ ਵਿੱਚ, ਹਲੇ ਧੌਣ ਜਿਹੜੀ ਉਹ ਨੰਗੀ ਸੀ। ਇੱਕ ਕੋਈ ਬਜ਼ੁਰਗ ਆਇਆ, ਉਹਨੇ ਰੌਲਾ ਪੈਂਦਾ ਸੁਣਿਆ, ਪੁੱਛਿਆ ਵੀ ਕੀ ਗੱਲ ਹੈ, ਕਹਿੰਦੇ ਬੱਚਾ ਲੜ ਪਿਆ। ਕਹਿੰਦੇ ਕਾਰਨ, ਉਹਨੇ ਪੁੱਛਿਆ ਦੱਸਿਆ ਵੀ ਆਹ ਗੱਲ ਹੋਈ ਹੈ, ਇਹ ਖੰਡੇ ਦੀ ਪੌਲ ਛੱਕ ਕੇ ਆਇਆ ਸੀ ਤੇ ਅਸੀਂ ਗਰੀਬ ਲੋਕ ਹਾਂ ਔਰ ਸਾਡਾ ਘਰ ਬਾਰ ਉਜਾੜ ਦੇਣਾ ਸੀ, ਅਸੀਂ ਇਹਦੇ ਕੇਸ ਕੱਟ ਦਿੱਤੇ। ਕਹਿੰਦਾ ਤੁਸੀਂ ਚੰਗਾ ਨਹੀਂ ਕੀਤਾ, ਚਲੋ ਕਹਿੰਦਾ ਮਨਾਉਂਦੇ ਹਾਂ। ਹੁਣ ਗੁਰੂ ਪਿਆਰੇ ਉਹ ਖੂਹ ਦੇ ਲਾਗੇ ਜਾ ਕੇ ਉਹ ਬਜ਼ੁਰਗ, ਸਿਆਣਾ ਬਜ਼ੁਰਗ ਆਵਾਜ਼ ਦਿੰਦਾ, ਉਹ ਕਹਿੰਦਾ ਕਾਕਾ ਜੇ ਮਰਨਾ ਹੀ ਆ ਨਾ ਤੇ ਹਾਈਦਾਂ ਦੀ ਮੌਤੇ ਨਹੀਂ ਮਰੀਦਾ, ਨਿਆਈ ਮੌਤੇ ਨਹੀਂ ਮਰੀਦਾ, ਦੁਸ਼ਮਣਾਂ ਦੇ ਗਲ ਪੈ ਕੇ ਮਰੀਦਾ। ਜਾ ਜੇ ਹੁਣ ਤੇਰੀ ਕਿਤੇ ਮੌਤ ਲਿਖੀ ਹੈ ਨਾ ਤੇ ਦੁਸ਼ਮਣ ਦੇ ਕਿਸੇ ਦੇ ਗਲ ਪੈ ਕੇ ਮਰੀ, 5-7 ਨੂੰ ਮਾਰ ਕੇ ਮਰੀ, ਐਦਾਂ ਤੇਰਾ ਮਰਨ ਦਾ ਕੀ ਫਾਇਦਾ, ਇੱਕ ਕੌਡੀ ਮੁੱਲ ਨਹੀਂ ਪੈਣਾ। ਗੁਰੂ ਪਿਆਰਿਓ ਉਸ ਬੱਚੇ ਦੇ ਦਿਲ ਦੇ ਉੱਤੇ ਗੱਲ ਲੱਗ ਗਈ ਹੈ ਬਜ਼ੁਰਗ ਦੀ, ਖੂਹ ਦੇ ਵਿੱਚੋਂ ਨਿਕਲ ਆਇਆ, ਘਰ ਛੱਡਤਾ ਉਦਣ ਤੋਂ ਹੀ। ਫਿਰ ਕਹਿੰਦਾ ਹੁਣ ਨੀ ਮੈਂ ਘਰ ਕੋਲ ਆਉਣਾ, ਕਹਿੰਦਾ ਨਾ ਤੁਸੀਂ ਮੇਰੇ ਨਾ ਮੈਂ ਤੁਹਾਡਾ। ਤੇ ਗੁਰੂ ਪਿਆਰਿਓ ਫਿਰ ਸਿੰਘਾਂ ਦੇ ਜਥਿਆਂ ਦੇ ਨਾਲ ਰਲ ਜਾਂਦਾ, ਤੇ ਗੁਰੂ ਪਿਆਰਿਓ ਇਹ ਉਹੀ ਸੁੱਖਾ ਸਿੰਘ ਹੈ ਜਿਹੜਾ ਮਹਿਤਾਬ ਸਿੰਘ ਦੇ ਨਾਲ ਆ ਕੇ ਤੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਜਾਂਦੇ ਆ। ਤੇ ਜਦੋਂ ਪਹਿਲਾ ਛੋਟਾ ਘੱਲੂ ਘਰ ਆ ਜਿਹਨੂੰ ਆਖਿਆ ਜਾਂਦਾ ਨਾ, ਉਹ ਸਾਡੀ ਕੌਮ ਦੇ ਉੱਤੇ ਹੋਇਆ ਸੀ, ਮੇਰੇ ਕੋਲ ਵਕਤ ਹੋਇਆ, ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਰੁਟੀਨ ਦੇ ਨਾਲ ਆਪਾਂ ਚੱਲਦੇ ਜਾ ਰਹੇ ਹਾਂ। ਔਰ ਉਸ ਘੱਲੂ ਘਾਰੇ ਦੇ ਵਿੱਚ ਸਰਦਾਰ ਸੁੱਖਾ ਸਿੰਘ ਉਸ ਵੇਲੇ ਮੋਹਰੇ ਆਗੂ ਹੋ ਕੇ ਲੜਿਆ ਸੀ, ਔਰ ਸਾਡੀ ਕੌਮ ਦਾ ਉਹ ਸਰਤਾਜ ਬਣ ਕੇ, ਬਹਾਦਰ ਬਣ ਕੇ, ਯੋਧਾ ਬਣ ਕੇ ਆਪਣੀਆਂ ਫੌਜਾਂ ਨੂੰ ਇੱਥੋਂ ਦੁਸ਼ਮਣਾਂ ਦੇ ਵਿੱਚੋਂ ਕਿਵੇਂ ਕੱਢ ਕੇ ਲੈ ਕੇ ਜਾਂਦਾ, ਉਹ ਇੱਕ ਵੱਖਰਾ ਇਤਿਹਾਸ ਹੈ। ਤੇ ਇਹ ਭਾਈ ਸੁੱਖਾ ਸਿੰਘ ਤੇ ਥਰਾਜ ਸਿੰਘ ਇੱਕ ਦਿਨ ਆਉਂਦੇ ਆ ਅੰਮ੍ਰਿਤ ਵੇਲੇ, ਇਹਨਾਂ ਇਸ਼ਨਾਨ ਕੀਤਾ ਅੰਮ੍ਰਿਤ ਸਰੋਵਰ ਦੇ ਵਿੱਚ।
ਤੇ ਹੁਣ ਇਹ ਮੁੜਨ ਲੱਗਿਆ ਤੇ ਮਨ ਵਿੱਚ ਆ ਗਿਆ ਵੀ ਏਦਾਂ ਹੀ ਜੇ ਮੁੜ ਗਏ ਤੇ ਇਹ ਕਾਜੀ ਤੇ ਚੈਲੰਜ ਕਰਦਾ ਵੀ ਜੇ ਸਿੰਘ ਹੋਇਆ ਕੋਈ ਤੇ ਇਸ਼ਨਾਨ ਕਰਕੇ ਜਾਇਓ, ਮੈਨੂੰ ਦੱਸ ਕੇ ਜਾਇਓ, ਤੇ ਕਹਿੰਦੇ ਜੇ ਏਦਾਂ ਹੀ ਚਲੇ ਗਏ ਤੇ ਫੇਰ ਕਾਹਦਾ ਪਤਾ ਲੱਗਣਾ। ਹੁਣ ਗੁਰੂ ਪਿਆਰੇ ਇਹਨਾਂ ਨੇ ਆਪਣੇ ਦਮਾਲੇ ਖੋਲ ਲਿਆ, ਆਪਣੇ ਦਮਾਲੇ ਦੋਨਾਂ ਨੇ ਖੋਲ ਕੇ ਤੇ ਆਪਣੇ ਕੇਸਾਂ ਦਾ ਜੂੜਾ ਹਵਾ ਵਿੱਚ ਘੁਮਾਉਂਦੇ ਹੋਏ ਉੱਚੀ ਉੱਚੀ ਜਕਾਰੇ ਛੱਡਦੇ, ਕਹਿੰਦੇ ਆ ਗੁਰੂ ਕਾ ਖਾਲਸਾ, ਇਸ਼ਨਾਨ ਕਰਕੇ ਚੱਲਿਆ ਹੀ ਕਿਸੇ ਵਿੱਚ ਹਿੰਮਤ ਆ ਤੇ ਆਕੇ ਪੜ ਲਿਓ, ਘੋੜਿਆਂ ਦੇ ਉੱਤੇ ਅਸਵਾਰ ਹੋ ਜਾਂਦੇ ਆ। ਹੁਣ ਜਿਹੜੀਆਂ ਫੌਜਾਂ ਸੀ ਹਲੇ ਤੜਕਾ ਸੀਗਾ, ਆਪੋ ਆਪਣੇ ਕੈਂਪਾਂ ਦੇ ਵਿੱਚ ਸੀ ਤੇ ਆਖਰ ਪਤਾ ਲੱਗ ਜਾਂਦਾ ਸਿੰਘ ਆ ਗਿਆ, ਬੜਵਾਏ ਉੱਠਦੀਆਂ ਫੌਜਾਂ ਉੱਠਦੀਆਂ ਮੁਗਲੀਆਂ ਫੌਜਾਂ, ਤੇ ਕਾਜੀ ਅਬਦੁਲ ਰਹਿਮਾਨ ਨੂੰ ਵੀ ਪਤਾ ਲੱਗਦਾ ਔਰ ਉਹ ਆਪਣੇ ਮੁੰਡੇ ਨੂੰ ਲੈ ਕੇ, ਹੁਣ ਉਹਨੇ ਸੋਚਿਆ ਵੀ ਸਿੰਘ ਭੱਜ ਗਿਆ ਤੇ ਹੁਣ ਐਵੇਂ ਫੋਕੇ ਜੀ ਫੜ ਮਾਰਦੇ ਆ ਮਗਰ ਜਾਂਦੇ ਆ, ਤੇ ਅਗਲੇ ਦਿਲ ਵਾਲੀ ਗੇਟ ਦੇ ਲੱਗ ਗਏ ਨਾ, ਬਾਕੀ 50-60 ਸਿੰਘ ਰੁਕੇ ਹੋਏ ਸੀ ਤੇ ਥਰਾਜ ਸਿੰਘ ਤੇ ਸੁੱਖਾ ਸਿੰਘ ਦੋਵੇਂ ਇਸ਼ਨਾਨ ਕਰਨ ਵਾਸਤੇ ਆਏ ਸੀਗੇ। ਹੁਣ ਘੋੜਿਆਂ ਦੇ ਉੱਤੇ ਦੁਸ਼ਮਣ ਨੇ ਦੇਖਿਆ ਭੱਜ ਗਏ ਤੇ ਮਗਰ ਜਾਂਦੇ ਆ, ਹੁਣ ਕਾਜੀ ਭੂਤਰਿਆ ਆਪਣੇ ਮੁੰਡੇ ਨੂੰ ਨਾਲ ਲੈ ਕੇ ਵੀ ਚਲੋ ਫੋਕੀ ਫਾੜੀ ਸਹੀ ਮਾਰੋ ਨੇ ਆ, ਦਬਕਾ ਮਾਰੋ ਨੇ ਪਿਛਲੇ ਪਾਸਿਓ। ਹੁਣ ਗੁਰੂ ਪਿਆਰਿਓ ਇਹਦੀਆਂ ਫੌਜਾਂ ਥੋੜੀਆਂ ਹੀ ਆ ਨਾਲ ਆ, ਇਹਦਾ ਖਿਆਲ ਸੀ ਦੋ ਜਾਣੇ ਆਏ ਆ ਹਿੱਥੋਂ ਤਾਂ ਘੇਰ ਕੇ ਜੇ ਅੜਕੇ ਆ ਗਏ ਤੇ ਉਹਨਾਂ ਨਾਲ ਲੜ ਲਾਂਗੇ ਨਹੀਂ ਤੇ ਉਹਨਾਂ ਨੇ ਆਪੇ ਭੱਜ ਜਾਣਾ। ਤੇ ਅੱਗੇ ਹੋਇਆ ਕੀ ਕਿ ਜਦੋਂ ਕਾਜੀ ਤੇ ਉਹਦਾ ਮੁੰਡਾ ਸਿੰਘਾਂ ਦੇ ਕੋਲ ਜਾਂਦੇ ਉਹਨਾਂ ਨੇ ਮੁੜਵਾ ਹਮਲਾ ਕਰਤਾ, ਦੋਵੇਂ ਢਾਲੇ ਦੋਵੇਂ ਇੱਥੇ ਖਤਮ ਕਰ ਦਿੱਤੇ ਜਾਂਦੇ ਆ। ਕਾਜੀ ਅਬਦੁਲ ਰਹਿਮਾਨ ਤੇ ਉਹਦਾ ਮੁੰਡਾ ਤੇ ਕੁਝ ਫੌਜਾਂ ਮਾਰੀਆਂ ਜਾਂਦੀਆਂ ਤੇ ਸਤਸੰਗ ਜੀ ਇਸ ਵੇਲੇ ਫਿਰ ਇੱਕ ਅੰਮ੍ਰਿਤਸਰ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਹੈ। ਔਰ ਉਹਨਾਂ ਸਮਿਆਂ ਦੇ ਵਿੱਚ ਸਾਡੀ ਕੌਮ ਦੀ ਮਾਇਨਾਜ਼ ਹਸਤੀ ਅਤੀ ਸਤਿਕਾਰਯੋਗ ਭਾਈ ਮਨੀ ਸਿੰਘ ਜੀ ਉਸ ਵੇਲੇ ਦਰਬਾਰ ਸਾਹਿਬ ਦੇ ਵਿੱਚ ਸਨ। ਫਿਰ ਮੈਂ ਬੇਨਤੀ ਕਰਾਂ, ਮੈਂ ਇਹ ਤਕਰੀਬਨ 1721 ਦੀ ਗੱਲ ਕਰਦਾ ਹੈ ਔਰ ਉਹ ਜਿਹੜੀ ਆਪਾਂ ਜੰਗ ਅੱਗੇ ਕਰਕੇ ਹਟੇ ਨਾ, ਔਰ ਉਹ 1726 ਦੀ ਆ। ਮੈਨੂੰ ਮੇਰੀ ਥੋੜ੍ਹੀ ਜਿਹੀ ਮਜਬੂਰੀ ਸੀ, ਮੈਨੂੰ ਵਾਪਸ ਮੁੜਨਾ ਪਿਆ, ਔਰ ਕਿਉਂਕਿ ਅੱਜ ਆਪਾਂ ਇਤਿਹਾਸ ਜਿਹੜਾ ਨਾ ਇਹ ਸਾਡੀ ਕੌਮ ਦੇ ਬਹਾਦਰ ਯੋਧੇ ਭਾਈ ਮਨੀ ਸਿੰਘ ਦਾ ਆਰੰਭ ਕਰਨਾ ਤੇ ਮਨੀ ਸਿੰਘ ਦੀ ਸ਼ਹੀਦੀ ਜਿਹੜੀ ਹੈ ਇਹ 1738 ਈਸਵੀ ਨੂੰ ਹੁੰਦੀ ਹੈ। ਇਹ ਕੁਝ ਗੱਲਾਂ ਗੁਰੂ ਪਿਆਰੇ ਸਾਡੇ ਗੌਰ ਕਰਨ ਵਾਲੀਆਂ। ਹੁਣ ਇੱਥੇ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਹੈ ਔਰ ਉਹਨਾਂ ਸਮਿਆਂ ਦੇ ਵਿੱਚ ਇੱਕ ਰੌਲਾ ਪੈ ਗਿਆ ਸਾਡੇ ਪੰਥ ਦੇ ਵਿੱਚ ਆਪਸ ਵਿੱਚ। ਇਹ 1720-21 ਦੀ ਗੱਲ ਹੈ, ਬੰਦਈਆਂ ਦਾ ਤੇ ਤੱਤ ਖਾਲਸੇ ਦਾ ਆਪਸ ਵਿੱਚ ਇਹਨਾਂ ਦੀ ਅਣਬਣ ਹੋ ਜਾਂਦੀ ਹੈ। ਅਣਬਣ ਕਿਵੇਂ ਹੁੰਦੀ ਹੈ ਕਿ ਜਿਹੜੇ ਬੰਦਈ ਸੀ ਇਹਨਾਂ ਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲਾ ਨਾਰਾ ਛੱਡ ਕੇ ਇਹਨਾਂ ਨੇ ਆਪਣਾ ਨਾਰਾ ਹੀ ਬਦਲ ਦਿੱਤਾ ਔਰ ਇਹਨਾਂ ਨੇ ਆਪਣਾ ਨਾਰਾ ਜਦੋਂ ਚੇਂਜ ਕਰ ਲਿਆ ਨਾ ਤੇ ਗੁਰੂ ਕੇ ਖਾਲਸੇ ਦੇ ਕੋਲੋਂ ਇਹ ਗੱਲ ਬਰਦਾਸ਼ਤ ਨਾ ਹੋਈ। ਔਰ ਪਿਆਰਿਓ ਉਸ ਵੇਲੇ ਫਿਰ ਦੂਸਰੇ ਪਾਸੇ ਬੰਦਈ ਜਿਹੜੇ ਸਨ ਨਾ, ਹੁਣ ਇਹ ਲੜਨ ਜੋਗੇ ਨਾ ਰਹਿ ਗਿਆ, ਬੰਦਾ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਤੱਤ ਖਾਲਸਾ ਕਿਤੇ ਨਾ ਕਿਤੇ ਮਾਰਾਂ ਮਾਰਦਾ ਤੇ ਇਹਨਾਂ ਦੇ ਮਨ ਵਿੱਚ ਸੀ ਵੀ ਹੁਣ ਗੁਰਦੁਆਰਿਆਂ ਦੇ ਉੱਤੇ ਕਾਬਜ਼ ਹੋਈਏ ਵੀ ਇੱਥੇ ਚੰਗਾ ਸੂਤ ਆਉਣਾ ਆ, ਗੁਰਦੁਆਰਿਆਂ ਦੇ ਉੱਤੇ ਚੜਾਵਾ, ਕਿਉਂਕਿ ਸ਼ਰਧਾ ਸੰਗਤਾਂ ਦੀ ਗੁਰਦੁਆਰਿਆਂ ਦੇ ਉੱਤੇ ਸੀ ਔਰ ਇਹਨਾਂ ਨੇ ਆਪਣਾ ਨਾਰਾ ਜਿਹੜਾ ਫਤਿਹ ਖਾਲਸਾ ਕਹਿ ਦਿੱਤਾ, ਫਤਿਹ ਖਾਲਸਾ ਬਸ ਇੰਨਾ ਕੀ ਇਹ ਬੋਲਿਆ ਕਰਦੇ ਸੀ ਜੇ ਕੋਈ ਇੱਕ ਦੂਜੇ ਨੂੰ ਮਿਲਦੇ ਸੀ ਤੇ ਬਸ ਫਤਿਹ ਖਾਲਸਾ ਹੀ ਆਖਿਆ ਕਰਦੇ ਸੀ। ਤੇ ਇੱਧਰ ਹੁਣ ਇਹਨਾਂ ਦੀ ਆਪਸ ਵਿੱਚ ਗੜਬੜ ਹੋ ਜਾਂਦੀ ਹੈ, ਅੰਮ੍ਰਿਤਸਰ ਦੇ ਵਿੱਚ ਦੋਵੇਂ ਧਿਰਾਂ ਇਕੱਠੀਆਂ ਹੁੰਦੀਆਂ। ਹੁਣ ਇੱਕ ਧਿਰ ਕਹਿੰਦੀਆਂ ਮੈਂ ਇੱਥੇ ਕਾਬਜ਼ ਹੋਣਾ ਤੇ ਦੂਜੀ ਕਹਿੰਦੀਆਂ ਮੈਂ ਇੱਥੇ ਕਾਬਜ਼ ਹੋਣਾ, ਗੁਰਦੁਆਰੇ ਤੋਂ ਲੜਾਈ ਹੋ ਪਈ ਹੈ। ਤੇ ਹੁਣ ਇਹਨਾਂ ਦਾ ਫੈਸਲਾ ਕਿੱਦਾਂ ਕੀਤਾ ਜਾਵੇ? ਹੁਣ ਬੰਦਈਆਂ ਦਾ ਆਗੂ ਸੀ ਅਮਰ ਸਿੰਘ ਤੇ ਅਮਰ ਸਿੰਘ ਦਾ ਇੱਕ ਇਹਨੇ ਆਪਣਾ ਗੜਵਈ ਜਿਹੜਾ ਸੀ ਨਾ ਔਰ ਉਹਦਾ ਨਾਂ ਸੀ ਆਪਣੇ ਇਹਦਾ ਲੜਕਾ ਸੀ ਮੀਰੀ ਸਿੰਘ ਔਰ ਇਹਨਾਂ ਨੇ ਗੁਰੂ ਪਿਆਰਿਓ ਉੱਥੇ ਯੁਗਤ ਸੋਚੀ ਹੈ ਕਿ ਕਾਨ ਸਿੰਘ ਦੇ ਤੇ ਅਮਰ ਸਿੰਘ ਦੇ ਮੁੰਡੇ ਦੀ ਆਪਸ ਵਿੱਚ ਕੁਸ਼ਤੀ ਕਰਾ ਦਈਏ ਵੀ ਜਿਹੜਾ ਢਹਿ ਜੂਗਾ ਉਹ ਹਰਿਆ ਹੋਊਗਾ ਤੇ ਜਿਹੜਾ ਜਿੱਤ ਗਿਆ ਉਹ ਜਿੱਤਿਆਂ ਦੇ ਵਿੱਚ ਆ ਜੂਗਾ। ਹੁਣ ਇਹ ਦੋਵਾਂ ਬੱਚਿਆਂ ਦੀ ਕੁਸ਼ਤੀ ਕਰਾਈ ਜਾਂਦੀ ਹੈ ਤੇ ਕਾਨ ਸਿੰਘ ਦਾ ਮੁੰਡਾ ਜਿਹੜਾ ਉਹ ਜਿੱਤ ਜਾਂਦਾ। ਹੁਣ ਫੈਸਲਾ ਤੇ ਇਹੀ ਹੁੰਦਾ ਵੀ ਜਿਹੜਾ ਪਰਾਂ ਦੇ ਵਿੱਚ ਹੋ ਗਿਆ ਵੀ ਗੱਲਬਾਤ ਹੋ ਗਈ ਹੈ ਉਹਦੇ ਉੱਤੇ ਅਮਲ ਕੀਤਾ ਜਾਵੇ, ਪਰ ਬੰਦਈ ਫੇਰ ਵੇਰ ਜਾਂਦੇ ਆ, ਇਹਦਾ ਮਤਲਬ ਬੰਦਈਆਂ ਦੀ ਉਦੋਂ ਤਾਕਤ ਜ਼ਿਆਦੀ ਸੀ ਤੇ ਤੱਤ ਖਾਲਸਾ ਤਦੇ ਤੇ ਇੱਦਾਂ ਦੀਆਂ ਸ਼ਰਤਾਂ ਮੰਨ ਰਿਹਾ ਸੀ, ਨਹੀਂ ਤੇ ਤੱਤ ਖਾਲਸੇ ਨੂੰ ਇਹ ਸ਼ਰਤਾਂ ਮੰਨਣ ਦੀ ਲੋੜ ਨਹੀਂ ਸੀ। ਇਹਦਾ ਮਤਲਬ ਬੰਦਈਆਂ ਦਾ ਪਾਸਾ ਭਾਰਾ ਸੀ ਔਰ ਇਹ ਬੰਦਈ ਮੁੱਕਰ ਜਾਂਦੇ, ਕਹਿੰਦੇ ਨਹੀਂ ਅਸੀਂ ਇੱਥੇ ਕਾਬਜ਼ ਜਿਹੜਾ ਗੁਰੂ ਘਰਾਂ ਦੇ ਉੱਤੇ ਅਸੀਂ ਹੋਣਾ। ਔਰ ਇਸ ਤੋਂ ਅੱਗੇ
फिर फैसला किया जाता भाई मनी सिंह दोनों धिरां नूं फेर भाड़दे कहिंदे आपां धन गुरु रामदास महाराज जी तो पुछिए भी किदां होनी चाहिए है। कहिंदे ठीक है जी तुसीं साडी कौम दे आगू हो, तुसीं सत्कार योग हो और तुसीं दसो किदां होनी चाहिए है। तो भाई मनी सिंह कहिंदे जो असीं कहांगे तुहानूं मनना पवेगा। कहिंदे ठीक है असीं मन लवांगे। हुण गुरु के प्यारिओ भाई मनी सिंह होनी दो परचियां पाउंदे हर की पौड़ी, हर की पौड़ी का पता ना दरबार साहब जो आप दर्शन करने वास्ते जाइदा तो जितों चूड़ा साडी संगत लैंदी आ उहनूं हर की पौड़ी आखदे आ। कहिंदे हर की पौड़ी दे विच परचियां पाईआं जाणगीआं, एक दे उत्ते तत् खालसा लिखिआ जाएगा तो एक दे उत्ते बंदई खालसा लिखिआ जाएगा और जिहड़ी परची तिर के उपर आ गई और वह धिर जिहड़ी आ उह पंथ होवेगी तो दूजी नूं दूजे की शरण आउणा पवेगा। ऐसी कुदरत की खेड वरती भी तत् खालसे की परची उपर तर के आ गई तो बंदइया की परची जिहड़ी पानी दे विच डुब जाती है। तो गुरु प्यारिओ परस फिर इत्थे बंदई जिहड़े आ इत्थे फिर रौला पाउंदे ने ते उत्थे फिर गुरु के खालसे तलवारां धू लैंदे ने ते जिवें इन्हां दी दोवां दी आपस विच गह गच लड़ाई हुंदी है इस अमृतसर की पावन धरती दे उत्ते एक पासे बंदई ते एक पासे तत् खालसा एक दूजे दे नाल किवें टक्करदे आ सुणो प्यारिओ।

ਆਖਿਰ ਭਾਈ ਮਨੀ ਸਿੰਘ ਜੀ ਦੀ ਸਿਆਣਪ ਤੇ ਸੂਝ ਬੂਝ ਦੇ ਨਾਲ ਇਹ ਟਕਰਾਅ ਜਿਹੜਾ ਸੀ ਨਾ ਇਹਨੂੰ ਖਤਮ ਕਰਾਉਣ ਦਾ ਯਤਨ ਕੀਤਾ ਗਿਆ। ਅਮਰ ਸਿੰਘ ਬੰਦਈ ਜਿਹੜਾ ਉਹ ਆਪਣੇ ਕੁਝ ਬੰਦਿਆਂ ਨੂੰ ਲੈ ਕੇ ਇੱਥੋਂ ਭੱਜ ਜਾਂਦਾ ਤੇ ਕੁਝ ਇਹਦੇ ਨਾਲ ਦੇ ਸਾਥੀ ਜਿਹੜੇ ਹਨ ਉਹਨਾਂ ਦੇਖ ਲਿਆ ਦੋ ਵਾਰ ਹਾਰ ਗਏ ਆ, ਕੋਈ ਨਾ ਕੋਈ ਤੇ ਗੱਲ ਹੈ ਨਾ, ਤੇ ਇਹ ਸਾਰੇ ਕੁਝ ਸਾਥੀ ਜਿਹੜੇ ਆ ਇਹ ਤੱਤ ਖਾਲਸੇ ਦੇ ਨਾਲ ਮਿਲ ਜਾਂਦੇ ਆ। ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਕਾ ਖਾਲਸਾ ਫਿਰ ਇਕੱਠੇ ਹੋ ਕੇ ਦੁਸ਼ਮਣਾਂ ਦੇ ਉੱਤੇ ਹਮਲਾ ਕਰਦਾ ਹੈ ਔਰ ਕਈ ਵਾਰ ਖਾਲਸਾ ਹਾਰ ਜਾਂਦਾ, ਕਈ ਵਾਰ ਜਿੱਤ ਜਾਂਦਾ। ਇਹ ਇੱਦਾਂ ਕਈ ਸਾਲਾਂ ਤੱਕ ਗੁਰੂ ਪਿਆਰਿਓ ਇਹ ਜੱਦੋ ਜਿੱਦ ਚੱਲਦੀ ਰਹੀ ਹੈ। ਹੁਣ ਜਿੱਥੇ ਕਿਤੇ ਸੂਤ ਆਉਂਦਾ ਗੁਰੂ ਕਾ ਖਾਲਸਾ ਆਪਣੇ ਪਿੰਡ ਆ ਜਾਂਦਾ ਕਿਤੇ ਦੋ ਚਾਰ ਮਹੀਨੇ ਰਹਿ ਕੇ, ਤੇ ਫਿਰ ਜਦੋਂ ਦੁਸ਼ਮਣ ਨੂੰ ਪਤਾ ਲੱਗ ਜਾਂਦਾ ਤੇ ਫਿਰ ਪਿੰਡਾਂ ਦੇ ਵਿੱਚੋਂ ਚਲਿਆ ਜਾਂਦਾ। ਔਰ ਘਣੀ ਘਣੀਏ ਨਗਰ ਹੈ ਪਹਾੜਾਂ ਦੇ ਲਾਗੇ, ਉੱਧਰ ਪਾਕਿਸਤਾਨ ਦੇ ਵਿੱਚ ਰਹਿ ਗਿਆ ਔਰ ਉੱਥੇ ਦਾ ਰਾਮਾ ਰੰਧਾਵਾ ਉੱਥੇ ਦਾ ਚੌਧਰੀ ਸੀਗਾ। ਵੀਕ ਸਿੰਘ ਪਹਾੜਾਂ ਚੋਂ ਉੱਤਰਦੇ ਨੇ ਵੀ ਸਾਡਾ ਦਲ ਖਾਲਸਾ ਤੱਤ, ਸਾਡੇ ਜਿਹੜੇ ਭਰਾ ਆ ਪੰਜਾਬ ਵਿੱਚ ਗਏ, ਨਾਲੇ ਮਿਲ ਕੇ ਆਉਂਦੇ ਆ, ਨਾਲੇ ਪਰਿਵਾਰ ਨੂੰ ਮਿਲ ਕੇ ਆਉਂਦੇ ਆ, ਤੇ ਜਿਹੜੀਆਂ ਵਿਉਂਤਾਂ ਅਗਲੀਆਂ ਕੀਤੀਆਂ ਉਹਨਾਂ ਦੇ ਉੱਤੇ ਸਰਗਰਮੀਆਂ ਨੂੰ ਉਹ ਵੀ ਜਾਚਣ ਦਾ ਯਤਨ ਕਰਾਂਗੇ। ਵੀਕ ਸਿੰਘ ਉੱਤਰਦੇ ਨੇ ਤੇ ਰਾਮੇ ਰੰਧਾਵੇ ਦੀਆਂ ਫੌਜਾਂ ਉਹਨਾਂ ਨੂੰ ਘੇਰ ਲੈਂਦੀਆਂ। ਗੁਰੂ ਪਿਆਰਿਓ ਬੜੀ ਤ੍ਰਾਸਦੀ ਸੀ, ਹੁਣ 20-20 ਸਿੰਘ ਇਕੱਠੇ ਸ਼ਹੀਦ ਹੋ ਜਾਣੇ। ਉਸ ਘਣੀ ਕੇ ਨਗਰ ਦੇ ਲਾਗੇ ਮੁਕਾਬਲਾ ਹੁੰਦਾ ਹੈ ਤੇ 20 ਦੇ 20 ਸਿੰਘ ਇੱਥੇ ਸ਼ਹੀਦ ਕਰ ਦਿੱਤੇ ਜਾਂਦੇ ਨੇ। ਔਰ ਪਿਆਰਿਓ ਉਹਨਾਂ ਦੇ ਸਿਰ ਕੱਟ ਕਲਮ ਕਰਕੇ ਤੇ ਲਾਹੌਰ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਲਿਜਾਂਦੇ ਗਏ ਔਰ ਹਜ਼ਾਰਾਂ ਰੁਪਈਏ ਇਨਾਮ ਪ੍ਰਾਪਤ ਕੀਤਾ ਜਾਂਦਾ ਹੈ। ਹੁਣ ਸਤਸੰਗਤ ਜੀ ਇਸ ਗੱਲ ਨੂੰ ਤਕਰੀਬਨ 3-4 ਸਾਲ ਹੋ ਗਏ ਸੀ, ਪੰਜਾਬ ਵਿੱਚ ਹਫੜਾ ਦਫੜੀ ਮਜੀ ਹੋਈ ਸੀ ਤੇ ਦਿੱਲੀ ਤੋਂ ਕੁਝ ਫੌਜਦਾਰ ਪੰਜਾਬ ਦੇ ਵਿੱਚ ਟੈਕਸ ਲੈਣ ਵਾਸਤੇ ਆਉਂਦੇ ਆ। ਹੁਣ ਜਿਹੜੀਆਂ ਸਟੇਟਾਂ ਸੀ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀ, ਖਰਾਜ ਦੇਣਾ ਪੈਂਦਾ ਸੀ। ਨਜਾਬਤ ਖਾਂ ਤੇ ਹਯਾਤ ਖਾਂ ਦੋ ਪਠਾਨ ਆਉਂਦੇ ਨੇ, 2000 ਫੌਜ ਲੈ ਕੇ ਆਉਂਦੇ ਆ ਵੀ ਜ਼ਕਰੀਆ ਖਾਨ ਨੇ 3 ਸਾਲ ਹੋ ਗਏ ਖਰਾਜ ਨਹੀਂ ਦਿੱਤਾ ਅਜੇ ਤੱਕ, ਤੇ ਦਿੱਲੀ ਦੇ ਬਾਦਸ਼ਾਹ ਵੱਲ ਹੋਇਆ ਕਹਿੰਦੇ ਉਹਦੇ ਕੋਲੋਂ ਲੈ ਕੇ ਆਓ, 3-4 ਸਾਲ ਹੋ ਗਏ ਪੈਸੇ ਕਿਹਨੇ ਦੇਣੇ ਆ। ਹੁਣ ਗੁਰੂ ਪਿਆਰਿਓ ਹੁੰਦਾ ਸੀ ਵੀ ਆਪੇ ਟੈਕਸ ਤਾਰਦੇ ਹੁੰਦੇ ਸੀ, ਪਰ ਇੱਦਾਂ ਦੇ ਇਹ ਲੜਾਈਆਂ ਵਿੱਚ ਫਸ ਗਿਆ ਕਿ ਇਹ ਟੈਕਸ ਦੇਣ ਜੋਗਾ ਨਹੀਂ ਰਹਿ ਗਿਆ। ਪੁਲਿਸ ਨਵੀਂ ਭਰਤੀ ਰੱਖਣੀ ਪੈਂਦੀ ਆ, ਤਨਖਾਹਾਂ ਦੇਣੀਆਂ ਪੈਂਦੀਆਂ ਔਰ ਜੰਗਾਂ ਦੇ ਉੱਤੇ ਖਰਚੇ ਜਿਹੜੇ ਉਹ ਵੱਧ ਜਾਂਦੇ ਆ। ਹੁਣ ਸਤਸੰਗਤ ਜੀ ਜਦੋਂ ਟੈਕਸ ਦੇਣ ਜੋਗਾ ਨਾ ਰਹਿ ਗਿਆ, ਇਹ ਹਯਾਤ ਖਾਂ ਤੇ ਨਜਾਬਤ ਖਾਂ ਦੋ ਜਾਣੇ 2000 ਫੌਜ ਲੈ ਕੇ ਲਾਹੌਰ ਆ ਬੈਂਦੇ ਨੇ। ਕਹਿੰਦੇ ਜ਼ਕਰੀਆ ਖਾਨ ਜਿਹੜਾ ਕਰੋੜਾਂ ਰੁਪਈਏ ਬਣਦਾ ਹੈ ਨਾ ਉਹ ਟੈਕਸ ਤਾਰ, ਤੇ ਜਿੰਨੇ ਦਿਨ ਸਾਨੂੰ ਤੂੰ ਇੱਥੇ ਰੱਖੇਗਾ ਤੇ ਸਾਡੇ ਇਕੱਲੇ ਇਕੱਲੇ ਦੀ 5-5 ਹਜ਼ਾਰ ਰੁਪਈਆ ਦਿਹਾੜੀ ਸਾਡੀ ਤੇਰੇ ਸਿਰ ਹੋਵੇਗੀ, ਤੇ ਦੂਸਰਾ ਜਿੰਨਾ ਫੌਜਾਂ ਦਾ ਖਰਚਾ ਹੋਵੇਗਾ ਉਹ ਵੀ ਤੇਰੇ ਪੱਲੇ ਪੈਣਾ, ਹੁਣ ਛੇਤੀ ਤੋਂ ਛੇਤੀ ਕਰ ਲਾ ਵੀ ਤੂੰ ਸਾਨੂੰ ਰੱਖਣਾ ਚਾਹੁੰਦਾ ਤੇ ਜਾਂ ਛੇਤੀ ਪੈਸੇ ਦੇ ਕੇ ਭੇਜ ਦੇਣਾ ਚਾਹੁੰਦਾ। ਜ਼ਕਰੀਆ ਖਾਂ ਬੜਾ ਕਸੂਤਾ ਫਸ ਗਿਆ। ਉਹੀ ਚੌਧਰੀ ਜਿਹੜੇ ਇਹਦੇ ਇਸ਼ਾਰੇ ਦੇ ਉੱਤੇ ਕੰਮ ਕਰਦੇ ਸਨ, ਅੱਜ ਚੌਧਰੀਆਂ ਨੂੰ ਬੰਨ ਕੇ ਇਹਨੇ ਮੰਗਾ ਲਿਆ, ਕਹਿੰਦਾ ਕੱਢੋ ਪੈਸੇ, ਕਹਿੰਦੇ ਜਿਹੜੇ ਤੁਸੀਂ ਇਨਾਮ ਲੈ ਹੋਏ ਆ ਨਾ, ਕਹਿੰਦਾ ਸਾਰਾ ਖਜ਼ਾਨਾ ਖਾਲੀ ਹੋ ਗਿਆ, ਦਿੱਲੀਓਂ ਆ ਰਹੇ ਆਰਡਰ ਆ ਰਹੇ ਆ, ਗਾਲਾਂ ਪੈ ਰਹੀਆਂ, ਉੱਥੋਂ ਸਖ਼ਤ ਹੁਕਮ ਆ ਰਹੇ ਆ ਬਈ ਜੇ ਆਪਾਂ ਟੈਕਸ ਨਾ ਤਾਰਿਆ ਮੇਰੀ ਸੂਬੇਦਾਰੀ ਗਈ ਤੇ ਤੁਹਾਡਾ ਚੌਧਰ ਆਪਣਾ ਗਿਆ, ਹੁਣ ਆਪਾਂ ਦੋਵਾਂ ਹੀ ਬਚਾਉਣੇ ਚਾਹੁੰਦੇ ਹਾਂ, ਜਿੰਨੇ ਪੈਸੇ ਆ ਸਾਰੇ ਵੱਧ ਤੋਂ ਵੱਧ। ਹੁਣ ਗੁਰੂ ਪਿਆਰਿਓ ਚੌਧਰੀਆਂ ਦੇ ਭਾਅ ਦੀ ਬਣੀ ਇਹਨਾਂ ਫਿਰ ਲੋਕਾਂ ਦੇ ਕੋਲੋਂ ਲੁੱਟ ਪੁੱਟ ਕਰਕੇ ਤੇ ਕਿਸੇ ਨਾ ਕਿਸੇ ਤਰ੍ਹਾਂ 60 ਕੁ ਲੱਖ ਰੁਪਈਆ ਜਿਹੜਾ ਨਾ ਉਹ ਜਮ੍ਹਾਂ ਕਰਵਾ ਦਿੱਤਾ ਜਾਂਦਾ, ਕੁਛ ਹੋਣਗੇ ਆਪਣੇ ਸਰਕਾਰੀ ਖਜ਼ਾਨੇ 'ਚ ਹੋਣਗੇ, ਮਤਲਬ 60 ਕੁ ਲੱਖ ਰੁਪਈਆ ਇਕੱਠਾ ਕਰਕੇ ਗੱਡਿਆਂ ਦੇ ਉੱਤੇ ਲੱਦ ਕੇ ਨਜਾਬਤ ਖਾਂ ਤੇ ਹਯਾਤ ਖਾਂ ਨੂੰ ਤੋੜ ਦਿੱਤਾ ਜਾਂਦਾ। ਉਹਨਾਂ ਨੂੰ ਗਿਣਤੀ ਨਹੀਂ ਕਰਵਾਈ ਜਾਂਦੀ, ਉੱਦਾਂ ਕਹਿ ਦਿੱਤਾ ਜਾਂਦਾ ਵੀ ਇੰਨੇ ਕਰੋੜ ਹੈ, ਇੰਨੇ ਬਣਦਾ ਸੀ ਤੇ ਇੰਨੇ ਕਰੋੜ ਤੁਹਾਨੂੰ ਦੇ ਦਿੱਤਾ ਤੇ ਇੰਨੇ ਕੁ ਬਾਕੀ ਰਹਿ ਗਿਆ ਤੁਹਾਨੂੰ 6 ਮਹੀਨਾ ਹੀ ਦੇ ਦਾਂਗੇ। ਗਿਣਤੀ ਨਹੀਂ ਕਰਵਾਈ, ਉਹਨਾਂ ਵੀ ਗਿਣਤੀ ਨਾ ਕੀਤੀ ਕਿਉਂਕਿ ਉਹਨਾਂ ਦੀ 5-5 ਹਜ਼ਾਰ ਰੁਪਈਆ ਦਿਹਾੜੀ ਬਣਦੀ ਸੀ, ਅਗਲਿਆਂ ਨੂੰ ਕੀ। ਹੁਣ ਪਿਆਰਿਓ ਜ਼ਕਰੀਆ ਖਾਂ ਨੇ ਸੋਚਿਆ ਵੀ ਗੱਲ ਬੜੀ ਕਸੂਤੀ ਹੋ ਗਈ ਹੈ, ਪੈਸੇ ਵੱਧ ਬਣਦੇ ਸੀ ਲਿਖ ਕੇ ਲਿਸਟ ਦੇ ਉੱਤੇ ਵੱਧ ਦੇ ਦਿੱਤੇ ਆ, ਪਰ ਜਿਹੜੇ ਗੱਡਿਆਂ ਦੇ ਉੱਤੇ ਲੱਦੇ ਆ ਉਹ ਪੈਸੇ ਬਹੁਤ ਥੋੜੇ ਆ। ਔਰ ਇਹ ਜਦੋਂ ਦਿੱਲੀ ਜਾ ਕੇ ਸਾਰਾ ਪਾਜ ਖੁੱਲਣਾ ਤੇ ਫੌਜਾਂ ਫੇ ਆ ਜਾਣੀਆਂ, ਮੈਨੂੰ ਤਾਂ ਫੇਰ ਘੇਰ ਲੈਣਾ, ਹੁਣ ਕੀ ਕੀਤਾ ਜਾਵੇ। ਹੁਣ ਗੁਰੂ ਪਿਆਰਿਓ ਦੂਰ ਦੀ ਸੋਚੀ, ਇਹਨੂੰ ਰਾਜਨੀਤੀ ਇਹਨੂੰ ਕਹਿੰਦੇ ਆ ਰਾਜਨੀਤੀ, ਹੁਣ ਇਹ ਸੋਚਦਾ ਇਸ ਬਲਾ ਤੋਂ ਕਿਵੇਂ ਟਲਿਆ ਜਾਵੇ। ਹੁਣ ਫਿਰ ਇਹ ਭਾਈ ਸੁਬੇਗ ਸਿੰਘ ਜੰਬਰ ਨੂੰ ਸੱਦਦਾ ਹੈ। ਸੁਬੇਗ ਸਿੰਘ ਜੰਬਰ
ਇਹ ਸਰਕਾਰੀ ਠੇਕੇਦਾਰ ਸੀ ਤੇ ਗੁਰੂ ਪਿਆਰਿਓ ਸਿੰਘਾਂ ਦੇ ਨਾਲ ਵੀ ਇਹਦੀ ਮਿਲ ਵਰਤਣ ਸੀ ਤੇ ਸਰਕਾਰ ਦੇ ਨਾਲ ਵੀ ਇਹਦੀ ਮਿਲ ਵਰਤਣ ਸੀ ਤੇ ਇਹ ਸਵੇਗ ਸਿੰਘ ਨੂੰ ਆਖਣ ਲੱਗਾ ਕਹਿੰਦਾ ਸਵੇਗ ਸਿਆ ਸੱਜਣਾ ਕੰਮ ਬੜਾ ਕਸੂਤਾ ਹੋ ਗਿਆ ਈ ਤੈਨੂੰ ਵਿੱਚ ਪੈ ਕੇ ਥੋੜਾ ਜਿਹਾ ਸਾਡਾ ਫੈਸਲਾ ਕਰਨਾ ਪੈਣਾ ਕਹਿੰਦਾ ਕਿਵੇਂ ਦੱਸ ਕਹਿੰਦਾ ਪੈਸੇ ਘੱਲ ਦਿੱਤੇ ਗੱਡਿਆਂ ਦੇ ਉੱਤੇ ਲੱਦ ਕੇ ਉਹ ਗਿਣੇ ਹੈ ਨੀ ਗੇ ਕਹਿੰਦਾ ਯਾ ਗੁਰੂ ਕੇ ਖਾਲਸੇ ਨੂੰ ਕਹਿ ਦੇ ਰਸਤੇ ਦੇ ਵਿੱਚ ਗੱਡੇ ਲੁੱਟ ਲੈਣ ਪੈਸੇ ਜਿੰਨਾ ਮਰਜ਼ੀ ਖਜ਼ਾਨਾ ਲੁੱਟ ਲਓ ਮੇਰੀ ਫੌਜ ਤੁਹਾਨੂੰ ਕੁਝ ਨਹੀਂ ਆਕੇਗੀ ਹੁਣ ਗੁਰੂ ਪਿਆਰਿਓ ਦੇਖੋ ਰਾਜਨੀਤੀ ਆਪਦਾ ਬਚਾਅ ਕਰਨ ਦਾ ਕਰਕੇ ਆਪਦੇ ਸਰਮਾਏ ਨੂੰ ਲੁਟਾਉਣ ਵਾਸਤੇ ਤੇ ਭਾਈ ਸਵੇਗ ਸਿੰਘ ਨੂੰ ਕਹਿੰਦਾ ਬਈ ਸਿੰਘਾਂ ਨੂੰ ਇਹ ਖਬਰ ਦੇ ਦੇ ਬਈ ਖਜ਼ਾਨਾ ਸਰਕਾਰੀ ਖਜ਼ਾਨਾ ਜਾ ਰਿਹਾ ਹੈ ਤੇ ਦਿੱਲੀਓਂ ਕੇਵਲ 2000 ਫੌਜ ਆਈ ਹੈ ਤੇ ਜਿਹੜੇ ਮੇਰੇ ਸਿਪਾਹੀ ਹੋਣਗੇ ਉਹ ਉਹਨਾਂ ਦੀ ਮਦਦ ਨਹੀਂ ਕਰਨਗੇ ਤੇ ਤੁਸੀਂ ਖਜ਼ਾਨਾ ਲੁੱਟ ਲਿਓ ਹੁਣ ਗੁਰੂ ਪਿਆਰਿਓ ਖਜ਼ਾਨਾ ਗੁਰੂ ਕੇ ਸਿੰਘਾਂ ਨੇ ਲੁੱਟ ਲਿਆ ਹੁਣ ਜਿਹੜਾ ਕੋਈ ਇਹਦੀਆਂ ਜਕਰੀਆ ਖਾਨ ਦੀਆਂ ਫੌਜਾਂ ਭੱਜ ਜਾਂਦੀਆਂ ਤੇ ਜਿਹੜੇ ਦੂਸਰੇ ਮੁਕਾਬਲੇ ਦੇ ਉੱਤੇ ਆਏ ਕੁਝ ਮਾਰੇ ਗਏ ਕੁਝ ਉਹ ਵੀ ਭੱਜ ਗਏ ਤੇ ਹੁਣ ਗੁਰੂ ਕੇ ਖਾਲਸੇ ਦੇ ਇੱਥੇ ਹੱਥ ਰੱਗੇ ਜਾਂਦੇ ਆ ਤਕਰੀਬਨ 60 ਲੱਖ ਰੁਪਈਆ ਉਹ ਸਮੇਂ ਦਾ ਗੁਰੂ ਕੇ ਖਾਲਸੇ ਦੇ ਹੱਥ ਆ ਜਾਂਦਾ ਪਰ ਇਸ ਜਕਰੀਆ ਖਾਨ ਨੇ ਆਪਣੀ ਜਾਨ ਬਚਾਉਣ ਦਾ ਕਰਕੇ ਇਹ ਸਾਰਾ ਕੁਝ ਕੀਤਾ ਸੀ ਤੇ ਹੁਣ ਗੁਰੂ ਕੇ ਸਿੰਘ ਜਿਹੜੇ ਸੀ ਇਹ ਮਾਲੋ ਮਾਲ ਐਨ ਗੁਰੂ ਪਿਆਰਿਓ ਹਵਾ ਤੋਂ ਉੱਚੇ ਉੱਡਦੇ ਫਿਰਦੇ ਆ ਔਰ ਫਿਰ ਸਤਸੰਗ ਜੀ ਜਦੋਂ ਏਦਾਂ ਦੀਆਂ ਗੱਲਾਂ ਹੁੰਦੀਆਂ ਨਾ ਮਾਇਆ ਕੋਲ ਆ ਜਾਂਦੀ ਆ ਦੂਜੇ ਦਾ ਹੱਥ ਤਰਿਆ ਦੇ ਕੇ ਤੇ ਬਾਕੀ ਹੋਰ ਲੋਕ ਵੀ ਸਿੰਘ ਸਾਜਣੇ ਸ਼ੁਰੂ ਕਰ ਹੋ ਜਾਂਦੇ ਸਨ ਇੱਥੇ ਇੱਕ ਹੋਰ ਘਟਨਾ ਵਾਪਰਦੀ ਮੈਂ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਵਾਂ ਜਦੋਂ ਵਾਰ ਵਾਰ ਗੁਰੂ ਕੇ ਖਾਲਸੇ ਦਾ ਦਬਾਅ ਜਿਹੜਾ ਪ੍ਰੈਸ਼ਰ ਹੈ ਸਰਕਾਰ ਦੇ ਉੱਤੇ ਬਣਦਾ ਜਾ ਰਿਹਾ ਗੁਰੂ ਕੇ ਸਿੰਘ ਕਦੀ ਹਾਰ ਮੰਨਣ ਵਾਸਤੇ ਤਿਆਰ ਨਹੀਂ ਹੁਣ ਸਤਸੰਗ ਜੀ ਇਹ ਦੂਜੀ ਗੱਲ ਬਈ ਜਦੋਂ ਇਹ ਖਜ਼ਾਨਾ ਲੁੱਟ ਲਿਆ ਗਿਆ ਤੇ 20,000 ਫਿਰ ਇਹਨਾਂ ਨੇ ਦਿੱਲੀ ਦੱਸ ਦਿੱਤਾ ਜਾ ਕੇ ਵੀ ਸਾਡੇ ਕੋਲ ਸਿੰਘਾਂ ਨੇ ਲੁੱਟ ਲਿਆ ਤੇ ਉਸ ਵੇਲੇ ਦਿੱਲੀ ਦੇ ਵਿੱਚ ਫਿਰ ਹਲਚਲ ਮਚ ਲਈ ਇੰਨਾ ਖਜ਼ਾਨਾ ਸਿੰਘ ਤੇ ਉਸ ਵੇਲੇ ਮੁਹੰਮਦ ਸ਼ਾਹ ਜਿਹੜਾ ਨਾ ਉਹ ਤਕਰੀਬਨ ਨਵਾਂ ਨਵਾਂ ਬਾਦਸ਼ਾਹ ਬਣਿਆ ਸੀ 7 ਸਾਲ ਉਹ ਕੈਦ ਦੇ ਵਿੱਚ ਰਹਿ ਕੇ ਆਇਆ ਸੀ ਸੱਜਦ ਭਰਾਵਾਂ ਨੇ ਇਹਨੂੰ ਕੈਦ ਵਿੱਚੋਂ ਕੱਢ ਕੇ ਤੇ ਇਹਨੂੰ ਹਿੰਦੁਸਤਾਨ ਦਾ ਹੁਕਮਰਾਨ ਬਣਾ ਦਿੱਤਾ ਸੀ ਹੁਣ 20,000 ਫੌਜ ਇਹ ਦੇ ਕੇ ਭੇਜਦਾ ਸਿੰਘਾਂ ਦਾ ਖੁਰਾ ਖੋਜ ਖਤਮ ਕਰਨ ਵਾਸਤੇ ਤੇ ਇੱਧਰ ਜਕਰੀਆ ਖਾਨ ਦੀਆਂ ਫੌਜਾਂ ਫੇਰ ਸਿੰਘਾਂ ਦੇ ਮਗਰ ਲੱਗ ਜਾਂਦੀਆਂ ਤੇ ਸਿੰਘ ਫੇਰ ਹਰਨ ਹੋ ਜਾਂਦੇ ਆ ਹੁਣ ਪਿਆਰਿਓ ਇੱਦਾਂ ਦੀਆਂ ਮੁਸੀਬਤਾਂ ਦੇ ਵਿੱਚ ਦੀ ਗੁਰੂ ਕਾ ਖਾਲਸਾ ਆਪਣਾ ਕਿਵੇਂ ਟਾਈਮ ਪਾਸ ਕਰਦਾ ਹੋਵੇਗਾ ਆਪਾਂ ਸੋਚ ਸਕਦੇ ਮਾੜੀ ਜੀ ਮੁਸੀਬਤ ਘਰ ਦੇ ਉੱਤੇ ਆ ਜਾਵੇ ਨਾ ਤੇ ਗੁਰੂ ਪਿਆਰਿਓ ਕੁਝ ਵੀ ਚੰਗਾ ਨਹੀਂ ਲੱਗਦਾ ਬੰਦਾ ਪਿੰਡ ਛੱਡਦਾ ਤੇ ਇੱਥੋਂ ਤੱਕ ਪਤਾ ਨਹੀਂ ਕਿੱਦਾਂ ਦੇ ਫੈਸਲੇ ਲੈ ਲੈਂਦਾ ਹੁਣ ਗੁਰੂ ਕਾ ਖਾਲਸਾ ਹੁਣ ਇੱਥੇ ਜਕਰੀਆ ਖਾਨ ਇੱਕ ਚਿੱਠੀ ਲਿਖਦਾ ਇਸ ਦਿੱਲੀ ਨੂੰ ਚਿੱਠੀ ਲਿਖਦਾ ਕਹਿੰਦਾ ਖਾਨ ਸਾਹਿਬ ਆਪਣੇ ਹੁਕਮਰਾਨ ਬਾਦਸ਼ਾਹ ਨੂੰ ਕਹਿੰਦਾ ਹੈ ਕਹਿੰਦਾ ਬਾਦਸ਼ਾਹ ਮੈਂ ਸਿੰਘਾਂ ਨੂੰ ਖਤਮ ਕਰ ਕਰਕੇ ਦੇਖ ਲਿਆ ਇਹ ਸਿੰਘ ਖਤਮ ਨਹੀਂ ਹੁੰਦੇ ਤੇ ਕਿਉਂ ਨਾ ਆਪਾਂ ਇਹਨਾਂ ਦੇ ਨਾਲ ਸੁਲਾਹ ਕਰ ਲਈਏ ਇੱਥੇ ਸੁਲਾਹ ਦੀ ਗੱਲ ਤੋਰਦਾ ਹੈ ਵੀ ਇਹਨਾਂ ਦੇ ਨਾਲ ਆਪਾਂ ਸੁਲਾਹ ਸਫਾਈ ਕਰ ਲਈਏ ਤੇ ਇਹਨਾਂ ਨੂੰ ਥੋੜਾ ਜਿਹਾ ਇਲਾਕਾ ਦੇ ਦਈਏ ਤੇ ਥੋੜਾ ਜਿਹਾ ਸਾਲ ਕੁ ਬਾਅਦ ਇਹਨਾਂ ਨੂੰ ਖੁਰਾਕ ਦੇ ਦਿਆ ਕਰਾਂਗੇ ਤੇ ਇਹ ਚੁੱਪ ਚਪਾ ਆਪਦਾ ਟਾਈਮ ਪਾਸ ਕਰੀ ਜਾਣ ਤੇ ਆਪਾਂ ਵੀ ਆਪਣਾ ਟਾਈਮ ਪਾਸ ਕਰੀਏ ਤੇ ਹੁਣ ਬਾਦਸ਼ਾਹ ਨੂੰ ਸਿੰਘਾਂ ਦੇ ਬਾਰੇ ਬਹੁਤਾ

ਤਾਰਨੀ ਚਾਹੁੰਦੇ ਆ ਵੀ ਦੱਸੋ ਸਿੰਘ ਕਿੱਦਾਂ ਦੇ ਹੁੰਦੇ ਆ ਤੇ ਮਰਾਸੀ ਤੋਬਾ ਤੋਬਾ ਕਰਦੇ ਹੋ ਨਾਨਾ ਕਹਿੰਦੇ ਬਾਬਾ ਸਿੰਘਾਂ ਦੀਆਂ ਨਕਲਾਂ ਧਾਰਨੀਆਂ ਕਿਤੇ ਖੇਡ ਪਈ ਆ ਉਹਨੇ ਕਹਿੰਦੇ ਤੁਸੀਂ ਦੱਸੋ ਸਹੀ ਵੀ ਉਹ ਕਿੱਦਾਂ ਦੇ ਕਿੱਦਾਂ ਲੜਦੇ ਉਹ ਕੀ ਕੰਮ ਕਰਦੇ ਕੀ ਖਾਂਦੇ ਪੀਂਦੇ ਕਿੱਥੇ ਰਹਿੰਦੇ ਮਾੜਾ ਜਿਹਾ ਦੱਸ ਤੇ ਸਹੀ ਹੁਣ ਗੁਰੂ ਪਿਆਰੇ ਉਹ ਕਹਿੰਦੇ ਠੀਕ ਹੈ ਕਹਿੰਦੇ ਉਹਨਾਂ ਦਾ ਇੱਕ ਬਜ਼ੁਰਗ ਲੀਡਰ ਬਣ ਗਿਆ ਇਹਨਾਂ ਭੰਡਾਂ ਦਾ ਛਿਆਂ ਸੱਤਾਂ ਦਾ ਔਰ ਕਹਿੰਦੇ ਵੀ ਜਿੱਦਾਂ ਦੇ ਸਿੰਘ ਬਸਤਰ ਪਾਉਂਦੇ ਆ ਉਦਾਂ ਦੇ ਅਸੀਂ ਬਸਤਰ ਪਹਿਨਾਂਗੇ ਜਿੱਦਾਂ ਦੇ ਉਹ ਦਮਾਲੇ ਸਜਾਉਂਦੇ ਆ ਉਦਾਂ ਦੇ ਅਸੀਂ ਦਮਾਲੇ ਸਜਾਵਾਂਗੇ ਤੇ ਜਿੱਦਾਂ ਸ਼ਾਸਤਰ ਬਸਤਰ ਪਹਿਨਦੇ ਅਸੀਂ ਉਦਾਂ ਦੇ ਹੋ ਕੇ ਤੇਰੇ ਕੋਲ ਆਵਾਂਗੇ ਤੇ ਫਿਰ ਜਿੱਦਾਂ ਤੈਨੂੰ ਅਸੀਂ ਕਵਾਂਗੇ ਤੂੰ ਉਦਾਂ ਕਰੀ ਤੇ ਫਿਰ ਆਪਣਾ ਫੌਜਾਂ ਦਾ ਆਪਾਂ ਜੈ ਸਿੰਘ ਕਿੱਦਾਂ ਲੜਦੇ ਆ ਅਸੀਂ ਤੈਨੂੰ ਦੱਸਾਂਗੇ ਬਾਦਸ਼ਾਹ ਮੰਨ ਜਾਂਦਾ ਵੀ ਚਲੋ ਇੱਕ ਨਕਲ ਉਤਾਰਨੀ ਆ ਤਾਂ ਕੀ ਹੈ ਹੁਣ ਗੁਰੂ ਪਿਆਰਿਓ ਇਹਨਾਂ ਦੇ ਸ਼ਾਸਤਰ ਬਸਤਰ ਪਹਿਨਾ ਦਿੱਤੇ ਜਾਂਦੇ ਨਿਹੰਗ ਸਿੰਘਾਂ ਵਾਲੇ ਉੱਤੇ ਦਮਾਲੇ ਸਜਾ ਦਿੱਤੇ ਜਾਂਦੇ ਆ ਹੁਣ ਇਹ ਨਕਲ ਉਤਾਰਦੇ ਆ ਕਹਿੰਦੇ ਏਦਾਂ ਦਾ ਭੇਸ ਬਣਾ ਕੇ ਤੇ ਸਿੰਘ ਆਪਦੇ ਗੁਰੂ ਦੇ ਅੱਗੇ ਅਰਦਾਸ ਕਰਦੇ ਆ ਹੁਣ ਗੁਰੂ ਪਿਆਰਿਓ ਇਹ ਭੰਡ ਅਰਦਾਸ ਕਰਨ ਲੱਗ ਪਿਆ ਅਰਦਾਸ ਦੀ ਤਾਕਤ ਦੇਖਿਓ ਇਹਨਾਂ ਨੂੰ ਕੋਈ ਪਤਾ ਨਹੀਂ ਅਰਦਾਸ ਕੀ ਹੁੰਦੀ ਹੈ ਪਰ ਜਦੋਂ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਕਰ ਦਿੱਤੀ ਜਾਵੇ ਨਾ ਉਹ ਦਾਤਾ ਪਤਾ ਨਹੀਂ ਕਦੋਂ ਮਨਜ਼ੂਰ ਕਰ ਲੈਂਦਾ ਹੈ ਹੁਣ ਭੰਡਾ ਨੇ ਅਰਦਾਸ ਕੀਤੀ ਹੈ ਜਿੱਦਾਂ ਖਾਲਸਾ ਅਰਦਾਸ ਕਰਿਆ ਕਰਦਾ ਸੀ ਵੀ ਇਹ ਕਲਗੀਆਂ ਵਾਲੇ ਪਾਤਸ਼ਾਹ ਆਹ ਤੇਰੀਆਂ ਲਾਡਲੀਆਂ ਫੌਜਾਂ ਅੱਜ ਮੈਦਾਨੇ ਜੰਗ ਦੇ ਅੰਦਰ ਚੱਲੀਆਂ ਹੈ ਮਹਾਰਾਜ ਤੂੰ ਇਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਆਪ ਵਿੱਚ ਸਹਾਈ ਹੋਣਾ ਤੇਰੀਆਂ ਫੌਜਾਂ ਦੀ ਜਿੱਤ ਹੋਵੇ ਏਦਾਂ ਜਿੱਦਾਂ ਖਾਲਸਾ ਅਰਦਾਸਾਂ ਕਰਦਾ ਸੀ ਇੱਦਾਂ ਇਹਨਾਂ ਨੇ ਦਰਬਾਰ ਵਿੱਚ ਖੜੋ ਕੇ ਅਰਦਾਸ ਕਰ ਦਿੱਤੀ ਹੈ ਤੇ ਸਤਸੰਗ ਜੀ ਇਹਨਾਂ ਦਾ ਫਿਰ ਇੱਕ ਬੰਦਾ ਆਪਣੇ ਲੀਡਰ ਨੇ ਇਹਨਾਂ ਦੇ ਭੰਡਾਂ ਦੇ ਇੱਕ ਲੀਡਰ ਨੇ ਉੱਪਰ ਇੱਕ ਦਰਖਤ ਦੇ ਉੱਤੇ ਚਾੜ ਦਿੱਤਾ ਤੇ ਉਧਰਲੇ ਦੂਜੇ ਪਾਸਿਓਂ ਫਿਰ ਬਾਦਸ਼ਾਹ ਨੂੰ ਆਖਿਆ ਵੀ ਇੰਨੇ ਕੁ ਪੰਜ ਸੱਤ ਹੁਣ ਤੂੰ ਬੰਦੇ ਭੇਜ ਵੀ ਤੈਨੂੰ ਦੱਸਦੇ ਆ ਕਿੱਦਾਂ ਲੜਿਆ ਕਰਦੇ ਆ ਹੁਣ ਕਲਾ ਵਰਤ ਜਾਂਦੀ ਹੈ ਅਰਦਾਸ ਦੀ ਹੁਣ ਉੱਪਰ ਜਿਹੜਾ ਬੰਦਾ ਨਾ ਚਾੜਿਆ ਹੋਇਆ ਉਹ ਕਹਿੰਦਾ ਬਈ ਗੁਰੂ ਜਕਾਰਾ ਛੱਡਦਾ ਉੱਚੀ ਦੇਣੀ ਜਿੱਦਾਂ ਸਿੰਘ ਜਕਾਰਾ ਛੱਡਦੇ ਆ ਉੱਚੀ ਦੇਣੀ ਜਕਾਰਾ ਛੱਡ ਕੇ ਕਹਿੰਦਾ ਉਹ ਗੁਰੂ ਕੇ ਖਾਲਸਾ ਜੀ ਦੁਸ਼ਮਣ ਆ ਗਏ ਤਿਆਰ ਬਾਰ ਤਿਆਰ ਹੋ ਜਾਓ ਤੇ ਗੁਰੂ ਪਿਆਰਿਓ ਪਤਾ ਨਹੀਂ ਕਦੋਂ ਕਲਾ ਵਰਤ ਜਾਂਦੀ ਹੈ ਇਹ ਜਿਹੜੇ ਭਾਂਡੇ ਸੱਚੀ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੰਘ ਬਣ ਕੇ ਤੇ ਉਦਾਂ ਹੀ ਲੜਨ ਲੱਗ ਪੈਂਦੇ ਉਧਰੋਂ ਹਕੂਮਤ ਦੇ ਸਿਪਾਹੀ ਆ ਗਏ ਇਹਨਾਂ ਨੇ ਉਹ ਪੰਜ ਸੱਤ ਉੱਥੇ ਢਾਲਿਆ ਮਾਰ ਦਿੱਤੇ ਉਹ ਤੋਂ ਉਹਨੂੰ ਹਟਾਇਆ ਉਹ ਬਹਾਦਰ ਸ਼ਾਹ ਨੇ ਇਹਨਾਂ ਨੂੰ ਕੀ ਹੋ ਗਿਆ ਇਹਨਾਂ ਨੂੰ ਰੋਕੋ ਇਹ ਕੀ ਕਰ ਰਹੇ ਨੇ ਇਹ ਤੇ ਅਸੀਂ ਤੇ ਇਹਨਾਂ ਦਾ ਇੱਕ ਹੁਲੀਆ ਦੇਖਣਾ ਚਾਹੁੰਦੇ ਸੀ ਇਹਨਾਂ ਸਾਡੇ ਬੰਦੇ ਮਾਰ ਕੇ ਰੱਖਦੇ ਆ ਇਹਨਾਂ ਨੂੰ ਰੋਕਿਆ ਮਸੀਂ ਇਹਨਾਂ ਨੂੰ ਵਿਚਾਰਿਆਂ ਨੂੰ ਭਾਲਿਆ ਬੋਲਿਆ ਫੜਿਆ ਫੁੜਿਆ ਵੀ ਕਹਿੰਦੇ ਇਹ ਤੁਸੀਂ ਕੀ ਕਰਤਾ ਹੱਥ ਜੋੜ ਤੇ ਕਹਿੰਦੇ ਸਾਨੂੰ ਵੀ ਨਹੀਂ ਪਤਾ ਲੱਗਾ ਕੀ ਕਰਤਾ ਅਸੀਂ ਤੇ ਭੰਡ ਨਕਲਾਂ ਉਤਾਰਨ ਵਾਲੇ ਸੀ ਅਸੀਂ ਤੇ ਸਿਰਫ ਅਰਦਾਸ ਕੀਤੀ ਸੀ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਚ ਬਸ ਉਹ ਅਰਦਾਸ ਹੀ ਪੂਰੀ ਹੋ ਗਈ ਤੇ ਗੁਰੂ ਪਿਆਰਿਓ ਉਹ ਸੱਚੀ ਬਾਦਸ਼ਾਹ ਬੜਾ ਬੜਾ ਪ੍ਰਭਾਵਿਤ ਹੁੰਦਾ ਕਹਿੰਦੇ ਹੈ ਇਹਨਾਂ ਦੀ ਅਰਦਾਸ ਦੇ ਵਿੱਚ ਇੰਨੀ ਤਾਕਤ ਇਹ ਏਦਾਂ ਲੜ ਜਾਂਦੇ ਇਹ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਨਹੀਂ ਔਰ ਇਹ ਸਿਰਫ ਇੱਕ ਹੁਲੀਆ ਬਣਾ ਕੇ ਆਉਂਦੇ ਤੇ ਇਹ ਸਿੰਘਾਂ ਦਾ ਰੂਪ ਧਾਰਨ ਕਰਕੇ ਐਡਾ ਐਡਾ ਇਹ ਯੁੱਧ ਕਰ ਜਾਂਦੇ ਨੇ ਤੇ ਇਹ ਫਿਰ ਬਾਦਸ਼ਾਹ ਵੀ ਮੰਨ ਜਾਂਦਾ ਕਹਿੰਦੇ ਇਹਨਾਂ ਦੇ ਨਾਲ ਸੁਲਾਹ ਕਰ ਲਓ ਵੀ ਠੀਕ ਹੈ ਇਹਨਾਂ ਦੇ ਨਾਲ ਸੁਲਾਹ ਚੰਗੀ ਆ ਵੀ ਇਹਨਾਂ ਨਾਲ ਲੜਨਾ ਕਾਹਦੇ ਵਾਸਤੇ ਆ ਇਹ ਵੀ ਆਪਦੇ ਗੁਜ਼ਾਰੇ ਜੋਗੀ ਜ਼ਮੀਨ ਲੈ ਕੇ ਤੇ ਮਾੜਾ ਮੋਟਾ ਟਾਈਮ ਪਾਸ ਕਰ ਲਿਆ ਕਰਨ ਹੁਣ ਗੁਰੂ ਪਿਆਰਿਓ 1734 ਦੀ ਦੀਵਾਲੀ ਦੀ ਗੱਲ 1734 ਦੀ ਦੀਵਾਲੀ ਲੱਗੀ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਤੇ ਉਸ ਵੇਲੇ ਗੁਰੂ ਕਾ ਖਾਲਸਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੀਵਾਲੀ ਮਨਾਉਣ ਵਾਸਤੇ ਅੰਮ੍ਰਿਤਸਰ ਪਹੁੰਚਿਆ ਤੇ ਉਧਰੋਂ ਜ਼ਕਰੀਆ ਖਾਨ ਨੇ ਸਰਦਾਰ ਸੁਬੇਗ ਸਿੰਘ ਜੰਬਰ ਨੂੰ ਇੱਕ ਪੁਸ਼ਾਕ ਦੇ ਕੇ ਖਿਲਤ 5000 ਰੁਪਈਆ ਤੇ ਐਫੀਡੇਵਿਡ ਦੇ ਉੱਤੇ ਸਾਈਨ ਕਰਕੇ ਔਰ 1,00,000 ਰੁਪਈਏ ਦੀ ਸਾਲਾਨਾ ਤੁਹਾਨੂੰ ਜਗੀਰ ਮਿਲੇਗੀ ਇਹ ਜਿਹੜਾ ਸਾਰਾ ਕੁਝ ਲੈ ਕੇ ਇੱਕ ਪਰੋਸ ਕੇ ਤੇ ਗੁਰੂ ਕੇ ਖਾਲਸੇ ਦੇ ਦਰਬਾਰ ਦੇ ਵਿੱਚ ਭੇਜ ਦਿੱਤਾ 5000 ਰੁਪਈਆ ਦਿੱਤਾ ਵੀ ਗੁਰੂ ਕੇ ਲੰਗਰਾਂ ਦੇ ਵਿੱਚ ਕਹਿੰਦੇ ਮੇਰੇ ਵੱਲੋਂ ਪਾ ਦੀ ਹੁਣ ਭਾਈ ਸੁਬੇਗ ਸਿੰਘ ਸਾਰਾ ਕੁਝ ਲੈ ਕੇ ਜਦੋਂ ਅੰਮ੍ਰਿਤਸਰ ਪਹੁੰਚਦਾ ਹੈ ਨਾ ਤੇ ਉਸ ਵੇਲੇ ਦਰਬਾਰ ਲੱਗਾ ਹੋਇਆ ਉਸ ਵੇਲੇ ਪੰਥ ਦਾ ਜਥੇਦਾਰ ਸਰਦਾਰ ਦਰਬਾਰਾ ਸਿੰਘ ਸੀਗਾ ਦਰਬਾਰਾ ਸਿੰਘ ਬਜ਼ੁਰਗ ਹੋ ਚੁੱਕਾ ਸੀ ਪਰ ਅਗਵਾਈ ਕਰ ਰਹੇ ਸਨ ਸਰਦਾਰ ਦਰਬਾਰਾ ਸਿੰਘ ਔਰ ਸਾਰੀ ਗੱਲਬਾਤ ਦੱਸੀ ਜਾਂਦੀ ਹੈ ਕਿ ਜ਼ਕਰੀਆ ਖਾਨ ਨੇ ਇਹ ਖਿਲਤ ਦੇ ਕੇ ਭੇਜਿਆ ਨਵਾਬੀ ਦੇ ਕੇ ਭੇਜਿਆ ਤੇ ਇਹਨੂੰ ਪ੍ਰਵਾਨ ਕਰੋ ਸਰਦਾਰ ਦਰਬਾਰਾ ਸਿੰਘ ਆਖਣ ਲੱਗੇ ਕਹਿੰਦੇ ਕੋਈ ਨਹੀਂ ਇਹ ਮੈਂ ਇਕੱਲਾ ਨਹੀਂ ਫੈਸਲਾ ਲੈ ਸਕਦਾ ਇਹ ਆਪਾਂ ਪੰਥ ਨਾਲ ਗੱਲ ਕਰਾਂਗੇ ਤੇ ਗੁਰੂ ਪਿਆਰਿਓ ਅਗਲੇ ਦਿਨ ਪੰਥ ਬੁਲਾਇਆ ਗਿਆ ਹੁਣ ਪੰਥ ਉੱਥੇ ਹੀ ਸੀ ਸਾਰਾ ਪੰਥ ਦੇ ਜਿਹੜੇ ਹਰੇਕ ਦਲ ਦੇ ਜਿਹੜੇ ਮੁਖੀ ਸਨ ਉਹਨਾਂ ਨੂੰ ਇੱਕ ਪਾਸੇ ਕਰਕੇ ਮਸ਼ਵਰਾ ਕੀਤਾ ਗਿਆ ਬਈ ਜ਼ਕਰੀਆ ਖਾਨ ਆਪਾਂ ਨੂੰ ਨਵਾਬੀ ਦੇ ਰਿਹਾ ਕਿੱਦਾਂ ਕਰਨੀ ਹੈ
ਤੇ ਜਿਹੜੇ ਕੁਝ ਤੱਤੇ ਸਿੰਘ ਸੀ ਉਹ ਕਹਿੰਦੇ ਨਹੀਂ।

ਅਸੀਂ ਨਵਾਬੀ ਨਹੀਂ ਲਵਾਂਗੇ, ਅਸੀਂ ਲੜ ਕੇ ਰਾਜ ਲਵਾਂਗੇ। ਜ਼ਕਰੀਆ ਖਾਨ ਦੇ ਪਿਓ ਦਾ ਪੰਜਾਬ ਹੈ, ਸਾਡਾ ਪੰਜਾਬ ਹੈ, ਅਸੀਂ ਲੜ ਕੇ ਲਵਾਂਗੇ। ਆਹ ਲੈ ਜਾ ਇਹਨੂੰ, ਕਹਿ ਲੈ ਜਾਓ ਆਪਣੀ ਨਵਾਬੀ ਨੂੰ ਵੀ, ਸਾਨੂੰ ਨਹੀਂ ਨਵਾਬੀ ਚਾਹੀਦੀ, ਸਾਨੂੰ ਬਾਦਸ਼ਾਹੀਆਂ ਦਿੱਤੀਆਂ ਸਾਡੇ ਕਲਗੀਆਂ ਵਾਲੇ ਬਾਦਸ਼ਾਹ ਨੇ। ਸੋ ਗੁਰੂ ਪਿਆਰਿਓ, ਉਸ ਵੇਲੇ ਸਰਦਾਰ ਸਵੇਕ ਸਿੰਘ ਕਹਿੰਦਾ ਤੁਹਾਡੀ ਮਰਜ਼ੀ ਹੈ, ਪਰ ਇਹ ਰਾਜਨੀਤੀ ਕਹਿੰਦੀ ਹੈ ਕਿ ਜੇ ਕੋਈ ਦੁਸ਼ਮਣ ਤੁਹਾਡੇ ਸਾਹਮਣੇ ਨੀਵਾਂ ਬਣ ਕੇ ਆਵੇ ਨਾ, ਨੀਵਾਂ ਬਣ ਕੇ ਝੁੱਕ ਕੇ ਆਵੇ, ਤਾਂ ਉਹਦਾ ਫਾਇਦਾ ਲੈ ਲੈਣਾ ਚਾਹੀਦਾ। ਹੁਣ ਇਹ ਨਵਾਬੀ ਤੁਸੀਂ ਮੰਗੀ ਨਹੀਂ ਸੀ, ਤੁਹਾਡੀ ਤਾਕਤ ਨੂੰ ਦੇਖ ਕੇ ਜੇ ਸਰਕਾਰ ਤੁਹਾਡੇ ਸਾਹਮਣੇ ਝੁੱਕਦੀ ਹੈ ਤੇ ਖਾਲਸਾ ਜੀ ਇਹ ਚ ਮਾੜਾ ਕੁਛ ਨਹੀਂ, ਬਾਕੀ ਮਰਜ਼ੀ ਕਹਿੰਦਾ ਤੁਹਾਡੀ ਹੈ। ਤੇ ਇਸ ਗੱਲ ਦੇ ਉੱਤੇ ਫਿਰ ਗੌਰ ਕੀਤਾ ਗਿਆ ਵੀ ਸਰਦਾਰ ਸੁਵੇਕ ਸਿੰਘ ਸਹੀ ਕਹਿ ਰਿਹਾ। ਹੁਣ ਕਹਿੰਦੇ ਆ ਵੀ 5000 ਰੁਪਈਆ ਲੰਗਰ ਦੇ ਵਿੱਚ ਪਾ ਦਿੱਤਾ, ਤੇ ਉਹ ਜਿਹੜੀ ਨਵਾਬੀ ਦੀ ਖਿਲਤ ਸੀ ਉਹ ਇੱਕ ਪਾਸੇ ਰੱਖ ਦਿੱਤੀ ਹੈ ਵੀ ਪੁੱਛਦੇ ਆ ਕਿਹਨੇ ਨਵਾਬ ਬਣਨਾ। ਤੇ ਗੁਰੂ ਪਿਆਰਿਓ ਫਿਰ ਇੱਕ ਦੂਜੇ ਵੱਲ ਨੂੰ ਇਸ਼ਾਰੇ ਕਰਦੇ ਵੀ ਇਹ ਤੇਰੇ ਪਾ ਦਈਏ, ਉਹ ਕਹਿੰਦਾ ਤੇਰੇ ਪਾ ਦਈਏ। ਗੁਰੂ ਪਿਆਰਿਓ, ਨਵਾਬੀ ਲੈਣ ਵਾਸਤੇ ਕੋਈ ਵੀ ਤਿਆਰ ਨਹੀਂ ਹੁੰਦਾ। ਸਾਡੇ ਬਜ਼ੁਰਗਾਂ ਦਾ ਇੱਦਾਂ ਦਾ ਜੀਵਨ ਹੁੰਦਾ ਸੀ ਗੁਰੂ ਪਿਆਰਿਓ, ਜਿਹਨਾਂ ਮਾੜੀਆਂ ਮਾੜੀਆਂ ਕੁਰਸੀਆਂ ਨੂੰ, ਜਥੇਦਾਰੀਆਂ ਨੂੰ ਅਸੀਂ ਭੱਜ ਭੱਜ ਕੇ ਜੱਫੀਆਂ ਪਾਉਂਦੇ ਹਾਂ ਨਾ, ਆਪਣੀ ਕੌਮ ਨੂੰ ਵੇਚ ਰਹੇ ਹਾਂ, ਕੌਮ ਦਾ ਸਿਰ ਨੀਵਾਂ ਕਰ ਰਹੇ ਹਾਂ। ਤੇ ਗੁਰੂ ਪਿਆਰਿਓ, ਸਾਡੇ ਬਜ਼ੁਰਗ ਉਹਨਾਂ ਨਵਾਬੀਆਂ ਨੂੰ ਤੁੱਛ ਸਮਝਦੇ ਸਨ, ਤੁੱਛ। ਸਾਰਿਆਂ ਨੂੰ ਪੁੱਛਿਆ ਗਿਆ, ਸਭ ਨੇ ਜਵਾਬ ਦੇ ਦਿੱਤਾ। ਫਿਰ ਪੰਥ ਕਹਿੰਦਾ ਹੈ ਵੀ ਕਹਿੰਦੇ ਆਹ ਗੱਲ ਚੰਗੀ ਨਹੀਂ, ਆਖਰ ਸਲਾਹ ਬਣ ਗਈ ਹੈ ਵੀ ਨਵਾਬੀ ਰੱਖ ਲੈਣੀ ਚਾਹੀਦੀ ਹੈ। ਤੇ ਫਿਰ ਪੰਥ ਇਕੱਠਾ ਹੋ ਕੇ ਕਹਿੰਦੇ ਵੀ ਹੁਣ ਅਸੀਂ ਇੱਕ ਨਾਂ ਲਵਾਂਗੇ, ਇੱਕ ਨਾਂ ਅਸੀਂ ਅਨਾਊਂਸ ਕਰਾਂਗੇ, ਤੇ ਤੁਹਾਡੇ ਵਿੱਚੋਂ ਕੋਈ ਨਾਂ ਨਹੀਂ ਕਰੇਗਾ। ਕਹਿੰਦੇ ਠੀਕ ਹੈ, ਪੰਥ ਜਿੱਦਾਂ ਕਰੇਗਾ ਉੱਦਾਂ ਹੀ ਸਾਨੂੰ ਮਨਜ਼ੂਰ ਹੈ। ਤੇ ਫਿਰ ਖਾਲਸਾ ਪੰਥ ਨੇ ਇੱਕ ਨਾਂ ਲਿਆ ਸਰਦਾਰ ਕਪੂਰ ਸਿੰਘ ਦਾ, 6.5 ਫੁੱਟ ਉੱਚਾ ਜਵਾਨ ਸੀ, ਤੇ ਸੰਗਤ ਦੇ ਵਿੱਚ ਪੱਖਾ ਚੱਲ ਰਿਹਾ ਸੀਗਾ। ਸੰਗਤ ਬੈਠੀ ਸੀ, ਵੱਡੇ ਵੱਡੇ ਪੱਖੇ ਹੁੰਦੇ ਸੀ ਤੇ ਸੰਗਤ ਨੂੰ ਗਰਮੀ ਦੇ ਵਿੱਚ ਪੱਖੇ ਚੱਲ ਰਿਹਾ ਸੀ। ਤੇ ਕਹਿੰਦੇ ਕਪੂਰ ਸਿੰਘ ਜੀ, ਇਹ ਨਵਾਬੀ ਤੁਹਾਨੂੰ ਬਖਸ਼ੀ ਜਾਂਦੀ ਹੈ। ਤੇ ਸਰਦਾਰ ਨਵਾਬ ਕਪੂਰ ਸਿੰਘ ਖਾਲਸੇ ਦੀ ਸ਼ਰਨ ਵਿੱਚ ਆ ਕੇ ਹੱਥ ਜੋੜ ਕੇ ਕਹਿੰਦਾ ਖਾਲਸਾ ਜੀ, ਜੋ ਤੁਹਾਡਾ ਹੁਕਮ ਹੈ ਸਾਨੂੰ ਪ੍ਰਵਾਨ ਹੈ, ਮੇਰੇ ਵਿੱਚ ਕੀ ਹਿੰਮਤ ਹੈ ਮੈਂ ਪੰਥ ਦੇ ਉਲਟ ਕੋਈ ਗੱਲ ਕਰ ਜਾਵਾਂ। ਪਰ ਪੰਥ ਜੀ, ਖਾਲਸਾ ਜੀ, ਇੱਕ ਮੇਰੀ ਬੇਨਤੀ ਹੈ। ਕਹਿੰਦੇ ਦੱਸੋ। ਕਹਿੰਦੇ ਮੇਰੀਆਂ 2 ਸ਼ਰਤਾਂ ਨੇ। ਕਹਿੰਦੇ ਦੱਸੋ। ਕਹਿੰਦੇ ਵੀ ਇੱਕ ਤੇ ਇਹ ਜਿਹੜੀ ਨਵਾਬੀ ਹੈ ਇਹ ਮੈਂ ਇੱਦਾਂ ਹੀ ਨਹੀਂ ਪਹਿਨਾਂਗਾ, ਜਿੱਥੇ ਸੰਗਤ ਜੋੜੇ ਲਾ ਕੇ ਆਉਂਦੀ ਆ ਇਹਨੂੰ 2 ਘੰਟੇ ਜੋੜਿਆਂ ਵਿੱਚ ਰੱਖਿਓ ਤੇ ਫੇਰ ਮੈਂ ਇਹਨੂੰ ਪਹਿਨਾਂਗਾ। ਇਹਦਾ ਕਾਰਨ ਕਿ ਇਹ ਸਰਦਾਰ ਨਵਾਬ ਕਪੂਰ ਸਿੰਘ ਦੇ ਮਨ ਵਿੱਚ ਆਇਆ ਕਿ ਕੱਲ੍ਹ ਨੂੰ ਮੇਰੇ ਇੱਕ ਤੇ ਨਵਾਬੀ ਵਾਲੀ ਪੁਸ਼ਾਕ ਪਹਿਨੀ ਤੋਂ ਮਨ ਦੇ ਵਿੱਚ ਹੰਕਾਰ ਨਾ ਆ ਜਾਵੇ, ਮੈਂ ਬਾਕੀਆਂ ਤੋਂ ਵੱਖਰਾ, ਮੈਂ ਜਥੇਦਾਰ ਵੱਡਾ ਹੈ। ਤੇ ਜਦੋਂ ਇਹ ਮਨ ਦੇ ਵਿੱਚ ਆਵੇਗਾ, ਉਹ ਸੱਜਣਾ ਤੂੰ ਕਿਹੜਾ ਜਥੇਦਾਰ ਆ, ਇਹ ਖਾਲਸੇ ਨੇ ਤੈਨੂੰ ਨਵਾਬੀ ਜੁੱਤੀਆਂ ਨਾਲ ਛੁਆ ਕੇ ਦਿੱਤੀ ਹੋਈ ਹੈ। ਗੁਰੂ ਪਿਆਰਿਓ, ਇਹ ਸੀ ਬੰਦੇ ਦੇ ਹੰਕਾਰ ਨੂੰ ਅੰਦਰੋਂ ਮਾਰਨ ਦੀਆਂ ਤਜਵੀਜ਼ਾਂ ਜਿਹੜੀਆਂ ਸਾਡੇ ਖਾਲਸੇ ਕੋਲ ਹੁੰਦੀਆਂ ਸੀ ਵੀ ਕੱਲ੍ਹ ਨੂੰ ਮੈਨੂੰ ਹੰਕਾਰ ਆ ਸਕਦਾ ਤੇ ਫਿਰ ਖਾਲਸਾ ਮੈਨੂੰ ਕਹਿ ਦੂਗਾ। ਉਹ ਕਹਿੰਦਾ ਆਖਦਾ ਗਾ ਬੈਠਾ ਰਿਹਾ, ਕਹਿੰਦਾ ਨਵਾਬ ਸੇਵਾਦਾਰਾ ਵੱਡਿਆ, ਨਵਾਬਾ ਤੈਨੂੰ ਜਾਣਦੇ ਆ, ਤੈਨੂੰ ਨਵਾਬੀ ਅਸੀਂ ਜੁੱਤੀਆਂ ਨਾਲ ਛੁਆ ਕੇ ਦਿੱਤੀ ਸੀ। ਤੇ ਦੂਸਰੀ ਗੱਲ ਕਿ ਜਿਹੜੀ ਮੈਂ ਘੋੜਿਆਂ ਦੇ ਦਾਣੇ ਪੱਠੇ ਦੀ ਸੇਵਾ ਕਰਦਾ, ਲਿੱਦ ਚੱਕਿਆ ਕਰਦਾ, ਉਹ ਸੇਵਾ ਮੈਥੋਂ ਖੋਈ ਨਾ ਜਾਵੇ, ਨਵਾਬ ਸਮਝ ਕੇ ਮੈਥੋਂ ਉਹ ਸੇਵਾ ਤੁਸੀਂ ਖੋ ਨਾ ਲਿਓ। ਤੇ ਖਾਲਸਾ ਪੰਥ ਪ੍ਰਵਾਨ ਕਰ ਲੈਂਦਾ, ਕਹਿੰਦੇ ਠੀਕ ਹੈ ਮਨਜ਼ੂਰ ਹੈ, ਕਹਿੰਦੇ ਇਹ ਤੇਰੀਆਂ ਦੋਵੇਂ ਸ਼ਰਤਾਂ ਮਨਜ਼ੂਰ ਹੈ। ਗੁਰੂ ਪਿਆਰਿਓ, ਇਸ ਤਰ੍ਹਾਂ ਕਰਕੇ ਜੁੱਤੀਆਂ ਦੇ ਨਾਲ ਛੁਆ ਕੇ ਤੇ ਨਵਾਬੀ ਦਿੱਤੀ ਗਈ ਸੀ। ਤੇ ਇਸ ਤਰ੍ਹਾਂ ਗੁਰੂ ਕੇ ਖਾਲਸੇ ਐਦਾਂ ਨਵਾਬ ਸਾਡੀ ਸਿੱਖ ਕੌਮ ਦਾ ਇਹ ਨਵਾਬ ਬਣਿਆ ਸੀ, ਨਵਾਬ ਕਪੂਰ ਸਿੰਘ ਫੈਜ਼ਲਪੁਰੀਆ, ਇਹਨੂੰ ਫੈਜ਼ਲਪੁਰੀਆ ਸਰਦਾਰ ਸੀ ਇਹ। ਤੇ ਪਿਆਰਿਓ, ਹੁਣ ਸਾਲ ਕੁ ਲੰਘ ਜਾਂਦਾ ਤੇ ਸਿੱਖ ਕੌਮ ਦਾ ਜਿਹੜਾ ਵੱਡਾ ਜਥੇਦਾਰ ਸਰਦਾਰ ਦਰਬਾਰਾ ਸਿੰਘ ਉਹ ਅਕਾਲ ਚਲਾਣਾ ਕਰ ਜਾਂਦਾ। ਅਕਾਲ ਚਲਾਣਾ ਕਰਨ ਤੋਂ ਬਾਅਦ ਫਿਰ ਪੰਥ ਨੇ ਫਿਰ ਫੈਸਲਾ ਕੀਤਾ ਵੀ ਹੁਣ ਜਥੇਦਾਰ ਜਿਹੜਾ ਇਹ ਸਰਦਾਰ ਨਵਾਬ ਕਪੂਰ ਸਿੰਘ ਨੂੰ ਬਣਾ ਦਿੱਤਾ ਜਾਵੇ। ਤੇ ਸਾਡੀ ਸਿੱਖ ਕੌਮ ਦਾ ਜਥੇਦਾਰ ਨਵਾਬ ਕਪੂਰ ਸਿੰਘ ਬਣ ਗਿਆ। ਤੇ ਗੁਰੂ ਪਿਆਰਿਓ, ਜਦੋਂ ਸਰਕਾਰ ਦੇ ਨਾਲ ਸਾਲ ਕੁ ਸੁਲਾਹ ਹੋ ਗਈ ਹੈ ਨਾ, ਤੇ ਇਹੋ ਜਿਹੀ ਸੁਲਾਹ ਦੇ ਵਿੱਚ ਕੁਦਰਤੀ ਗੱਲ ਹੈ ਕਿ ਖਾਲਸੇ ਦੀ ਨਸ਼ਰੀ ਜਿਹੜੀ ਗਿਣਤੀ ਉਹ ਵਧਣੀ ਵਧਣੀ ਸੀ, ਔਰ ਇਲਾਕੇ ਦੇ ਵਿੱਚੋਂ ਲੋਕ ਜਿਹੜੇ ਕਿਸਾਨਾਂ ਦੇ ਮੁੰਡੇ ਸੀ ਉਹ ਅੰਮ੍ਰਿਤਧਾਰੀ ਹੋ ਕੇ ਖਾਲਸਾ ਪੰਥ ਦੇ ਵਿੱਚ ਸ਼ਾਮਿਲ ਹੁੰਦੇ ਗਏ, ਹਜ਼ਾਰਾਂ ਦੀ ਗਿਣਤੀ ਹੋ ਗਈ ਹੈ ਗੁਰੂ ਕੇ ਖਾਲਸੇ ਦੀ ਹੁਣ। ਤੇ ਹੁਣ ਏਡੇ ਵੱਡੇ ਗੁਰੂ ਕੇ ਖਾਲਸੇ ਦਾ ਪ੍ਰਬੰਧ ਇੱਕ ਜਗ੍ਹਾ ਦੇ ਉੱਤੇ ਪ੍ਰਸ਼ਾਦੇ ਪਾਣੀ ਦਾ ਕਰਨਾ ਬਹੁਤ ਔਖਾ ਹੋ ਗਿਆ ਸੀ। ਇੱਥੇ ਫਿਰ 2 ਦਲ ਬਣ ਜਾਂਦੇ ਨੇ ਖਾਲਸੇ ਦੇ, ਐਨ ਸਹਿਮਤੀ ਨਾਲ ਲੜ ਕੇ ਨਹੀਂ, ਸਹਿਮਤੀ ਨਾਲ ਬਣਦੇ ਨੇ।
ਇੱਕ ਤੱਤ ਖਾਲਸਾ ਤੇ ਇੱਕ ਬੁੱਢਾ ਦਲ ਤੇ ਗੁਰੂ ਪਿਆਰਿਓ ਇੱਕ ਤਰਨਾ ਦਲ ਬਣ ਜਾਂਦਾ ਹੈ। ਤਰਨਾ ਦਲ ਅੱਗੇ ਉਹ ਪੰਜਾਂ ਜਥਿਆਂ ਦੇ ਵਿੱਚ ਫਿਰ ਵੰਡ ਦਿੱਤਾ ਜਾਂਦਾ। ਬਾਬਾ ਦੀਪ ਸਿੰਘ ਦਾ ਜਥਾ ਹੈ ਔਰ ਹੋਰ ਜਥਿਆਂ ਦੇ ਵਿੱਚ ਅੰਮ੍ਰਿਤਸਰੀਆਂ ਦਾ ਜਥਾ ਹੈ, ਜੱਸਾ ਸਿੰਘ ਦਾ ਜਥਾ ਹੈ ਔਰ ਇਹਨਾਂ ਦੇ ਵਿੱਚ ਇਸ ਦਲ ਨੂੰ ਫਿਰ ਵੰਡ ਦਿੱਤਾ ਜਾਂਦਾ ਹੈ। ਤੇ ਨਾਲ ਹਰ ਸਰਦਾਰ ਨੂੰ, ਹਰ ਸਿਪਾਹੀ ਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਜਿਹੜੇ ਮਰਜ਼ੀ ਸਿੰਘ ਦੇ ਜਥੇ ਵਿੱਚ ਸ਼ਾਮਿਲ ਹੋ ਸਕਦੇ ਹੋ, ਤੁਹਾਨੂੰ ਖੁੱਲ੍ਹੀ ਛੁੱਟੀ ਹੈ। ਸੋ ਗੁਰੂ ਪਿਆਰਿਓ, ਇੱਦਾਂ ਖਾਲਸੇ ਦੀ ਜਦੋਂ ਤਾਕਤ ਵੱਧ ਜਾਂਦੀ ਹੈ ਨਾ, ਤੇ ਫਿਰ ਸਾਲ ਕੀ ਇੱਦਾਂ ਦਾ ਸਮਾਂ ਬੀਤਦਾ, ਕੋਈ ਬਹੁਤਾ ਚਿਰ ਨਹੀਂ, ਫਿਰ ਸਾਲਕ ਦੇ ਵਿੱਚ ਹੀ ਜ਼ਕਰੀਆ ਖਾਨ ਫਿਰ ਉਹ ਜਿਹੜੀ ਆ ਨਵਾਬੀ ਉਹ ਵਾਪਸ, ਜਿਹੜਾ ਉਹ ਖਰਾਜ ਦੇਣਾ ਜਿਹੜਾ ਟੈਕਸ ਦਿੰਦਾ ਸੀ ਨਾ 1,00,000 ਰੁਪਈਆ, ਉਹ ਵਾਪਸ ਮੰਗ ਲੈਂਦਾ। ਕਹਿੰਦਾ ਹੁਣ ਨਹੀਂ ਅਸੀਂ ਤੁਹਾਨੂੰ ਦੇਵਾਂਗੇ, ਹੁਣ ਖਾਲਸੇ ਦੀ ਤਾਕਤ ਵਾਧੀ ਦੇਖ ਕੇ ਇਹ ਡਰ ਗਿਆ ਦੁਆਰਾ। ਹੁਣ ਫਿਰ ਇਹਨੇ ਨਵਾਬ ਕਪੂਰ ਸਿੰਘ ਨੂੰ ਆਖਿਆ, ਕਹਿੰਦਾ ਸੱਜਣਾ ਹੁਣ ਅੱਜ ਤੋਂ ਬਾਅਦ ਤੁਹਾਨੂੰ ਖਰਾਜ ਨਹੀਂ ਦਿੱਤਾ ਜਾਵੇਗਾ, ਤੂੰ ਆਪਣੇ ਸਿਪਾਹੀਆਂ ਨੂੰ ਲੈ ਕੇ ਤੇ ਇਸ ਸਰਕਾਰ ਦੀ ਫੌਜ ਦੇ ਵਿੱਚ ਭਰਤੀ ਹੋ ਸਕਦਾ। ਆਹ ਆਫਰ ਮਿਲਿਆ ਜੀ ਵੀ ਤੂੰ ਆਪਣੇ ਸਿਪਾਹੀਆਂ ਨੂੰ, ਸਿੱਖ ਸਿਪਾਹੀਆਂ ਨੂੰ ਨਾਲ ਲੈ ਕੇ ਤੇ ਤੂੰ ਇਸਲਾਮ ਮੁਸਲਮਾਨਾਂ ਦੀ ਫੌਜ ਦੇ ਵਿੱਚ ਭਰਤੀ ਹੋ ਸਕਦਾ, ਤੈਨੂੰ ਤਨਖਾਹ ਮਿਲੇਗੀ, ਤੈਨੂੰ ਜੋ ਜੇ ਜਿੱਦਾਂ ਦਾ ਤੇਰਾ ਅਹੁਦਾ ਹੋਵੇਗਾ ਉਸ ਹਿਸਾਬ ਨਾਲ ਤੈਨੂੰ ਪੈਸੇ ਮਿਲਿਆ ਕਰਨਗੇ। ਸਰਦਾਰ ਨਵਾਬ ਕਪੂਰ ਸਿੰਘ ਨਾ ਕਰ ਦਿੰਦਾ, ਕਹਿੰਦਾ ਨਹੀਂ। ਤੇ ਗੁਰੂ ਪਿਆਰਿਓ ਫਿਰ ਥਾਂ ਥਾਂ ਦੇ ਉੱਤੇ ਫਿਰ ਗੁਰੂ ਕੇ ਖਾਲਸੇ ਦੇ ਉੱਤੇ ਛਾਪੇ ਵੱਜਣੇ ਸ਼ੁਰੂ ਹੋ ਜਾਂਦੇ ਆ, ਗੁਰੂ ਕਾ ਖਾਲਸਾ ਫਿਰ ਘਰੋਂ ਬੇਘਰ ਹੋ ਜਾਂਦਾ ਹੈ ਤੇ ਪਿਆਰਿਓ ਫਿਰ ਕਈ ਜੰਗਲਾਂ ਵੱਲ ਨੂੰ ਨਿਕਲ ਜਾਂਦੇ ਆ, ਫਿਰ ਉਹੋ ਜਿਹੀਆਂ ਮੁਸੀਬਤਾਂ ਫਿਰ ਖਾਲਸੇ ਦੇ ਉੱਤੇ ਆਉਂਦੀਆਂ। ਨਵਾਬ ਕਪੂਰ ਸਿੰਘ ਆਪਣੇ ਦਲ ਨੂੰ ਲੈ ਕੇ ਪਟਿਆਲੇ ਵਾਲੇ ਸਰਦਾਰ ਆਲਾ ਸਿੰਘ ਦੇ ਕੋਲ ਨਾਭੇ ਚਲਿਆ ਜਾਂਦਾ। ਨਾਭਾ ਇਹਦੀ ਤਹਿਸੀਲ ਰਿਆਸਤ ਸੀ, ਪਟਿਆਲੇ ਰਿਆਸਤ ਦੀ ਜਿਹੜੀ ਰਾਜਧਾਨੀ ਸੀ ਉਹ ਨਾਭਾ ਸੀ ਔਰ ਉਸ ਜਗ੍ਹਾ ਦੇ ਉੱਤੇ ਜਾਂਦਾ ਹੈ। ਤੇ ਉਸ ਵੇਲੇ ਆਲਾ ਸਿੰਘ ਜਿਹੜਾ ਨਾ ਗੁਰੂ ਕੇ ਖਾਲਸੇ ਦੇ ਕੋਲੋਂ ਸਹਿਜ ਪਾਠ ਕਰਵਾਉਂਦਾ ਹੈ। ਇੱਥੇ ਸਹਿਜ ਪਾਠ ਹੁੰਦਾ, ਪਾਠ ਦੇ ਭੋਗ ਪੈ ਜਾਂਦੇ ਆ, ਲੰਗਰ ਪਾਣੀ ਖੁੱਲ੍ਹੇ ਚੱਲਦੇ ਆ, ਇੱਕ ਇੱਕ ਲੋਈ ਦਿੱਤੀ ਜਾਂਦੀ ਹੈ, ਵਸਤਰ ਦਿੱਤੇ ਜਾਂਦੇ ਆ, ਕੁਝ ਮਾਇਆ ਦਿੱਤੀ ਜਾਂਦੀ ਹੈ ਗੁਰੂ ਪਿਆਰਿਓ। ਤੇ ਸਰਦਾਰ ਆਲਾ ਸਿੰਘ ਆਪਣੇ ਪੁੱਤਰਾਂ ਸਮੇਤ ਗੁਰੂ ਕੇ ਇਸ ਪੰਥ ਦੇ ਪਾਸੋਂ ਅੰਮ੍ਰਿਤ ਦੀ ਪਾਨ ਛਕਦਾ ਤੇ ਇਸ ਤੋਂ ਅੱਗੇ ਫਿਰ ਨਵਾਬ ਕਪੂਰ ਸਿੰਘ ਅੱਗੇ ਬਰਨਾਲੇ ਵੱਲ ਨੂੰ ਚਲੇ ਜਾਂਦੇ ਆ। ਕੁਝ ਸਮਾਂ ਇਸ ਤਰ੍ਹਾਂ ਰਹਿ ਕੇ 2-3 ਸਾਲ ਇਸ ਤਰ੍ਹਾਂ ਬੀਤ ਜਾਂਦੇ ਨੇ ਤੇ 1738 ਦੀ ਦੀਵਾਲੀ ਆਉਣੀ ਸੀ ਤੇ ਭਾਈ ਮਨੀ ਸਿੰਘ ਜੀ ਦੂਰ ਦੀਆਂ ਸੋਚ ਕੇ ਬਈ ਬਹੁਤ ਚਿਰ ਹੋ ਗਿਆ ਗੁਰੂ ਕਾ ਖਾਲਸਾ ਘਰੋਂ ਬੇਘਰ ਹੋਇਆ ਫਿਰਦਾ, ਕਿਉਂ ਨਾ ਸਰਕਾਰ ਨਾਲ ਗੱਲਬਾਤ ਕਰਕੇ ਬਈ ਅਸੀਂ ਤੁਹਾਨੂੰ ਟੈਕਸ ਦੇਵਾਂਗੇ, ਤੁਸੀਂ ਸਾਨੂੰ ਦੀਵਾਲੀ ਮਨਾਉਣ ਦਾ ਮੌਕਾ ਦਿਓ, ਅਸੀਂ ਦੀਵਾਲੀ ਮਨਾਉਣਾ ਚਾਹੁੰਦੇ ਹਾਂ। ਤੇ ਭਾਈ ਮਨੀ ਸਿੰਘ ਕੁਝ ਕੁ ਆਪਣੇ ਸਿੰਘਾਂ ਦੇ ਨਾਲ ਸਲਾਹ ਕਰਕੇ ਤੇ ਉਸ ਵੇਲੇ ਕਾਜੀ ਅਬਦੁਲ ਰਜ਼ਾਕ ਅੰਮ੍ਰਿਤਸਰ ਦਾ ਕਾਜੀ ਸੀ ਉਹਨੂੰ ਕੋਲ ਭਾਲ ਕੇ ਤੇ ਗੁਰੂ ਕਾ ਖਾਲਸਾ ਆਪਣੇ ਇਸ ਅੰਮ੍ਰਿਤਸਰ ਦੇ ਵਿੱਚ ਦੀਵਾਲੀ ਮਨਾਉਣ ਦੀ ਇੱਕ ਤਜਵੀਜ਼ ਇਹਨਾਂ ਦੇ ਸਾਹਮਣੇ ਰੱਖਦਾ ਹੈ। ਸੋ ਉਸ ਵੇਲੇ ਦੇ ਸ਼ਬਦ ਢਾਡੀ ਜਥਾ ਤੁਹਾਡੇ ਨਾਲ ਇਉਂ ਸਾਂਝਾ

ਹਿੰਦੁਸਤਾਨ ਦੇ ਵਿੱਚ ਹਿੰਦੂ ਸਮਾਜ ਤਕਰੀਬਨ ਜਿੰਨੇ ਆਪਦੇ ਮੇਲੇ ਮਨਾਉਂਦਾ ਸੀ ਨਾ, ਔਰ ਉਹਨਾਂ ਦਾ ਟੈਕਸ ਖਰਾਜ ਸਰਕਾਰ ਨੂੰ ਭਰਨਾ ਪੈਂਦਾ ਸੀ, ਤੇ ਉਹ ਹਿੰਦੂ ਭਰਾ ਆਪਣੇ ਮੇਲੇ ਇਸ ਤਰ੍ਹਾਂ ਮਨਾਉਂਦੇ ਸੀ। ਤੇ ਭਾਈ ਮਨੀ ਸਿੰਘ ਦੇ ਮਨ ਵਿੱਚ ਆ ਗਿਆ ਵੀ ਇੰਨਾ ਚਿਰ ਹੋ ਗਿਆ, 3-4 ਸਾਲ ਹੋ ਗਏ ਗੁਰੂ ਕੇ ਖਾਲਸੇ ਦੇ ਦਰਸ਼ਨ ਦਾਰੇ ਨਹੀਂ ਕਰ ਸਕੇ, ਉਹ ਸਾਡੇ ਭਰਾ ਘਰੋਂ ਬੇਘਰ ਹੋਏ ਫਿਰਦੇ ਨੇ, ਨਾਲੇ ਗੁਰੂ ਕਾ ਖਾਲਸਾ ਅੰਮ੍ਰਿਤਸਰ ਦਰਸ਼ਨ ਦਾਰੇ ਕਰ ਜਾਏਗਾ, ਇਸ਼ਨਾਨ ਕਰ ਜਾਵੇਗਾ, ਤੇ ਨਾਲ ਆਪਣੇ ਗੁਰਮਤਾ ਕਰ ਜਾਵੇਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਸਰਕਾਰ ਨਾਲ ਕਿੱਦਾਂ ਨਜਿੱਠਣਾ। ਔਰ ਉਹਨਾਂ ਨੇ ਮਨ ਵਿੱਚ ਸੋਚਿਆ ਵੀ ਆਪਾਂ ਸਰਕਾਰ ਨੂੰ ਟੈਕਸ ਦੇ ਦਿੰਦੇ ਹਾਂ, ਕੁਝ ਕਸਿੰਘਾਂ ਨਾਲ ਸਲਾਹ ਕੀਤੀ ਹੈ, ਤੇ ਇਸ ਕੰਮ ਵਾਸਤੇ ਅੰਮ੍ਰਿਤਸਰ ਦੇ ਕਾਜੀ ਨੇ ਪਹਿਲਾਂ ਸੈਨ ਕਰਨੇ ਸੀਗੇ। ਉਹਦਾ ਨਾਂ ਸੀ ਕਾਜੀ ਅਬਦੁਲ ਰਜ਼ਾਕ, ਜਿਹੜਾ ਅੱਗੇ ਮਾਰ ਦਿੱਤਾ ਉਹਦਾ ਨਾਂ ਸੀ ਕਾਜੀ ਅਬਦੁਲ ਰਹਿਮਾਨ, ਤੇ ਇਹ ਅਬਦੁਲ ਰਜ਼ਾਕ ਹੈ, ਨਾਂ ਇੱਕੋ ਜਿਹਾ, ਥੋੜ੍ਹਾ ਜਿਹਾ ਭੁਲੇਖਾ ਪੈ ਜਾਂਦਾ। ਕਾਜੀ ਅਬਦੁਲ ਰਜ਼ਾਕ ਤੱਕ ਭਾਈ ਮਨੀ ਸਿੰਘ ਉਹਨਾਂ ਨੇ ਪਹੁੰਚ ਕੀਤੀ ਹੈ ਵੀ ਕਾਜੀ ਸਾਹਿਬ ਸਾਡੇ ਧਰਮ ਦਾ ਮੇਲਾ ਹੈ, ਅਸੀਂ ਦੀਵਾਲੀ ਮਨਾਉਣੀ ਹੈ, ਅਸੀਂ ਬੰਦੀ ਛੋੜ ਦਿਵਸ ਮਨਾਉਣਾ ਹੈ, ਤੇ ਤੁਸੀਂ ਸਾਨੂੰ ਆਗਿਆ ਦੇਵੋ ਕਿ ਅਸੀਂ ਇੱਥੇ ਮੇਲਾ ਮਨਾ ਸਕੀਏ, ਔਰ ਜੋ ਤੁਸੀਂ ਕਹੋਗੇ ਸਰਕਾਰੀ ਖਜ਼ਾਨੇ ਵਿੱਚ ਜੋ ਟੈਕਸ ਹੈ ਉਹ ਅਸੀਂ ਭਰਨ ਵਾਸਤੇ ਤਿਆਰ ਹਾਂ। ਤੇ ਕਾਜੀ ਸੁਣ ਕੇ ਆਖਣ ਲੱਗਾ, ਕਹਿੰਦਾ ਠੀਕ ਹੈ, ਆਪਾਂ ਲਾਹੌਰ ਇਹ ਗੱਲ ਕਰਕੇ ਦੇਖ ਲੈਂਦੇ ਹਾਂ, ਜ਼ਕਰੀਆ ਖਾਨ ਦੇ ਨਾਲ ਸੂਬੇਦਾਰ ਨਾਲ ਗੱਲ ਕਰਕੇ ਦੇਖ ਲੈਂਦੇ ਹਾਂ। ਤੇ ਗੁਰੂ ਪਿਆਰਿਓ ਇਹਨੇ ਗੱਲ ਤੋਰੀ ਹੈ, ਗੱਲ ਤੋਰਨ ਤੋਂ ਬਾਅਦ ਫਿਰ ਗੁਰੂ ਕੇ ਖਾਲਸੇ ਨਾਲ ਭਾਈ ਮਨੀ ਸਿੰਘ ਨਾਲ ਇੱਕ ਮੀਟਿੰਗ ਕਰਦਾ ਹੈ। ਕਹਿੰਦਾ ਜੀ ਅਸੀਂ ਤੁਹਾਡੀ ਗੱਲ ਰੱਖੀ ਸੀ, ਸਰਕਾਰ 5,000 ਰੁਪਈਆ, ਉਸ ਵੇਲੇ ਦਾ 5,000 ਥੋੜ੍ਹਾ ਨਹੀਂ ਸੀ, 5,000 ਰੁਪਈਆ ਸਰਕਾਰੀ ਲਾਹੌਰ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਉਣਾ ਪਵੇਗਾ। ਤੇ ਸੱਜਣਾ ਕਹਿੰਦਾ 2,000, ਕਹਿੰਦਾ ਮੈਨੂੰ ਵੱਖਰਾ ਦੇਣਾ ਪਵੇਗਾ। ਕਾਜੀ ਆਖਦਾ ਹੈ, ਕਹਿੰਦਾ 2 ਮੇਰਾ ਹੋਵੇਗਾ, ਉਹ ਆਪਣੇ ਵੱਲੋਂ ਰਿਸ਼ਵਤ ਲੈ ਰਿਹਾ ਸੀ ਕਿਉਂਕਿ ਕਾਜੀ ਦੀ ਮਨਜ਼ੂਰੀ ਤੋਂ ਬਗੈਰ ਜ਼ਕਰੀਆ ਖਾਨ ਨੇ ਮਨਜ਼ੂਰੀ ਨਹੀਂ ਸੀ ਦੇਣੀ। ਆਖਣ ਲੱਗਾ 2,000 ਮੇਰਾ ਵੱਖਰਾ ਤੇ 5,000 ਲਾਹੌਰ ਸਰਕਾਰ ਦਾ ਵੱਖਰਾ, ਜੇ ਮਨਜ਼ੂਰ ਆ ਤੇ ਦੱਸ ਦੇ। ਭਾਈ ਮਨੀ ਸਿੰਘ ਹਾਂ ਕਰ ਦੇਣਗੇ, ਤੇ ਠੀਕ ਹੈ। ਔਰ ਉਸ ਵੇਲੇ ਬੜੀ ਦੂਰ ਦੀ ਸੋਚੀ ਸੀ ਭਾਈ ਮਨੀ ਸਿੰਘ ਉਹਨਾਂ ਨੇ ਵੀ ਖਾਲਸੇ ਨੇ ਕਾਫੀ ਚਿਰਾਂ ਬਾਅਦ ਆਉਣਾ ਹੈ, ਚੜਾਵਾ ਚੜੇਗਾ, ਤੇ ਜੇ ਥੋੜ੍ਹ ਵੀ ਜਾਣਗੇ ਤੇ ਗੁਰੂ ਕੇ ਖਾਲਸੇ ਨੂੰ ਕਹਿ ਦਾਂਗੇ ਵੀ ਪੈਦਾ ਕਰੋ, ਆਪਾਂ ਸਰਕਾਰ ਨੂੰ ਇਹ ਟੈਕਸ ਦੇਣਾ ਹੈ, ਦੇ ਦੇਣਗੇ। ਤਾਂ ਇਹ ਦੂਰ ਦੀ ਸੋਚ ਕੇ ਭਾਈ ਮਨੀ ਸਿੰਘ ਹਾਂ ਕਰ ਦਿੰਦੇ ਨੇ, ਤੇ ਨਾਲ ਕੁਝ ਸ਼ਰਤਾਂ ਤੈਅ ਕਰ ਲਈਆਂ ਜਾਂਦੀਆਂ। ਕਹਿੰਦੇ ਵੀ ਠੀਕ ਹੈ, ਇਹ ਲਿਖ ਲਓ ਜਿਹੜੇ ਜਿਹੜੇ ਅਸੀਂ ਪੈਸੇ ਤੁਹਾਨੂੰ ਹੁਣ ਜਿਹੜੇ ਕਾਜੀ ਨੂੰ ਦੇਣੇ ਸੀ ਉਹ ਥੋੜ੍ਹੇ ਲਿਖਣੇ ਸੀਗੇ ਉੱਤੇ, ਉਹ ਲਿਖੇ ਨਹੀਂ ਗਏ, ਉਹ ਤੇ ਮੂੰਹ ਜ਼ਬਾਨੀ ਸੀ, ਰਿਸ਼ਵਤ ਥੋੜ੍ਹਾ ਲਿਖੀ ਜਾਂਦੀ ਹੈ ਕਿਸੇ ਕਾਗਜ਼ ਦੇ ਉੱਤੇ। 5,000 ਦਾ ਟੈਕਸ ਦਾ ਲਿਖ ਦਿੱਤਾ ਗਿਆ ਵੀ ਜਿੱਦਣ ਸਮਾਗਮ ਲੰਘ ਗਿਆ ਦੀਵਾਲੀ ਦਾ, ਉਦੋਂ 10 ਦਿਨਾਂ ਬਾਅਦ ਅਸੀਂ ਸ਼ਾਹੀ ਖਜ਼ਾਨੇ ਦੇ ਵਿੱਚ 5,000 ਰੁਪਈਆ ਜਮ੍ਹਾਂ ਕਰਵਾ ਦੇਵਾਂਗੇ। ਤੇ ਕਾਜੀ ਨੂੰ ਗੁਪਤ ਤੌਰ ਦੇ ਉੱਤੇ 2,000 ਦੇਣਾ ਸੀ, ਤੇ ਨਾਲ ਸ਼ਰਤਾਂ ਤੈਅ ਕਰ ਲਈਆਂ ਗਈਆਂ ਬਈ ਜਿੰਨਾ ਚਿਰ ਮੇਲਾ ਰਹੇਗਾ ਸੰਗਤ ਆਉਂਦੀ ਜਾਂਦੀ ਰਹੇਗੀ, ਸਰਕਾਰ ਕਿਸੇ ਵੀ ਤਰ੍ਹਾਂ ਦਾ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗੀ। ਇਹ ਸਾਫ਼ ਤੌਰ ਦੇ ਉੱਤੇ ਲਿਖ ਲਿਆ ਗਿਆ, ਸ਼ਰਤ ਲਿਖ ਲਈ ਗਈ ਬਈ ਇੱਥੇ ਸੰਗਤ ਆਉਣਾ ਤੇ ਲਾਹੌਰ ਦਰਬਾਰ ਵੱਲੋਂ ਜਾਂ ਅਸਲਾਮ ਦੀ ਇਸ ਸਰਕਾਰ ਵੱਲੋਂ ਕੋਈ ਵੀ ਇੱਥੇ ਫੌਜ ਦਾ ਪ੍ਰਬੰਧ ਨਾ ਕੀਤਾ ਜਾਵੇ, ਇਹ ਨਾ ਹੋਵੇ ਵੀ ਆਲੇ ਦੁਆਲੇ ਫੌਜ ਤੁਰੀ ਫਿਰਦੀ ਰਹੇ ਤੇ ਗੁਰੂ ਕੇ ਖਾਲਸੇ ਆਉਣ ਇੱਥੇ ਕੋਈ ਫਸਾਦ ਹੋ ਜਾਵੇ। ਇਹ ਗੱਲ ਤੈਅ ਕਰ ਲਈ ਗਈ ਵੀ ਕੋਈ ਫੌਜ ਕੋਈ ਸਰਕਾਰ ਇਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰੇਗੀ। ਤੇ ਭਾਈ ਮਨੀ ਸਿੰਘ ਬੜੀ ਖੁਸ਼ੀ ਦੇ ਨਾਲ ਚਾਹ ਦੇ ਨਾਲ ਸਿੰਘਾਂ ਤੱਕ ਚਿੱਠੀਆਂ ਲਿਖ ਦਿੰਦੇ ਨੇ ਕਿ ਗੁਰੂ ਕਾ ਖਾਲਸਾ ਜੀ, ਇਸ ਵਾਰ 1738 ਈਸਵੀ ਸੀ, ਉਸ ਵਾਰ 1738 ਦੀ ਈਸਵੀ ਤੇ ਐਤਕੀ ਦੀ ਦੀਵਾਲੀ ਦੇ ਉੱਤੇ ਗੁਰੂ ਕਾ ਖਾਲਸਾ ਪੰਥ ਜਿਹੜਾ ਹੈ ਨਾ ਉਹ ਅੰਮ੍ਰਿਤਸਰ ਪਹੁੰਚੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨਾਂ ਤੇ, ਔਰ ਨਾਲ ਗੁਪਤ ਤੌਰ ਤੇ ਦੱਸ ਦਿੱਤਾ ਵੀ ਸਰਕਾਰ ਦੇ ਨਾਲ ਗੱਲਬਾਤ ਤੈਅ ਹੋ ਗਈ ਹੈ, ਅਸੀਂ ਉਹਨਾਂ ਨੂੰ ਟੈਕਸ ਦੇਵਾਂਗੇ, ਤੁਹਾਡੇ ਆਉਣ ਜਾਣ ਦੇ ਉੱਤੇ ਸਰਕਾਰ ਕੋਈ ਰੋਕ ਨਹੀਂ ਲਾਵੇਗੀ, ਕਿਸੇ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ, ਕਿਸੇ ਨੂੰ ਤੰਗ ਨਹੀਂ ਕੀਤਾ ਜਾਵੇਗਾ, ਤੁਸੀਂ ਆਪਣੇ ਬੱਚਿਆਂ ਪਰਿਵਾਰਾਂ ਸਮੇਤ ਇਸ ਜਗ੍ਹਾ ਦੇ ਉੱਤੇ ਪਹੁੰਚਣ ਦੀ ਕਿਰਪਾਲਤਾ ਕਰਿਓ।
एक तो बाद दूसरे, दूसरे तो बाद जिथो तक गुरु का पंथ दल उतरिया होया सी उस जगह दे उते एक ने दूसरे नु दूसरे सारे खबर पहुंचा दित्तियां भी ऐतकी दिवाली आपां अमृतसर जाके मनाउणी आ। ते गुरु के खालसे नु भी सुणदिया सर चा चढ़िया है भी किन्ना किन्ना चिर हो गया भी जिहड़े साडे भरा विछड़ चुके आ उहनां नु मिले नहीं, ते होर कोई आउण वालियां स्कीमां असीं की करनियां उहदे बारे कोई स्कीमां नहीं ला सके। ते ऐतकी पंथ इकट्ठा होवेगा ते नाले खुशी दे विच आपां अरदासां बेनतियां धन गुरु रामदास महाराज जी दे चरणां च करांगे ते नाले आउण वाले समय वास्ते व्योंतबंदी कीती जावेगी। दिवाली दा समां बिलकुल नज़दीक आ गया जी, ते गुरु का खालसा पंथ जिहड़ा सी उह वीरां घत के दरबार साहिब वल नूं आउणा उहने शुरू कर दित्ता। हजे एक दो दल आए छोटे छोटे अमृतसर की पावन धरती से, लेकिन पापी उस वेले मुगलिया हुकूमत अपनी जबान तो मुकर जाती है। इन्होंने बहु गिणती दे विच अमृतसर नूं आलियो दुआलियो पुलिस दियां चौंकियां बठाल बठाल के हरेक राह दे उत्ते जिहड़ा कोई रास्ता डंडी जांदा सी उत्थे पुलिस दियां चौंकियां बिठा दित्तियां गईयां। और उहदा कारण हुण अंदर खाते गुरु प्यारिओ रुपये 5,000 की नहीं सी बई जकरिया खान के दरबार के खजाने 5,000 रुपये ना बहुत वड्डा उन्हूं नफा हो जाना सी, नहीं उन्हां पापियां ने दूर की सोची हुई सी। दूर की बई कित्थे खालसे नूं एवें पिंडां विच कल्ले कल्ले नूं लभदे फिरीदा बहाना बनेगा, इन्हां नूं आउण दित्ता जावे। ते जदों अमृतसर दे विच आउणगे ते फिर कल्ले नूं लभण दे नालों इत्थे हजारां इकट्ठे होणगे, इन्हां नूं इत्थे खत्म करना साडे वास्ते बहुत ईजी रहेगा। और ये दूर की सोच के इन्हां अमृतसर के आले दुआले पुलिस की घेराबंदी कर दी जाती है। तो जिवें पुलिस इत्थे आके घेराबंदी करती है तो भाई मनी सिंह उस वेले वापस चिट्ठियां जिहड़ियां ओह गुरु के खालसे नूं फिर वापस भेज देंदे, कहिंदे ना ना ना खालसा जी वाह इत्थे ना आयो, इत्थे बिल्कुल ना आयो, सरकार जिहड़ी है अपनी जबान तो मुकर चुकी है। तो इत्थे सरकार की करती है, सरकार अपने वादे तो किवें मुकरदी है सुनो भाई।

ਭਾਈ ਮਨੀ ਸਿੰਘ ਜੀ ਸਾਡੀ ਸਿੱਖ ਕੌਮ ਦੀ ਮਹਾਨ ਸਤਿਕਾਰਤ ਹਸਤੀ ਹੈ। ਗੁਰੂ ਪਿਆਰਿਓ, ਉਹਨਾਂ ਨੇ ਇਹ ਤਜਵੀਜ਼ ਸੋਚੀ ਸੀ ਵੀ ਖਾਲਸਾ ਪੰਥ ਇਕੱਠਾ ਹੋਵੇਗਾ, ਪੈਸੇ ਆਉਣਗੇ, ਨਾਲੇ ਦਰਬਾਰ ਸਾਹਿਬ ਦੀ ਆਉਣ ਵਾਲੇ ਟਾਈਮ ਦੇ ਵਿੱਚ ਸੇਵਾ ਹੋਵੇਗੀ ਅਤੇ ਨਾਲੇ ਸੰਗਤਾਂ ਗੁਰੂ ਘਰ ਦੇ ਨਾਲ ਜੁੜਨਗੀਆਂ ਅਤੇ ਨਾਲੇ ਸਲਾਹ ਮਸ਼ਵਰੇ ਕੀਤੇ ਜਾਣਗੇ। ਸਰਕਾਰ ਨਾਲ ਗੱਲਬਾਤ ਹੋਈ ਪਰ ਗੁਰੂ ਪਿਆਰਿਓ, ਸਰਕਾਰ ਵਾਅਦਾ ਕਰਕੇ ਮੁੱਕਰ ਜਾਂਦੀ ਹੈ। ਹਰ ਇੱਕ ਜਗ੍ਹਾ ਦੇ ਉੱਤੇ ਪੁਲਿਸ ਦੀਆਂ ਚੌਂਕੀਆਂ ਬਿਠਾ ਦਿੱਤੀਆਂ ਗਈਆਂ ਅਤੇ ਭਾਈ ਮਨੀ ਸਿੰਘ ਜੀ ਵਾਪਸ ਚਿੱਠੀਆਂ ਭੇਜ ਦਿੰਦੇ ਨੇ, ਕਹਿੰਦੇ ਨਹੀਂ, ਕਹਿੰਦੇ ਨਾ ਆਇਓ। ਕੁਝ ਦਿਨ ਪਹਿਲਾਂ ਚਿੱਠੀਆਂ ਗਈਆਂ ਸੀ ਕਹਿੰਦੇ ਆਇਓ ਅਤੇ ਅੱਜ ਚਿੱਠੀਆਂ ਕਹਿੰਦੇ ਨਾ ਆਇਓ। ਹੁਣ ਖਾਲਸੇ ਨੂੰ ਪਤਾ ਲੱਗ ਗਿਆ ਸੀ ਵੀ ਕੋਈ ਸੁੱਖ ਨਹੀਂ ਹੈ। ਆਖਿਰ ਕੁਝ ਨਾ ਕੁਝ ਬੰਦੇ ਭੇਜ ਕੇ ਗੁਪਤ ਤੌਰ 'ਤੇ ਭਾਈ ਸਿੰਘ ਭਾਈ ਮਨੀ ਸਿੰਘ ਹੋਣਾ ਤੋਂ ਪੁੱਛ ਲਿਆ ਗਿਆ ਵੀ ਗੱਲ ਕੀ ਹੈ ਖਾਲਸਾ ਜੀ। ਉਹਨਾਂ ਦੱਸ ਦਿੱਤਾ ਫਿਰ ਸਾਰੀ ਗੱਲਬਾਤ ਦੱਸ ਦਿੱਤੀ ਜਾਂਦੀ ਹੈ। ਹੁਣ ਦੀਵਾਲੀ ਦਾ ਮੇਲਾ ਲੰਘ ਗਿਆ, ਮਾੜਾ ਮੋਟਾ ਜਿੰਨੀ ਕੁ ਸੰਗਤ ਆਈ ਦੀਪਮਾਲਾ ਕੀਤੀ ਗਈ, ਥੋੜ੍ਹਾ ਬਹੁਤਾ ਚੜਾਵਾ ਚੜਿਆ, ਉਹਦੇ ਨਾਲ ਲੰਗਰ ਪਾਣੀ ਦਾ ਸਰ ਗਿਆ ਅਤੇ ਪਿਆਰਿਓ, ਹੁਣ 10 ਕੁ ਦਿਨਾਂ ਬਾਅਦ ਕੀਤੇ ਹੋਏ ਵਾਅਦੇ ਮੁਤਾਬਕ ਸਰਕਾਰ ਵੱਲੋਂ ਲਖਪਤ ਰਾਏ ਨੂੰ ਭੇਜਿਆ ਜਾਂਦਾ। ਲਖਪਤ ਰਾਏ ਅਤੇ ਜਸਪਤ ਰਾਏ ਕਲਾਨੌਰ ਦੇ ਖੱਤਰੀ ਸਨ ਗੁਰੂ ਪਿਆਰਿਓ, ਔਰ ਇਹ ਆਪਣੇ ਭਰਾਵਾਂ ਦੇ ਉੱਤੇ, ਸਿੱਖ ਭਰਾਵਾਂ ਦੇ ਉੱਤੇ ਤਸ਼ੱਦਦ ਕਰਨ ਲੱਗੇ। ਕਹਿੰਦੇ ਇਹ ਰਤਾ ਵੀ ਪ੍ਰਵਾਹ ਨਹੀਂ ਸੀ ਕਰਦੇ। ਜਿਹੜਾ ਦਰ ਅਸਲ ਛੋਟਾ ਘੱਲੂ ਘਰਾ ਹੋਇਆ ਨਾ ਕਾਹਨੂੰਵਾਲ ਦੇ ਜੰਗ ਦੇ ਵਿੱਚ, ਛੰਭ ਦੇ ਵਿੱਚ, ਉਹ ਇਹਨਾਂ ਵੱਲੋਂ ਹੀ ਲਖਪਤ ਰਾਏ ਅਤੇ ਜਸਪਤ ਰਾਏ ਵੱਲੋਂ ਕੀਤਾ ਗਿਆ ਸੀ। 13-14 ਹਜ਼ਾਰ ਸਿੰਘ 2-3 ਮਹੀਨਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਲਖਪਤ ਰਾਏ ਨੂੰ ਨਾਲ ਲੈ ਕੇ ਅਤੇ ਕਾਜੀ ਅਬਦੁਲ ਰਜ਼ਾਕ ਭਾਈ ਮਨੀ ਸਿੰਘ ਜੀ ਦੇ ਪਾਸ ਆਉਂਦਾ ਅਤੇ ਉਹ ਪੈਸਿਆਂ ਦੀ ਮੰਗ ਕਰਦਾ ਹੈ ਤੇ ਭਾਈ ਮਨੀ ਸਿੰਘ ਜੀ ਠੋਕ ਕੇ ਜਵਾਬ ਦੇ ਦਿੰਦੇ, ਕਹਿੰਦੇ ਤੁਸੀਂ ਮੁੱਕਰ ਗਏ ਜਬਾਨ ਦੇ ਉੱਤੋਂ, ਤੁਸੀਂ ਮੁੱਕਰਿਆ, ਤੁਹਾਨੂੰ ਪੈਸੇ ਕਾਹਦੇ ਮਿਲਣ। ਉਹ ਕਹਿੰਦੇ ਅਸੀਂ ਕਾਹਦੇ ਮੁੱਕਰੇ, ਤੁਸੀਂ ਮੇਲੇ ਦਾ ਲੈ ਕੇ ਲਿਆ ਸੀ। ਕਹਿੰਦੇ ਆ ਜਬਾਨ ਕੀਤੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਪੁਲਿਸ ਜਿਹੜੀ ਆ ਉਹ ਇੰਟਰਫੇਅਰ ਨਹੀਂ ਕੀਤੀ ਕਿ ਤੁਸੀਂ ਕੀਤੀ ਹੋਈ ਆ, ਆ ਦੇਖ ਲਓ ਪੁਲਿਸ ਹਜੇ ਤੱਕ ਤੁਹਾਡੀ ਬੈਠੀ ਹੈ। ਤੇ ਗੁਰੂ ਪਿਆਰਿਓ, ਆਖਰ ਜ਼ੋਰ ਸੀ ਉਹਨਾਂ ਦਾ, ਤਾਕਤ ਸੀ, ਡਰਾਵਾ ਦਿੱਤਾ। ਆਖਰ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਆਉਂਦਾ ਗਿਆ। ਜ਼ੋਰਾਵਰਾਂ ਦਾ 70 ਵੀ 100 ਹੁੰਦਾ ਜੀ। ਭਾਈ ਮਨੀ ਸਿੰਘ ਸਾਡੇ ਕੌਮ ਦੇ ਮਹਾਨ ਭਜਨੀਕ ਸੰਤ ਮਹਾਂਪੁਰਸ਼ ਸਨ ਗੁਰੂ ਪਿਆਰਿਓ, ਸਦਾ ਉਹਨਾਂ ਦਾ ਮਾਣ ਸਤਿਕਾਰ ਸਾਡੀ ਕੌਮ ਦੇ ਹਿਰਦਿਆਂ 'ਚ ਬਣਿਆ ਰਹੇਗਾ। ਮੈਂ ਇਹਨਾਂ ਦੇ ਜੀਵਨ ਬਾਰੇ, ਇਹਨਾਂ ਦੀ ਬੈਕਗ੍ਰਾਊਂਡ ਬਾਰੇ ਤੁਹਾਨੂੰ ਦੱਸਣ ਦਾ ਯਤਨ ਕਰਾਂ। ਸਤਸੰਗ ਜੀ, ਅੱਜ ਦੇ ਜ਼ਮਾਨੇ ਵਿੱਚ ਕਿਤੇ, ਹਾਂ ਗੁਰੂ ਪਿਆਰਿਓ, ਸ਼ਹੀਦੀ ਮਹਾਨ ਹੁੰਦੀ ਹੈ ਕਿਸੇ ਵੀ ਪਰਿਵਾਰ ਦਾ, ਚਾਹੇ ਅੱਜ ਦੇ ਸਮੇਂ ਵਿੱਚ ਹੋਇਆ ਹੋਵੇ, ਚਾਹੇ ਪੁਰਾਤਨ ਸਮੇਂ ਦੇ ਵਿੱਚ ਹੋਇਆ ਹੋਵੇ, ਸ਼ਹੀਦ ਸ਼ਹੀਦ ਹੈ, ਸਾਡੇ ਲਈ ਉਹਦਾ ਰੁਤਬਾ ਬਹੁਤ ਕਮਾਲ ਹੈ। ਪਰ ਅਸੀਂ ਕੀ ਦੇਖਦੇ ਹਾਂ ਅੱਜ ਦੇ ਜ਼ਮਾਨੇ ਵਿੱਚ, ਕਿਸੇ ਪਰਿਵਾਰ ਵੱਲੋਂ ਉਸ ਕਾਲੇ ਦੌਰ ਦੇ ਵਿੱਚ ਕੋਈ ਸਿੰਘ ਸ਼ਹੀਦ ਹੋ ਗਿਆ ਨਾ, ਅਤੇ ਅੱਜ ਤੱਕ ਸਾਡੇ ਲੋਕ ਰੌਲੀ ਪਾਉਂਦੇ ਆ ਵੀ ਸਾਡੀ ਕੌਮ ਨੇ ਸਾਰ ਨਹੀਂ ਲਈ। ਆਹ ਵੀ ਸਿੰਘ ਦੇਖਿਓ ਅਤੇ ਅੱਜ ਦਿਆਂ ਦਾ ਵੀ ਦੇਖਿਓ, ਆਪਾਂ ਕੰਪੈਰੀਜ਼ਨ ਕਰਕੇ ਦੇਖਣ ਦਾ ਯਤਨ ਕਰੀਏ। ਅੱਜ ਸਾਡੇ ਲੋਕ ਰੌਲੀ ਪਾਉਂਦੇ ਆ, ਸਾਡੀ ਸਾਰ ਨਹੀਂ ਲਈ ਕਿਸੇ ਨੇ, ਕੌਮ ਨੇ ਸਾਡਾ ਢੂਆ ਨਹੀਂ ਮਾਰਿਆ, ਕੌਮ ਨੇ ਸਾਡਾ ਪੁੱਛਿਆ ਹੀ ਕੁਝ ਨਹੀਂ, ਸਾਡੇ ਚੁੱਲ੍ਹਿਆਂ 'ਚ ਘਾਹ ਹਰਾ ਹੋਇਆ ਆ, ਇੱਦਾਂ ਦੀਆਂ ਗੱਲਾਂ ਕਰਦੇ ਆ। ਅਤੇ ਜਦੋਂ ਕਿਤੇ ਇਲੈਕਸ਼ਨਾਂ ਦਾ ਦੌਰ ਆਉਂਦਾ ਨਾ, ਔਰ ਉਦੋਂ ਫਿਰ ਮੋਹਰੇ ਹੋ ਹੋ ਕੇ ਬਹਿੰਦੇ, ਅਸੀਂ ਕੁਰਬਾਨੀ ਵਾਲਾ ਟੱਬਰ ਹਾਂ ਜੀ, ਸਾਨੂੰ ਟਿਕਟ ਮਿਲਣੀ ਚਾਹੀਦੀ ਆ। ਹੋ ਰਿਹਾ ਨਾ, ਇੱਦਾਂ ਹੀ ਹੁੰਦਾ ਪੰਜਾਬ ਵਿੱਚ, ਇਹੀ ਕੁਛ ਹੀ ਹੁੰਦਾ, ਹੋ ਵੀ ਰਿਹਾ ਅਤੇ ਹੋਣਾ ਵੀ ਹੈ ਵੀ ਅਸੀਂ ਦੇਖੋ ਕਿੱਡੀ ਕੁਰਬਾਨੀ ਕੀਤੀ ਆ ਸਾਡੇ ਪਰਿਵਾਰ ਨੇ, ਸਾਨੂੰ ਟਿਕਟ ਮਿਲਣੀ ਚਾਹੀਦੀ ਆ। ਅਤੇ ਗੁਰੂ ਪਿਆਰਿਓ, ਆਹ ਜਿਹੜਾ ਕੁਰਬਾਨੀ ਵਾਲਾ ਮੈਂ ਪਰਿਵਾਰ ਦੀ ਤੁਹਾਡੇ ਨਾਲ ਜ਼ਿਕਰ ਕਰਾਂ ਨਾ, ਭਾਈ ਮਨੀ ਸਿੰਘ ਦੇ ਦਾਦੇ ਦਾ ਨਾਂ ਸੀ ਭਾਈ ਬੱਲੂ, ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਤੋਂ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਹੈ। ਅਤੇ ਪਹਿਲੀ ਜੰਗ ਜਿਹੜੀ ਮੁਖਲਸ ਖਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਹੁੰਦੀ ਆ, ਅਤੇ ਫੌਜਾਂ ਦਾ ਜਰਨੈਲ ਬਣ ਕੇ ਲੜਿਆ ਸੀ ਭਾਈ ਬੱਲੂ, ਅਤੇ ਭਾਈ ਬੱਲੂ ਇਸ ਜੰਗ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ। ਅਤੇ ਗੁਰੂ ਪਿਆਰਿਓ, ਇਹ ਪਰਿਵਾਰ ਕੋਈ ਡਿਗਰੀਆਂ ਨਹੀਂ ਮੰਗਦਾ। ਇਸ ਤੋਂ ਅੱਗੇ ਭਾਈ ਬੱਲੂ ਦਾ ਪੁੱਤਰ ਸੀ ਭਾਈ ਮਾਈ ਦਾਸ। ਮਾਈ ਦਾਸ ਦੀਆਂ ਦੋ ਸ਼ਾਦੀਆਂ ਸਨ, ਮਾਈ ਇੱਕ ਮਾਤਾ ਮਦਰੀ ਬਾਈ ਦੇ ਨਾਲ ਅਤੇ ਇੱਕ ਮਾਈ ਲਡੀਕੀ ਦੇ ਨਾਲ। ਮਾਈ ਦਾਸ ਦੇ 12 ਪੁੱਤਰ ਸਨ, 7 ਪੁੱਤ ਮਾਤਾ
ਸੱਤ ਪੁੱਤ ਮਾਤਾ ਮਦਰੀ ਬਾਈ ਦੀ ਕੁੱਖੋਂ ਦੇ ਤੇ ਪੰਜ ਪੁੱਤ ਜਿਹੜੇ ਆ ਮਾਤਾ ਲਡੀਕੀ ਦੀ ਕੁੱਖ ਚੋਂ ਪੈਦਾ ਹੁੰਦੇ ਆ। 12 ਭਰਾ ਸੀ ਭਾਈ ਮਨੀ ਸਿੰਘ ਹੋਣੀ, 12 ਦੇ ਵਿੱਚੋਂ ਸਿੱਖ ਕੌਮ ਦੀ ਖਾਤਰ 11 ਸ਼ਹੀਦ ਹੋ ਜਾਂਦੇ ਆ। ਹੁਣ ਪਿਆਰਿਓ, ਇੱਕ ਨੂੰ ਸ਼ਹੀਦੀ ਨਸੀਬ ਨਹੀਂ ਹੁੰਦੀ। ਭਾਈ ਅਮਰ ਚੰਦ ਜੀ ਉਹ 5-6 ਸਾਲ ਦੀ ਉਮਰ ਦੇ ਵਿੱਚ ਕਿਸੇ ਬਿਮਾਰੀ ਦਾ ਕਾਰਨ ਉਹ ਅਕਾਲ ਚਲਾਣਾ ਕਰ ਜਾਂਦੇ ਆ, ਉਹਨਾਂ ਨੂੰ ਸ਼ਹੀਦੀ ਨਹੀਂ ਨਸੀਬ ਹੁੰਦੀ। 12 ਦੇ ਵਿੱਚੋਂ 11 ਭਰਾ ਸ਼ਹੀਦ। ਤੇ ਭਾਈ ਦਿਆਲਾ ਜੀ ਦਾ ਤੁਸੀਂ ਨਾਂ ਸੁਣਿਆ ਹੋਵੇਗਾ, ਜਦੋਂ ਤੇਗ ਬਹਾਦਰ ਮਹਾਰਾਜ ਜੀ ਨੂੰ ਚਾਂਦਨੀ ਚੌਂਕ ਸ਼ਹੀਦ ਕੀਤਾ ਨਾ, ਉਹਨਾਂ ਦੇ ਨਾਲ 3 ਸਿੱਖ ਸਨ, ਭਾਈ ਮਤੀ ਦਾਸ, ਭਾਈ ਸਤੀ ਦਾਸ, ਇਹ ਦੋਵੇਂ ਸਕੇ ਭਰਾ ਸਨ, ਤੇ ਜਿਹੜਾ ਭਾਈ ਦਿਆਲਾ ਜੀ ਸਨ ਨਾ, ਇਹ ਭਾਈ ਮਨੀ ਸਿੰਘ ਹੋਣਾ ਦੇ ਵੱਡੇ ਭਰਾ ਸੀ। ਭਾਈ ਮਨੀ ਸਿੰਘ ਹੋਣਾ ਦੇ ਵੱਡੇ ਭਰਾ ਸੀ ਭਾਈ ਦਿਆਲਾ ਜੀ। ਹੁਣ ਗੁਰੂ ਪਿਆਰੇ, ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਹਰ ਜਗ੍ਹਾ ਦੇ ਉੱਤੇ, ਹਰ ਮੋੜ ਦੇ ਉੱਤੇ ਇਹ ਪਰਿਵਾਰ ਸਤਿਗੁਰਾਂ ਦੇ ਨਾਲ ਖੜਦਾ ਹੈ, ਮੋਹਰੇ ਹੋ ਹੋ ਕੇ ਲੜਦਾ। ਆਨੰਦਪੁਰ ਦੀਆਂ ਜੰਗਾਂ, ਨਦੌਣ ਦੀ ਜੰਗ, ਗੁਲੇਰ ਦੀ ਜੰਗ, ਜਿੰਨੀਆਂ ਜੰਗਾਂ, ਮੁਕਤਸਰ ਦੀ ਜੰਗ, ਜਿੱਥੋਂ ਤੱਕ ਜੰਗਾਂ ਹੋਈਆਂ 14 ਜੰਗਾਂ ਦੇ ਵਿੱਚ, ਚਾਹੇ ਉਹ ਭੰਗਾਣੀ ਦੀ ਜੰਗ ਹੋਵੇ, ਇਹ ਸਿੱਖ ਪਰਿਵਾਰ, ਭਾਈ ਮਨੀ ਸਿੰਘ ਦਾ ਪਰਿਵਾਰ ਜਿਹੜਾ ਸੀ ਨਾ, ਇਹਨਾਂ ਦੇ ਨਾਲ ਬਰਾਬਰ ਹੋ ਕੇ ਲੜਦਾ ਰਿਹਾ। 7 ਸਾਲ ਦੀ ਉਮਰ ਸੀ ਭਾਈ ਮਨੀ ਸਿੰਘ ਦੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਤੇ ਗੁਰੂ ਪਿਆਰਿਓ ਸਤਿਗੁਰਾਂ ਦੀਆਂ ਨਜ਼ਰਾਂ ਦੇ ਵਿੱਚ ਚੜ ਜਾਂਦੇ ਨੇ। ਗੁਰੂ ਮਹਾਰਾਜ ਇਹਦੇ ਵੱਲ ਦੇਖ ਕੇ ਮੁਸਕਰਾਉਂਦੇ ਰਹਿਣਾ, ਤੇ ਗੁਰੂ ਪਿਆਰਿਓ ਨਾਲ ਕਹਿ ਦੇਣਾ, ਮਨੀਆਂ, ਬਚਪਨ ਦਾ ਨਾਮ ਮਨੀਆਂ ਸੀ, ਮਨੀਆਂ ਗੁਰੂ ਨਾਨਕ ਨੇ ਤੇਰੇ ਤੋਂ ਬਹੁਤ ਵੱਡੀ ਸੇਵਾ ਲੈਣੀ ਆ, ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਵਿੱਚੋਂ ਕਹਿੰਦੇ ਰਹਿਣਾ। ਹੁਣ ਗੁਰੂ ਪਿਆਰਿਓ ਸੇਵਾ ਲਈ, ਭਾਈ ਮਨੀ ਸਿੰਘ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਦੀ ਪੌਲ ਬਖਸ਼ੀ ਹੈ ਨਾ, ਔਰ ਉਦੋਂ ਭਾਈ ਮਨੀ ਸਿੰਘ ਵੀ ਉੱਥੇ ਮੌਜੂਦ ਸਨ, ਤੇ ਜੇ ਆਪਾਂ ਉਮਰ ਦੀ ਗੱਲ ਕਰੀਏ ਤੇ ਕਲਗੀਆਂ ਵਾਲੇ ਪਾਤਸ਼ਾਹ ਨੂੰ 2-3 ਕੁ ਸਾਲ ਇਹ ਉਮਰ ਦੇ ਵਿੱਚ ਵੱਡੇ ਸਨ, ਤਕਰੀਬਨ ਹਾਣੀ ਪਰਵਾਣੀ ਸਨ, ਆਨੰਦਪੁਰ ਸਨ, ਭਾਵੇਂ ਉਹ ਪੰਜਾਂ ਪਿਆਰਿਆਂ ਦੇ ਵਿੱਚ ਸ਼ਾਮਿਲ ਨਹੀਂ ਸਨ, ਪਰ ਜਿਹੜੇ ਮਗਰਲੇ 5 ਪਿਆਰੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਭਾਈ ਮਨੀ ਸਿੰਘ ਨੇ ਅੰਮ੍ਰਿਤ ਛਕਿਆ, ਖੰਡੇ ਦੀ ਪੌਲ ਛਕੀ ਹੈ। ਹਰ ਜੰਗ ਯੁੱਧ ਦੇ ਵਿੱਚ ਇਸ ਗੁਰੂ ਕੇ ਸਿੰਘ ਨੇ ਔਰ ਇਹਨਾਂ ਦੇ ਪਰਿਵਾਰ ਨੇ ਹਰ ਜਗ੍ਹਾ ਦੇ ਉੱਤੇ ਗੁਰੂ ਕੀਆਂ ਫੌਜਾਂ ਦਾ ਸਾਥ ਦਿੱਤਾ। ਤੇ ਸਾਧ ਸੰਗਤ ਜੀ, ਇੱਦਾਂ ਦਾ ਵੀ ਸਮਾਂ ਆਉਂਦਾ ਹੈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਆਨੰਦਪੁਰ ਨੂੰ ਛੱਡ ਜਾਂਦੇ ਆ ਨਾ, ਆਨੰਦਪੁਰ ਨੂੰ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਉੱਤੇ ਪਹੁੰਚਦੇ ਆ, ਤੇ ਭਾਈ ਮਨੀ ਸਿੰਘ ਦੀ ਬਹੁਤ ਵੱਡੀ ਡਿਊਟੀ ਲਾਈ ਗਈ ਆ। ਕਿੱਡੇ ਭਰੋਸੇਯੋਗ ਪਰਿਵਾਰ ਹੋਵੇਗਾ, ਪਤਾ ਜੀ ਕਿਹੜੀ ਡਿਊਟੀ ਲਾਈ ਹੈ ਕਿ ਗੁਰੂ ਮਹਾਰਾਜ ਜੀ ਦੇ ਮਹਿਲ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ ਡਿਊਟੀ ਲਾਤੀ, ਭਾਈ ਮਨੀ ਸਿੰਘ ਤੂੰ ਇਹ ਅਸੀਂ ਤੇਰੇ ਸਪੁਰਦ ਕਰਦੇ ਹਾਂ, ਇਹਨਾਂ ਨੂੰ ਤੂੰ ਸੇਫ ਜਗ੍ਹਾ ਦੇ ਉੱਤੇ ਲੈ ਕੇ ਜਾਣਾ। ਤੇ ਭਾਈ ਮਨੀ ਸਿੰਘ ਦੇ ਸਹੁਰੇ ਜਿਹੜੇ ਹਨ ਉਹ ਦਿੱਲੀ ਸਨ, ਲੱਖੀ ਸ਼ਾਹ ਵਣਜਾਰੇ ਦਾ ਤੁਸੀਂ ਸੁਣਿਆ ਹੋਣਾ ਇਤਿਹਾਸ, ਪਤਾ ਬਈ ਆਪਾਂ ਗੱਲ ਕਰਦੇ ਹੁੰਦੇ ਹਾਂ ਬਈ ਲੱਖੀ ਸ਼ਾਹ ਵਣਜਾਰੇ ਨੇ ਘਰ ਫੂਕ ਕੇ ਤਮਾਸ਼ਾ ਦੇਖਿਆ ਸੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧੜ ਆਪਣੇ ਘਰ ਦੇ ਵਿੱਚ ਲਿਜਾ ਕੇ ਤੇ ਆਪਣੇ ਘਰ ਨੂੰ ਲੱਖਾਂ ਰੁਪਈਆਂ ਦਾ, ਉਹਨਾਂ ਜ਼ਮਾਨਿਆਂ ਦੇ ਵਿੱਚ ਉਹਦਾ ਘਰ ਸੀ, ਬਹੁਤ ਵੱਡਾ ਟਰਾਂਸਪੋਰਟਰ ਸੀ ਭਾਈ ਲੱਖੀ ਸ਼ਾਹ ਵਣਜਾਰਾ, 500-600 ਗੱਡੇ ਚੱਲਦੇ ਸੀ ਦਿੱਲੀ ਦੇ ਵਿੱਚ ਉਦੋਂ ਟਰਾਂਸਪੋਰਟ ਗੱਡਿਆਂ ਦੀ ਸੀ, ਤੇ ਏਡਾ ਸਰਮਾਏਦਾਰ, ਤੇ ਗੁਰੂ ਮਹਾਰਾਜ ਜੀ ਦੀ ਸਿੱਖੀ ਲੁੱਟ ਕੇ ਲੈ ਜਾਂਦਾ ਆਪਣੇ ਘਰ ਨੂੰ ਅੱਗ ਲਾ ਕੇ। ਗੁਰੂ ਪਿਆਰੇ ਕਿਹਾ ਜਾਂਦਾ ਵੀ ਘਰ ਫੂਕ ਕੇ ਤਮਾਸ਼ਾ ਦੇਖਿਆ ਜਾਂਦਾ, ਘਰ ਫੂਕ ਕੇ ਕਿੱਦਾਂ ਤਮਾਸ਼ਾ ਦੇਖਿਆ ਜਾਂਦਾ, ਲੱਖੀ ਸ਼ਾਹ ਵਣਜਾਰੇ ਕੋਲ ਪੁੱਛਿਆ ਜਾ ਸਕਦਾ, ਇੱਦਾਂ ਘਰ ਫੂਕ ਕੇ ਤਮਾਸ਼ੇ ਦੇਖੇ ਜਾਂਦੇ ਆ। ਗੱਲਾਂ ਨਾਲ ਸਿੱਖ ਬਣਨਾ ਵੱਖਰੀ ਗੱਲ ਹੈ, ਤੇ ਜਿਹੜੇ ਘਰ ਫੂਕ ਕੇ ਤਮਾਸ਼ੇ ਦੇਖਦੇ ਆ ਨਾ ਉਹਨਾਂ ਨੂੰ ਫਿਰ ਦੁਨੀਆਂ ਯਾਦ ਕਰਦੀ ਹੈ। ਇਹ ਲੱਖੀ ਸ਼ਾਹ ਵਣਜਾਰਾ ਭਾਈ ਮਤੀ ਦਾਸ ਦਾ, ਭਾਈ ਮਨੀ ਸਿੰਘ ਉਹਨਾਂ ਦੇ ਸਹੁਰਾ ਸਾਹਿਬ ਸਨ, ਉਹਨਾਂ ਦੀ ਬੇਟੀ ਮਾਤਾ ਸੀਤੋ ਦੇ ਨਾਲ ਭਾਈ ਮਨੀ ਸਿੰਘ ਹੋਣਾ ਦੀ ਸ਼ਾਦੀ ਹੋਈ ਹੋਈ ਸੀ। ਹੁਣ ਪਿਆਰੇ ਉਹ ਸਿੱਖੀ ਨਾਲ ਇੱਦਾਂ ਦਾ ਜੁੜਿਆ ਹੋਇਆ ਪਰ, ਔਰ ਭਾਈ ਮਨੀ ਸਿੰਘ ਗੁਰੂ ਮਹਾਰਾਜ ਜੀ ਦੇ ਮਹਿਲਾਂ ਨੂੰ ਦਿੱਲੀ ਦੇ ਵਿੱਚ ਸੇਫ ਜਗ੍ਹਾ ਦੇ ਉੱਤੇ ਲੈ ਕੇ ਜਾਂਦੇ ਆ, ਔਰ ਉਸ ਤੋਂ ਬਾਅਦ ਇੱਥੇ ਸੇਵਾ ਮੁੱਕ ਨਹੀਂ ਜਾਂਦੀ। ਗੁਰੂ ਮਹਾਰਾਜ ਜਦੋਂ ਪਤਾ ਲੱਗ ਜਾਂਦਾ ਮਾਲਵੇ ਦੀ ਧਰਤੀ ਦੇ ਉੱਤੇ ਆ ਜਾਂਦੇ ਆ, ਤੇ ਤਲਵੰਡੀ ਸਾਬੋ ਵਿਖੇ ਸੱਚੇ ਸਤਿਗੁਰਾਂ ਦੇ ਫਿਰ ਦਰਸ਼ਨ ਕਰਦਾ ਹੈ ਭਾਈ ਮਨੀ ਸਿੰਘ ਜੀ। ਹੁਣ ਗੁਰੂ ਮਹਾਰਾਜ ਇਹਦੀ ਡਿਊਟੀ ਲਾਉਂਦੇ, ਭਾਈ ਮਨੀ ਸਿੰਘ ਜੀ
ਆਪਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪਾਦਨਾ ਨਵੇਂ ਸਿਰਿਓਂ ਕਰਨੀ ਹੈ। ਜਿਹੜੇ ਪੰਜਵੇਂ ਪਾਤਸ਼ਾਹ ਨੇ ਗੁਰੂ ਮਹਾਰਾਜ ਜੀ ਦੀ ਰਚਨਾ ਕੀਤੀ ਸੀ ਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹਦੇ ਵਿੱਚ ਸਾਡੇ ਪਿਤਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਾਣੀ ਦਰਜ ਨਹੀਂ। ਇਸ ਕਰਕੇ ਆਪਾਂ ਨਵੇਂ ਸਿਰਿਓਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰਨਾ ਤੇ ਮਾਲਵੇ ਦੀ ਧਰਤੀ ਦੇ ਉੱਤੇ ਤਲਵੰਡੀ ਸਾਬੋ ਵਿਖੇ ਜਿਹੜਾ ਪਾਵਨ ਸਰੂਪ ਲਿਖਵਾਇਆ ਗਿਆ, ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸੀ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਮਨੀ ਸਿੰਘ ਦੇ ਪਾਸੋਂ ਲਿਖਵਾਇਆ ਸੀ। ਕਿੱਡੇ ਵਿਦਵਾਨ ਹੋਣਗੇ, ਕਿੱਡਾ ਰੁਤਬਾ ਸਾਡੇ ਸਿੱਖ ਪੰਥ ਦੇ ਵਿੱਚ। ਤੇ ਗੁਰੂ ਪਿਆਰਿਓ, ਜੋ ਅਸੀਂ ਅੱਜ ਗੁਰਬਾਣੀ ਧੰਨ ਗੁਰੂ ਪਾਵਨ ਸਰੂਪ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹ ਭਾਈ ਮਨੀ ਸਿੰਘ ਦਾ ਲਿਖਿਆ ਹੋਇਆ ਹੈ। ਔਰ ਇਸ ਤੋਂ ਬਾਅਦ ਭਾਈ ਮਨੀ ਸਿੰਘ ਦੇ ਡਿਊਟੀਆਂ ਲੱਗਦੀਆਂ ਮਾਤਾ ਸਾਹਿਬ ਕੌਰ ਜੀ ਹੋਣਾ ਵੱਲੋਂ ਕਿ ਤੁਸੀਂ ਦਰਬਾਰ ਸਾਹਿਬ ਜਾ ਕੇ ਹੈੱਡ ਗ੍ਰੰਥੀ ਦੀ ਸੇਵਾ ਨਿਭਾਓ। ਬਾਬਾ ਬੁੱਢਾ ਜੀ ਤੋਂ ਬਾਅਦ ਗੁਰੂ ਪਿਆਰਿਓ ਇਸ ਤਰ੍ਹਾਂ ਕਦੀ ਕੋਈ ਸੇਵਾਦਾਰ ਆਇਆ ਗਿਆ, ਪਰ ਜਿਹੜਾ ਤਕਰੀਬਨ ਜ਼ਿਆਦਾ ਟਾਈਮ ਉਸ ਜਗ੍ਹਾ ਦੇ ਉੱਤੇ ਸੇਵਾ ਨਿਭਾਉਣ ਵਾਲੇ ਭਾਈ ਮਨੀ ਸਿੰਘ ਸਨ। ਹੁਣ ਗੁਰੂ ਪਿਆਰਿਓ, ਇਸ ਪਰਿਵਾਰ ਦੇ 11 ਭਰਾ ਸ਼ਹੀਦ, 10 ਪੁੱਤ ਸਨ ਭਾਈ ਮਨੀ ਸਿੰਘ ਦੇ, ਤੇ 10 ਪੁੱਤਰਾਂ ਦੇ ਵਿੱਚੋਂ 7 ਪੁੱਤ ਜਿਹੜੇ ਸੀ ਨਾ ਉਹ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੋਂ ਸ਼ਾਵ ਕਰ ਦਿੱਤੇ ਜਾਂਦੇ ਆ। ਹੁਣ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਪਰਿਵਾਰ ਦੇ 2 ਪੁੱਤ ਚਮਕੌਰ ਦੀ ਹਵੇਲੀ ਵਿੱਚ ਸ਼ਹੀਦ ਹੁੰਦੇ ਹਨ, ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ 2 ਪੁੱਤ ਸ਼ਹੀਦ ਹੁੰਦੇ ਆ, ਤੇ ਇਸ ਬਾਬਾ ਮਨੀ ਸਿੰਘ ਦੇ 2 ਪੁੱਤ ਤੇ 2 ਭਰਾ, ਉੱਥੇ 4 ਸ਼ਹੀਦ ਹੁੰਦੇ। ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ 2 ਹੁੰਦੇ ਆ ਨਾ, ਇਹਦੇ 4 ਜੀ ਸ਼ਹੀਦ ਹੁੰਦੇ ਆ। ਹਾਥੀ ਨਾਲ ਲੜਨ ਵਾਲੇ ਭਾਈ ਬਚਿੱਤਰ ਸਿੰਘ ਦਾ ਤੁਸੀਂ ਨਾਂ ਜ਼ਰੂਰ ਸੁਣਿਆ ਹੋਣਾ ਕਿ ਸ਼ਰਾਬੀ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰ ਕੇ ਉਹਨੂੰ ਜ਼ਖਮੀ ਕਰ ਦਿੱਤਾ ਜਾਂਦਾ, ਉਹਨੂੰ ਭਜਾ ਦਿੱਤਾ ਜਾਂਦਾ, ਤੇ ਉਹੀ ਭਾਈ ਮਨੀ ਸਿੰਘ ਦਾ ਵੀਰ ਸਪੁੱਤਰ ਭਾਈ ਬਚਿੱਤਰ ਸਿੰਘ ਇਹਦਾ ਸਪੁੱਤਰ ਸੀ। ਹਾਥੀ ਤੇ ਚੜੇ ਹੋਏ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣ ਵਾਲਾ, ਜਦੋਂ ਹਾਥੀ ਸ਼ਰਾਬੀ ਹਾਥੀ ਨਾਲ ਜੰਗ ਹੁੰਦਾ ਹੈ ਨਾ, ਤੇ ਫੌਜਾਂ ਦੀ ਅਗਵਾਈ ਮੁਗਲੀਆ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਦੀ ਅਗਵਾਈ ਕਰ ਰਿਹਾ ਸੀ ਰਾਜਾ ਕੇਸਰੀ ਚੰਦ, ਤੇ ਉਸ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਉਣ ਵਾਲਾ ਭਾਈ ਉਦੇ ਸਿੰਘ ਬਾਬਾ ਮਨੀ ਸਿੰਘ ਦਾ ਮਹਾਨ ਵੀਰ ਸਪੁੱਤਰ ਸੀ। ਏਦਾਂ ਦਾ ਕੁਰਬਾਨੀ ਵਾਲਾ ਪਿਆਰ ਗੁਰੂ ਪਿਆਰਿਓ, ਸਿੱਖ ਕੌਮ ਦੀ ਖਾਤਰ ਇਹਨਾਂ ਦੇ ਭਤੀਜਿਆਂ ਪੋਤਿਆਂ ਪੁੱਤਰਾਂ ਭਰਾਵਾਂ ਦੀ ਗੱਲ ਕਰੀਏ ਤੇ 50-52 ਸ਼ਹੀਦ ਪਰਿਵਾਰ ਨੇ ਸਿੱਖ ਕੌਮ ਦੀ ਖਾਤਰ, ਇਹਨਾਂ ਦੇ ਪਰਿਵਾਰਾਂ ਕਦੀ ਨਹੀਂ ਟਿਕਟਾਂ ਮੰਗੀਆਂ ਵੀ ਸਾਡੇ ਪਰਿਵਾਰ ਨੇ ਐਡੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਵੀ ਟਿਕਟ ਦੇਵੇ, ਸਾਨੂੰ ਵੀ ਪੰਥ ਜਿਹੜਾ ਸਾਡੇ ਪਰਿਵਾਰ ਨੂੰ ਵੀ ਜਥੇਦਾਰ ਬਣਾਵੇ। ਸੋ ਗੁਰੂ ਪਿਆਰਿਓ, ਆਹ ਕੁਰਬਾਨੀਆਂ ਇਹਨੂੰ ਕੁਰਬਾਨੀ ਕਹਿੰਦੇ ਆ। ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਤੇ ਯਕਰੀਆ ਖਾਂ ਦੇ ਦਰਬਾਰ ਦੇ ਵਿੱਚ ਜਦੋਂ ਪੇਸ਼ ਕੀਤਾ ਗਿਆ ਤੇ ਯਕਰੀਆ ਖਾਂ ਭਾਈ ਬਾਬਾ ਮਨੀ ਸਿੰਘ ਉਹਨਾਂ ਦੇ ਨਾਲ 90-92 ਸਾਲ ਦੀ ਉਮਰ ਹੈ ਤੇ ਗੁਰੂ ਪਿਆਰਿਓ ਜਕਰੀਆ ਖਾਨ ਦਾ ਦਰਬਾਰ ਲੱਗਾ ਹੈ। ਔਰ ਜਕਾਰਾ ਛੱਡ ਕੇ ਫਤਿਹ ਬੁਲਾ ਕੇ ਗੁਰੂ ਕਾ ਸਿੰਘ 92 ਸਾਲ ਦੀ ਉਮਰ ਦੇ ਵਿੱਚ ਜਦੋਂ ਕਚਹਿਰੀ ਦੇ ਵਿੱਚ ਪੇਸ਼ ਹੁੰਦਾ ਉਦੋਂ ਕਿੱਦਾਂ ਦਾ ਇੱਕ ਸੀਨ ਜਿਹਾ ਬਣਿਆ, ਕਿੱਦਾਂ ਦਾ ਇੱਕ ਮਾਹੌਲ ਬਣਿਆ, ਤੇ ਜਕਰੀਆ ਖਾਨ ਇਸ ਭਾਈ ਮਨੀ ਸਿੰਘ ਦੇ ਨਾਲ ਕੁਝ ਗੱਲਾਂ ਬਾਤਾਂ ਇਉਂ ਕਰਦਾ ਹੈ ਤੇ ਭਾਈ ਮਨੀ

ਭਾਈ ਮਨੀ ਸਿੰਘ ਜੀ ਦੀ ਗ੍ਰਿਫਤਾਰੀ ਦਾ ਲਾਹੌਰ ਦੀ ਸੰਗਤ ਨੂੰ ਪਤਾ ਲੱਗ ਗਿਆ ਸੀ ਕਿ ਅੰਮ੍ਰਿਤਸਰ ਦੇ ਵਿੱਚੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਫੌਜਾਂ ਚੱਲ ਪਈਆਂ। ਗੁਰੂ ਪਿਆਰਿਓ ਚਾਹੁੰਦੇ ਸਨ ਜਿਹੜੇ ਇੱਥੇ ਲਾਹੌਰ ਦੇ ਸਿੱਖ ਸਨ ਜਾਂ ਜਿਹੜੇ ਸਰਮਾਏਦਾਰ ਹਿੰਦੂ ਸਨ, ਉਹ ਚਾਹੁੰਦੇ ਸਨ ਕਿ ਸਰਕਾਰ ਨੂੰ 5000 ਰੁਪਈਆ ਮੰਗਦੀ ਆ, ਕੋਈ ਨਹੀਂ ਆਪਾਂ ਦੇ ਕੇ ਅਤੇ ਆਪਾਂ ਭਾਈ ਸਾਹਿਬ ਨੂੰ ਕਹਿੰਦੇ ਹਾਂ, ਬੇਨਤੀ ਕਰਦੇ ਵੀ ਉਹ 5000 ਰੁਪਈਏ ਦੀ ਗੱਲ ਹੀ ਆ, ਉਹ ਅਸੀਂ ਧਾਰ ਦਿੰਦੇ ਹਾਂ। ਔਰ ਇਹ ਗੱਲਾਂ ਭਾਈ ਮਨੀ ਸਿੰਘ ਜੀ ਦੇ ਪਾਸ ਜਦੋਂ ਪਹੁੰਚਦੀਆਂ ਨਾ ਕਿ ਭਾਈ ਸਾਹਿਬ ਲਾਹੌਰ ਦੀ ਸੰਗਤ ਚਾਹੁੰਦੀ ਹੈ ਕਿ ਅਸੀਂ ਤੁਹਾਨੂੰ ਗ੍ਰਿਫਤਾਰ ਨਹੀਂ ਹੋਣ ਦੇਣਾ, 5000 ਮੰਗਦੇ ਆ, ਅਸੀਂ 7000 ਦੇ ਦਿੰਦੇ ਹਾਂ, ਕਾਜੀ ਦਾ 2000 ਵੱਖਰਾ ਉਹ ਵੀ ਅਸੀਂ ਤਾਰ ਦਿੰਦੇ ਹਾਂ, ਪਰ ਤੁਸੀਂ ਕਿਰਪਾ ਕਰੋ, ਤੁਸੀਂ ਸਾਨੂੰ ਇਹ ਵਚਨ ਮੰਨੋ ਅਤੇ ਅਸੀਂ ਤੁਹਾਨੂੰ ਛਡਾਉਣਾ ਚਾਹੁੰਦੇ ਹਾਂ। ਹੁਣ ਇੱਥੇ ਭਾਈ ਮਨੀ ਸਿੰਘ ਆਖਦੇ ਨੇ, ਕਹਿੰਦੇ ਸੱਜਣੋ ਗੱਲ ਸਾਡੇ ਬਚਾਅ ਦੀ ਨਹੀਂ ਹੈ, ਵੀ ਤੁਸੀਂ ਸੋਚੋਗੇ ਵੀ ਪੈਸੇ ਦੇ ਦਈਏ ਅਤੇ ਇਹ ਸਾਨੂੰ ਛੱਡ ਦੇਣਗੇ, ਨਹੀਂ, ਇਹ ਪਾਪੀ ਹੁਣ ਸਾਡੇ ਖੂਨ ਦੀ ਹੋਲੀ ਖੇਡਣਾ ਚਾਹੁੰਦੇ ਨੇ, ਸਾਨੂੰ ਕੋਈ ਪਰਵਾਹ ਨਹੀਂ, ਹੁਣ ਅਸੀਂ ਮਰਨ ਵਾਸਤੇ ਤਿਆਰ ਹਾਂ। ਸੋ ਪਿਆਰਿਓ ਭਾਈ ਮਨੀ ਸਿੰਘ ਹੋਣੀ ਕਿਸ ਤਰ੍ਹਾਂ ਇੱਥੇ ਸ਼ਹੀਦ ਹੁੰਦੇ ਨੇ, ਕਿਵੇਂ ਜਾਂਦੇ ਨੇ, ਜ਼ਕਰੀਆ ਖਾਨ ਦੀ ਕਚਹਿਰੀ ਲੱਗੀ ਹੈ ਅਤੇ ਭਾਈ ਸਾਹਿਬ ਜਾ ਕੇ ਪਹਿਲਾਂ ਫਤਿਹ ਬੁਲਾਉਂਦੇ ਆ, ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਆ ਜਾਂਦਾ ਨਾ, ਅਤੇ ਜ਼ਕਰੀਆ ਖਾਂ ਮੱਥੇ 'ਤੇ ਤਿਊੜੀ ਪਾ ਕੇ ਆਖਦਾ, ਕਹਿੰਦਾ ਮਨੀ ਸਿਆਂ ਇਹ ਕਲਗੀਆਂ ਵਾਲੇ ਤੇਰੇ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਲੱਗਾ ਜਿੱਥੇ ਤੂੰ ਫਤਿਹ ਬੁਲਾਉਣਾ ਅਤੇ ਤੈਨੂੰ ਫਤਿਹ ਦਾ ਜਵਾਬ ਫਤਿਹ ਵਿੱਚ ਮਿਲੂਗਾ, ਇੱਥੇ ਸਲਾਮ ਅਲੈਕਮ ਕਹਿ, ਅਸੀਂ ਤੈਨੂੰ ਵਾਲੀ ਏਕਮ ਸਲਾਮ ਆਖਾਂਗੇ। ਅਤੇ ਭਾਈ ਮਨੀ ਸਿੰਘ ਕਹਿਣ ਲੱਗਾ, ਜ਼ਕਰੀਆ ਖਾਨ ਆ ਤੂੰ ਕਿਹੜੇ ਦਰਬਾਰ ਦੀ ਗੱਲ ਕਰਦਾ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ ਸਾਰੀ ਸ੍ਰਿਸ਼ਟੀ ਦੇ ਵਿੱਚ ਹੈ, ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਔਰ ਉਹਦੀ ਫਤਿਹ ਜਿਹੜੀ ਹੈ ਨਾ ਇਹ ਉਹਦੇ ਚਰਨਾਂ 'ਚ ਹੀ ਬੁਲਾਈ ਜਾ ਸਕਦੀ ਹੈ, ਇਹ ਸਿਰ ਉਹਦੇ ਚਰਨਾਂ 'ਚ ਝੁੱਕ ਸਕਦਾ। ਸੋ ਗੁਰੂ ਪਿਆਰਿਓ ਭਾਈ ਮਨੀ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਕਿਵੇਂ ਹੁੰਦੀ ਹੈ, ਉਹ ਦੁਨੀਆਂ ਲਈ ਕਿਹੜੇ ਪੂਰਨੇ ਪਾ ਕੇ ਗਏ, ਇਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੇ ਜਥੇ ਨੂੰ ਜੀ ਆਇਆਂ ਰਾਗੀ ਜਥਾ ਜੀ ਆ ਗਏ, ਸੋ ਪਿਆਰਿਓ ਆਪਾਂ ਉਹਨਾਂ ਦੇ ਪਾਸੋਂ ਹੁਣ ਗੁਰਬਾਣੀ ਦਾ ਕੀਰਤਨ ਸਰਵਣ ਕਰਾਂਗੇ। ਸੋ ਢਾਡੀ ਜਥੇ ਨੂੰ ਬੁਲਾਓ, ਪਤੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀਆਂ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਗੁਰਬਾਣੀ ਦਾ ਹਰਜ ਸਰਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਉਹਨਾਂ ਦੇ ਪਾਸੋਂ ਗੁਰਬਾਣੀ ਦਾ ਹਰਜ ਸਰਵਣ ਕਰੀਏ ਜੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ

ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ, ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਸਮੂਹ ਸੰਗਤਾਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ

ਤਾਣ ਨਿਉਟਿਓਂ ਕਿਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਕੇ ਚਰਨਾਂ ਕਮਲਾਂ ਪਾਸ ਸ਼ਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨੀ, ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਜੀ।

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਮਿਹਰ ਕਰੋ ਪਾਤਸ਼ਾਹ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ।